0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਆਪਣੀ ਹੋਸਟ ਦੇ ਦੋਸਤ ਦੇ ਨਾਲ। ਕਹਿੰਦੇ ਟੋਕਰ ਬੰਦੇ ਨੂੰ ਰਸਤੇ ਦਿਖਾਉਂਦੀ ਹੈ, ਮਾੜੀ ਘੜੀ ਬੰਦੇ ਨੂੰ ਅਕਲ ਸਿਖਾਉਂਦੀ ਹੈ ਅਤੇ ਹਿੰਮਤ ਬੰਦੇ ਨੂੰ ਡਿੱਗ ਡਿੱਗ ਕੇ ਉੱਠਣਾ ਸਿਖਾਉਂਦੀ ਹੈ। ਇਸੇ ਕਰਕੇ ਹਿੰਮਤ ਕਦੇ ਵੀ ਨਹੀਂ ਛੱਡਣੀ ਚਾਹੀਦੀ ਅਤੇ ਕੋਸ਼ਿਸ਼ ਉਹ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ, ਕਿਉਂਕਿ ਮੰਜ਼ਿਲ ਮਿਲੇ ਜਾਂ ਫਿਰ ਤਜ਼ਰਬਾ ਦੋਵੇਂ ਹੀ ਇਨਸਾਨ ਦੀ ਜੀਵਨ ਦੇ ਵਿੱਚ ਅਤੇ ਜ਼ਿੰਦਗੀ ਦੇ ਵਿੱਚ ਬਹੁਤ ਹੀ ਕੀਮਤੀ ਨੇ। ਲਓ ਜੀ ਗੱਲ ਕਰਦੇ ਹਾਂ ਅਸੀਂ ਆਪਣੇ ਅਗਲੇ ਕਾਲਰ ਦੋਸਤ ਦੇ ਨਾਲ ਅਤੇ ਜਾਣਦੇ ਹਾਂ ਕੌਣ ਅਤੇ ਕਿੱਥੋਂ ਬੋਲ ਰਹੇ ਨੇ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਜਾਣਨਾ ਚਾਹਾਂਗੇ ਕੌਣ ਅਤੇ ਕਿੱਥੋਂ ਬੋਲ ਰਹੇ ਨੇ।
1: ਮੈਡਮ ਜੀ, ਮਨਮੋਹਨ ਸਿੰਘ ਪਿੰਡ ਭੰਗਾਰ ਤੋਂ ਜੀ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਜੀ
0: ਜੀ, ਕੌਣ ਮਿਲੀ ਹੈ ਤੁਹਾਡੀ, ਜਾਣਨਾ ਚਾਹਾਂਗੇ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ।
1: ਮੈਡਮ ਜੀ, ਨਾਗਰ ਦਾ ਸੁਣਾ ਦੇ ਜੀ।
0: ਜੀ, ਨਾਗਰ ਮੂਵੀ ਤੋਂ ਕਿਹੜਾ ਗੀਤ?
1: ਨਾਗਰ ਦਾ ਮੈਂ ਤੇ ਦੁਸ਼ਮਣ ਤੂੰ ਮੇਰਾ ਜੀ।
0: ਠੀਕ ਹੈ ਜੀ, ਫਿਰ ਦੁਸ਼ਮਣੀ ਜਿਹੜੀ ਤੁਸੀਂ ਹੈ, ਹੁਣ ਇਹ ਗੀਤ ਇਹੀ ਸੁਣਨਾ ਅਸੀਂ ਤੁਹਾਨੂੰ ਸੁਣਾ ਦੇਣਾ ਜੀ, ਤੇ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ ਮੈਡਮ ਜੀ।
0: ਧੰਨਵਾਦ। ਤੁਸੀਂ ਵੀ ਇੰਜੋਏ ਕਰ ਸਕਦੇ ਹੋ ਆਪਣੀ ਪਸੰਦ ਦਾ ਗੀਤ, ਲੇਕਿਨ ਉਹਦੇ ਲਈ ਤੁਹਾਨੂੰ ਕੁਝ ਕਰਨਾ ਵੀ ਪਏਗਾ। ਤੁਹਾਨੂੰ ਕੀ ਕਰਨਾ ਪਏਗਾ ਜੀ? ਡਾਇਲ ਕਰਨਾ ਪਏਗਾ ਨੰਬਰ, ਨੰਬਰ ਦੱਸ ਦਿੰਦੇ ਇੱਕ ਵਾਰੀ ਫਿਰ ਤੋਂ, 0181 23 42 173। ਅਤੇ ਜਦ ਤੱਕ ਤੁਸੀਂ ਪੁੱਛਦੇ ਹੋ ਆਕਾਸ਼ਵਾਣੀ ਦੇ ਵਿਹੜੇ, ਤਦ ਤੱਕ ਅਸੀਂ ਇਸ ਗੀਤ ਨੂੰ ਇੰਜੋਏ ਕਰਾਂਗੇ। ਲੇਕਿਨ ਘੜੀ ਦੀ ਸੂਈ ਵੀ ਮੈਨੂੰ ਥੋੜ੍ਹਾ ਜਿਹਾ ਇਸ਼ਾਰਾ ਕਰ ਰਹੀ ਹੈ, ਘੜੀ ਕੀ ਸੂਈ ਕਰ ਰਹੀ ਹੈ, ਟਿਕ ਟਿਕ। ਬ੍ਰੇਕ ਲੈ ਲਓ ਤੁਮ, ਕੁਇਕ ਕੁਇਕ ਕੁਇਕ ਕੁਇਕ। ਵੈਲ ਅਜੇ ਇੱਕ ਛੋਟੇ ਜਿਹੇ ਬ੍ਰੇਕ ਦਾ, ਇਸ ਬ੍ਰੇਕ ਤੋਂ ਬਾਅਦ ਹਾਜ਼ਰ ਹੋ ਰਹੇ ਹਾਂ ਗੀਤ ਦੇ ਨਾਲ।
2: ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਕਹਿੰਦੇ ਜੇ ਤੁਸੀਂ ਕਦੇ ਚੱਲਣਾ ਛੱਡ ਦਿਓ ਨਾ ਤੇ ਇਹਦਾ ਮਤਲਬ ਹੈ ਤੁਸੀਂ ਅੱਗੇ ਵਧਣਾ ਛੱਡ ਦਿੰਦੇ ਹੋ। ਇਸੇ ਕਰਕੇ ਬੜਾ ਹੀ ਖੂਬਸੂਰਤ ਕਿਸੇ ਨੇ ਕਿਹਾ ਵੀ ਜੇ ਤੁਸੀਂ ਰੁਕਣਾ ਛੱਡਤਾ ਤਾਂ ਸਮਝ ਲਓ ਤੁਸੀਂ ਜਿੱਤਣਾ ਛੱਡਤਾ। ਇਸੇ ਕਰਕੇ ਵਹਿੰਦੇ ਪਾਣੀਆਂ ਵਾਂਗੂ ਹਮੇਸ਼ਾ ਅੱਗੇ ਵਹਿੰਦੇ ਰਹੋ। ਤੁਸੀਂ ਵੇਖਿਓ ਕਦੀ ਪਾਣੀ ਵੀ ਖੜਾਉਂਦੇ ਬੂਸਦੇ ਨੇ, ਔਰ ਖੜਾ ਪਾਣੀ ਜਦੋਂ ਬੂਸਣ ਲੱਗ ਪੈਂਦਾ ਨਾ ਸਾਰਿਆਂ ਨੂੰ ਨੁਕਸਾਨ ਕਰ ਜਾਂਦਾ, ਪਾਣੀ ਵੀ ਚੱਲਦੇ ਹੋਏ ਚੰਗੇ ਲੱਗਦੇ ਨੇ। ਇਸ ਕਰਕੇ ਹਮੇਸ਼ਾ ਕੋਸ਼ਿਸ਼ ਜਿਹੜੀ ਹੈ ਨਾ ਅੱਗੇ ਵਧਣ ਦੀ ਕਰਦੇ ਰਹੋ, ਅਤੇ ਭੁੱਲਣਾ ਨਹੀਂ ਬਈ ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਹੈ, ਹਰ ਕੰਮ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ। ਮੋਮਬੱਤੀ ਅਤੇ ਕੜਾਹੇ ਕਦੇ ਰਿੱਝਦੇ ਨਹੀਂ ਹੁੰਦੇ, ਮੋਮਬੱਤੀ ਅਤੇ ਕੜਾਹੇ ਕਦੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਇਸੇ ਕਰਕੇ ਘਬਰਾਉਣਾ ਨਹੀਂ, ਜੇ ਹਾਲਾਤ ਕਿਤੇ ਮੁਸ਼ਕਲ ਆਏ ਨੇ ਤਾਂ ਉਹ ਆਪਣੇ ਆਪ ਜਿਹੜਾ ਸੋਲਿਊਸ਼ਨ ਹੈ ਨਾ ਉਹ ਵੀ ਉਹਦਾ ਨਾਲ ਹੀ ਆ ਜਾਏਗਾ, ਔਰ ਤੁਸੀਂ ਮੰਜ਼ਿਲ ਤੱਕ ਜ਼ਰੂਰ ਪਹੁੰਚੋਗੇ ਜੇਕਰ ਮਿਹਨਤ ਕਰ ਰਹੇ ਹੋ। ਲਓ ਜੀ, ਸ਼ਿਰਕਤ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਦੋਸਤ ਨੇ, ਗੱਲ ਕਰਦੇ ਉਹਨਾਂ ਦੇ ਨਾਲ ਅਤੇ ਜਾਣਦੇ ਹਾਂ ਕੌਣ ਅਤੇ ਕਿੱਥੋਂ ਬੋਲ ਰਹੇ ਨੇ। ਹੈਲੋ
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਜਾਣਨਾ ਚਾਹਾਂਗੇ ਕੌਣ ਅਤੇ ਕਿੱਥੋਂ ਬੋਲ ਰਹੇ ਨੇ।
1: ਮੈਂ ਸਿੰਦਰ ਸਿੰਘ ਵਾਰਵਲ, ਪਿੰਡ ਮੋਜਮ, ਜ਼ਿਲ੍ਹਾ ਫਾਜ਼ਿਲਕਾ ਤੋਂ ਜੀ।
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਧੰਨਵਾਦ ਜੀ।
0: ਜੀ, ਮੈਨੂੰ ਦੱਸ ਦਿਓ ਵੀ ਕਾਲ ਮਿਲੀ ਹੈ, ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਗੀਤ ਮੇਰਾ ਨਾਮ ਮੇਰਾ ਦੇਸ਼ ਦਾ ਸੁਣਾ ਦੇ ਜੀ।
0: ਜੀ, ਕਿਹੜਾ ਗੀਤ ਸੁਣਾ ਦਈਏ?
1: ਆਏ ਸ਼ਰਮਾਂ ਕਿਸੇ ਕਿਸੇ ਤੋਂ।
0: ਠੀਕ ਹੈ ਜੀ, ਫਿਰ ਗੀਤ ਹਾਜ਼ਰ ਹੈ ਤੁਹਾਡੀ ਫਰਮਾਇਸ਼ ਤੇ, ਤੇ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ ਜੀ।
0: ਧੰਨਵਾਦ ਜੀ ਜੀ। ਦੇਖਿਆ, ਗੀਤ ਇਹੀ ਹੈ, ਸੰਗੀਤ ਇਹੀ ਹੋਇਆ ਵੀ ਜਿਹੜਾ ਤੁਹਾਡੇ ਅੰਦਰੋਂ ਖੁਸ਼ੀ ਜਿਹੜੀ ਹੈ ਨਾ ਉਹ ਸਾਹਮਣੇ ਲੈ ਆਵੇ। ਗੀਤ ਦੱਸਦੇ ਹੋਏ ਔਰ ਗੀਤ ਨੂੰ ਹਲਕਾ ਜਿਹਾ ਗੁਣਗੁਣਾਉਂਦੇ ਹੋਏ ਜੇਕਰ ਤੁਹਾਡੇ ਚਿਹਰੇ 'ਤੇ ਮੁਸਕੁਰਾਹਟ ਆ ਰਹੀ ਹੈ ਨਾ, ਮਤਲਬ ਤੁਸੀਂ ਜੀ ਰਹੇ ਹੋ ਜੀ ਉਸ ਗੀਤ ਨੂੰ। ਲਓ ਜੀ, ਇੰਜੋਏ ਕਰੋ ਗੀਤ ਨੂੰ ਅਤੇ ਟਰਾਈ ਕਰੋ 0181 83 42 173। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, 0181 23 42 173।

0: ਜੀ ਪ੍ਰੇਮ ਕਹਾਣੀਆਂ ਤਾਂ ਮੈਨੂੰ ਪਤਾ ਨਹੀਂ ਹੈ ਵੀ ਕਿਹਨੂੰ ਕਿਹਨੂੰ ਸੁਣਾਉਣੀ ਹੈ, ਲੇਕਿਨ ਇੰਨਾ ਜ਼ਰੂਰ ਪਤਾ ਵੀ ਜੇ ਤੁਸੀਂ ਆਪਣੀ ਫਰਮਾਇਸ਼ ਤੁਹਾਨੂੰ ਸੁਣਾਉਣੀ ਹੈ ਨਾ ਤਾਂ ਫਿਰ 0181 23 142 173 ਡਾਇਲ ਕਰਕੇ ਸ਼ਿਰਕਤ ਕਰਨੀ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ। ਲਓ ਜੀ ਪਹੁੰਚੇ ਨੇ ਅਗਲੇ ਕਾਲਰ, ਦੋਸਤ ਗੱਲ ਕਰਦੇ ਹਾਂ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਜਾਣਨਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ?
1: ਪਿੰਡ ਨੌਰਾ ਜੀ, ਸ਼੍ਰੀ ਸਾਗਰ ਸਿੰਘ ਜੀ, ਨੌ ਗੁਰਦਾਵਰ ਰਾਮ ਜੀ।
0: ਜੀ ਸਵਾਗਤ ਹੈ ਜੀ ਜ਼ੋਰਾਵਰ ਰਾਮ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਜੀ ਹਾਂਜੀ, ਤੀਜੀ ਵਾਰੀ ਕਾਲ ਲੱਗ ਗਈ ਮੇਰੀ।
0: ਅੱਛਾ ਜੀ, ਵਾਹ ਜੀ ਵਾਹ। ਤੇ ਜ਼ੋਰਾਵਰ ਜੀ ਕਾਲ ਲੱਗ ਗਈ ਹੈ ਤੁਹਾਡੀ, ਮੈਨੂੰ ਫਿਰ ਦੱਸ ਦਿਓ ਕਿ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਗੀਤ ਕੋਈ ਵੀ ਸੁਣਾ ਦਿਓ ਮੈਡਮ ਜੀ, ਧਾਰਮਿਕ ਕੋਈ ਵੀ ਫਿਲਮ ਦਾ ਗੀਤ ਜੀ।
0: ਠੀਕ ਹੈ ਜੀ, ਫਿਰ ਤੁਹਾਡੀ ਪਸੰਦ ਤੇ ਗੀਤ ਹਾਜ਼ਰ ਹੈ ਤੇ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜ਼ੋਰਾਵਰ ਜੀ।
1: ਧੰਨਵਾਦ ਜੀ, ਧੰਨਵਾਦ ਜੀ, ਬਹੁਤ ਬਹੁਤ
0: ਧੰਨਵਾਦ ਜੀ ਜੀ। ਗੀਤ ਤੇ ਤੁਹਾਨੂੰ ਸੁਣਾਵਾਂਗੇ ਪਰ ਨਾਲ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਵੀ ਚੱਲਦਾ ਰਹੇਗਾ। ਕਹਿੰਦੇ ਕਿੱਧਰ ਨੂੰ ਚਲੇ ਜਾਵੇ ਨਹੀਂ ਪਤਾ ਲੱਗਦਾ ਸਮੁੰਦਰ ਦੇ ਨੀਰ ਦਾ, ਕਿੱਧਰ ਨੂੰ ਚਲਿਆ ਜਾਵੇ ਨਹੀਂ ਪਤਾ ਲੱਗਦਾ ਸਮੁੰਦਰ ਦੇ ਨੀਰ ਦਾ, ਕਿਹੜੇ ਮੋੜ ਤੇ ਆ ਕੇ ਬਦਲ ਜਾਵੇ ਕਿੱਥੇ ਪਤਾ ਲੱਗਦਾ ਇਹ ਤਕਦੀਰ ਦਾ। ਇਸੇ ਕਰਕੇ ਕਦੇ ਵੀ ਹੌਸਲਾ ਜਿਹੜਾ ਹੈ ਨਾ ਉਹ ਛੱਡਣਾ ਨਹੀਂ, ਔਰ ਹਮੇਸ਼ਾ ਬਸ ਇਹੋ ਆਪਣੇ ਮਨ ਨੂੰ ਸਮਝਾਉਣਾ ਹੈ ਵੀ ਕੀ ਹੋਇਆ ਜੇ ਹਾਲੇ ਜਿੱਤਿਆ ਨਹੀਂ, ਕੀ ਹੋਇਆ ਜੇ ਹਾਲੇ ਜਿੱਤਿਆ ਨਹੀਂ। ਅੱਖਾਂ ਮੈਦਾਨ 'ਚ ਹੀ ਗੱਡੀਆਂ ਨੇ, ਉਹਨਾਂ ਨਾਲੋਂ ਤਾਂ ਚੰਗਾ ਹੈ ਜਿਹਨਾਂ ਕੋਸ਼ਿਸ਼ਾਂ ਅੱਧ ਵਿਚਕਾਰ ਹੀ ਛੱਡੀਆਂ ਨੇ। ਸਿਰ ਸੁੱਟ ਕੇ ਰੋਇਆ ਨਹੀਂ ਕਦੇ ਕਿਸਮਤ ਨੂੰ, ਮਿਹਨਤ ਕੀਤੀ ਪੂਰੀ ਏ, ਬਾਕੀ ਡੋਰਾਂ ਵਾਹਿਗੁਰੂ ਉੱਤੇ ਛੱਡੀਆਂ ਨੇ। ਇਸ ਕਰਕੇ ਅੱਖਾਂ ਮੈਦਾਨ 'ਚ ਹੀ ਗੱਡੀਆਂ ਨੇ।

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਲਓ ਜੀ ਸ਼ਿਰਕਤ ਕਰ ਰਹੇ ਨੇ ਫਰਮਾਇਸ਼ ਲੈ ਕੇ ਅਗਲੇ ਕਾਲਰ ਦੋਸਤ ਗੱਲ ਕਰਦੇ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਜਾਨਣਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ
1: ਮੈਂ ਜਗਤਾਰ ਸਿੰਘ ਗਿੱਲ ਜੀ ਪਿੰਡ ਪੁਨਾਲਾ ਜੀ ਜ਼ਿਲ੍ਹਾ ਅਬੋਹਰ ਤੋਂ ਬੋਲਦਾ ਮੈਂ
0: ਜੀ ਜਗਤਾਰ ਜੀ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ
1: ਗੀਤ
0: ਹਾਜ਼ਰ ਹੈ ਜੀ ਰੇਡੀਓ ਸੈੱਟ ਤੇ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ
1: ਸਤਿ ਸ਼੍ਰੀ ਅਕਾਲ
0: ਜੀ ਜੀ 0181

0: ਲਓ ਜੀ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਨੇ ਅਗਲੇ ਕਾਲਰ ਦੋਸਤ, ਗੱਲ ਕਰਦੇ ਹਾਂ। ਹੈਲੋ,
1: ਹਾਂਜੀ ਭੈਣ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਾਡੇ ਵੱਲੋਂ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜਾਣਨਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ?
1: ਹਾਂਜੀ ਭੈਣ ਜੀ, ਮੈਂ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਲਾਲ ਬਾਈ ਤੋਂ ਨਛੱਤਰ ਸਿੰਘ ਢਿੱਲੋਂ ਗੱਲ ਕਰ ਰਿਹਾ ਭੈਣੇ।
0: ਜੀ ਨਛੱਤਰ ਜੀ, ਸਵਾਗਤ ਹੈ ਪ੍ਰੋਗਰਾਮ।

ਮੈਂ ਕਾਲਰ ਦੋਸਤ ਦੇ ਨਾਲ ਹੈਲੋ ਹੈਲੋ ਜੀ, ਤੁਹਾਡੀ ਕਾਲ ਪਹੁੰਚ ਗਈ ਹੈ ਜੀ ਆਕਾਸ਼ਵਾਣੀ ਦੇ ਵਿਹੜੇ। ਹੈਲੋ, ਮੈਨੂੰ ਲੱਗਦਾ ਹੈ ਕਿ ਕਾਲ ਮਿਲਾ ਕੇ ਸਾਡੇ ਕਾਲਰ ਦੋਸਤ ਜਿਹੜੇ ਨੇ ਉਹ ਕਿਤੇ ਹੋਰ ਬਿਜ਼ੀ ਹੋ ਗਏ ਜਾਂ ਦੱਸਣ ਚਲੇ ਗਏ ਹੋਣੇ ਸਾਰਿਆਂ ਨੂੰ ਕਿ ਵੀ ਮੇਰੀ ਕਾਲ ਪਹੁੰਚ ਗਈ ਹੈ। ਜੀ, ਗੱਲ ਕਰ ਰਹੇ ਸੀ ਅਸੀਂ ਵੀ ਕਦੇ ਵੀ ਕਿਸੇ ਦਾ ਬੁਰਾ ਨਹੀਂ ਮੰਗਣਾ, ਔਰ ਯਕੀਨ ਮੰਨੋ ਵੀ ਜਿਉਣ ਦਾ ਜਜ਼ਬਾ ਹੋਵੇ ਤਾਂ ਸਖ਼ਤ ਤੋਂ ਸਖ਼ਤ ਹਾਲਾਤ ਜਿਹੜੇ ਨੇ ਨਾ ਉਹ ਵੀ ਆਸਾਨ ਲੱਗਣ ਲੱਗ ਪੈਂਦੇ ਨੇ। ਉਹ ਇਨਸਾਨ ਹਰ ਇੱਕ ਰਸਤੇ ਨੂੰ ਪਾਰ ਕਰ ਲੈਂਦਾ ਜਿਹੜਾ ਜਿਉਣਾ ਚਾਹੁੰਦਾ, ਅਤੇ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ। ਨਿੰਦਿਆ ਹਮੇਸ਼ਾ ਨੀਵੀਂ ਸੋਚ ਵਾਲਾ ਬੰਦਾ ਕਰਦਾ, ਉੱਚੀ ਸੋਚ ਵਾਲੇ ਤਾਂ ਮਾਫ਼ ਕਰ ਦਿੰਦੇ ਨੇ। ਅਤੇ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਨਾ ਦਿਲ 'ਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਆ। ਇਸ ਕਰਕੇ ਜੇਕਰ ਕਦੇ ਕਿਸੇ ਦੀ ਕੋਈ ਗੱਲ ਲੱਗਦਾ ਹੈ ਕਿ ਤੁਹਾਨੂੰ ਲੱਗ ਗਈ ਹੈ ਦਿਲ 'ਤੇ, ਤਾਂ ਫਿਰ ਕੀ ਹੋਇਆ? ਜੇਕਰ ਉਹ ਤੁਹਾਡਾ ਇੰਨਾ ਆਪਣਾ ਹੈ ਤਾਂ ਜਾ ਕੇ ਉਹਨੂੰ ਕਹਿ ਦਿਉ ਪਿਆਰ ਨਾਲ, ਹੋ ਸਕਦਾ ਹੈ ਵੀ ਉਹ ਸਮਝ ਆਏ, ਹੈ ਨਾ? ਕਿਉਂਕਿ ਜਿਹੜਾ ਆਪਣਾ ਹੈ ਨਾ ਉਹ ਫਿਰ ਗੁੱਸਾ ਨਹੀਂ ਕਰਦਾ, ਔਰ ਜਿੱਥੇ ਗੁੱਸਾ ਹੋ ਜਾਂਦਾ ਉੱਥੇ ਪਿਆਰ ਵੀ ਤਾਂ ਹੁੰਦਾ। ਲਓ ਜੀ, ਇੰਜੋਏ ਕਰਦੇ ਹਾਂ ਅਸੀਂ ਪ੍ਰੋਗਰਾਮ 'ਚ ਆਖਰੀ ਗੀਤ।

ਬਿਲਕੁਲ ਜੀ, ਨਾ ਹੀ ਮੂੰਹ ਛੁਪਾ ਕੇ ਤੇ ਨਾ ਹੀ ਸਿਰ ਝੁਕਾ ਕੇ ਜਿਉਣਾ। ਜਦੋਂ ਅਸੀਂ ਹਮੇਸ਼ਾ ਚੰਗੇ ਕਰਮ ਕਰਦੇ ਹਾਂ ਨਾ, ਜਦੋਂ ਆਪਣੀ ਮਿਹਨਤ ਨਾਲ ਰੁੱਝੇ ਰਹਿੰਦੇ ਹਾਂ, ਕਦੇ ਕਿਸੇ ਦਾ ਬੁਰਾ ਨਹੀਂ ਸੋਚਦੇ, ਉਦੋਂ ਫਿਰ ਸਿਰ ਝੁਕਾਉਣ ਦੀ ਵੀ ਲੋੜ ਨਹੀਂ ਪੈਂਦੀ। ਲੇਕਿਨ ਸਿਰ ਝੁਕਾਉਣਾ ਹੈ ਪਰਮਾਤਮਾ ਅੱਗੇ, ਆਪਣੇ ਮਾਤਾ ਪਿਤਾ ਦੇ ਅੱਗੇ। ਲਓ ਜੀ, ਗੱਲ ਕਰਦੇ ਹਾਂ

ਇਸੇ ਗੀਤ ਦੇ ਨਾਲ ਮੈਨੂੰ ਆਪਣੇ ਹੋਸਟ ਦੋਸਤ ਗਣੇਸ਼ਾ ਨੂੰ ਦਿਓ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਇਜਾਜ਼ਤ, ਪਰ ਪੁੱਲਾਂ ਨੇ ਜੀ ਵੀ ਮਨਿਆ ਕਿਸਮਤ ਤੋਂ ਕਦੇ ਕੋਈ ਨਹੀਂ ਜਿੱਤਿਆ, ਪਰ ਚੰਗੀਆਂ ਨੀਤਾਂ ਦੇ ਫਲ ਤਾਂ ਰੱਬ ਜ਼ਰੂਰ ਦਿੰਦਾ ਹੈ। ਅਤੇ ਸਬਰ ਜਿਹੜਾ ਨਾ ਉਹ ਇੱਕ ਛੁਪਿਆ ਹੋਇਆ ਖਜ਼ਾਨਾ ਹੈ ਜੋ ਹਰ ਕਿਸੇ ਕੋਲ ਨਹੀਂ ਹੁੰਦਾ। ਸਬਰ ਇੱਕ ਛੁਪਿਆ ਹੋਇਆ ਖਜ਼ਾਨਾ ਹੈ ਜੋ ਹਰ ਕਿਸੇ ਕੋਲ ਨਹੀਂ ਹੁੰਦਾ, ਜੋ ਮੁਸ਼ਕਲਾਂ ਵਿੱਚ ਵੀ ਟਿਕ ਜਾਵੇ ਉਹੀ ਅਸਲ ਵਿੱਚ ਮਜ਼ਬੂਤ ਹੁੰਦਾ। ਇਸ ਕਰਕੇ ਘਬਰਾਉਣਾ ਨਹੀਂ ਤੇ ਭੁੱਲਣਾ ਨਹੀਂ ਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਹੱਸਦੇ ਰਹੋ, ਵੱਸਦੇ ਰਹੋ ਤੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਰਹੋ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਮੀਡੀਅਮ ਵੇਵ 343.6 ਮੀਟਰ ਯਾਨੀ 800 ਕਿਲੋ ਹਰਟਜ਼, ਡੀ ਆਰ ਐਮ 864 ਕਿਲੋ ਹਰਟਜ਼, ਐਫ ਐਮ

ਲਓ ਜੀ, ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਗਈਆਂ ਨੇ। ਪਹਿਲੀ ਫਰਮਾਇਸ਼ ਸਾਡੇ ਇਸ ਪ੍ਰੋਗਰਾਮ ਦੀ ਭੇਜ ਰਹੇ ਨੇ ਸਾਨੂੰ ਪਿੰਡ ਬੁਰਜ ਮਾਨਸਾ ਤੋਂ, ਰਾਮ ਸਿੰਘ ਧੱਗੜ, ਪਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਵਿਸਾਖਾ ਨੰਬਰਦਾਨ ਪਿੰਡ ਬੁਰਜ ਤੋਂ ਅਤੇ ਇਹਨਾਂ ਦਾ ਸਾਰਾ ਧੱਗੜ ਪਰਿਵਾਰ, ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ, ਹਿਮਾਚਲ ਪ੍ਰਦੇਸ਼ ਉਨਾ ਤੋਂ ਸੁਭਾਸ਼ ਸ਼ਰਮਾ, ਸੁਦੇਸ਼ ਸ਼ਰਮਾ, ਨਿਸ਼ਾਂਤ ਸ਼ਰਮਾ, ਅਨੁਰਾਧਾ ਸ਼ਰਮਾ, ਨਿਵਾਨ ਅਤੇ ਨੀਆ ਸ਼ਰਮਾ, ਰਾਏਪੁਰ ਪਟਿਆਲਾ ਤੋਂ ਲਾਡੀ, ਅਰਮਾਨ, ਤਰਵਿੰਦਰ ਅਤੇ ਤਨਵੀਰ, ਜੀ ਟੀ ਬੀ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਆਫੀਆ, ਸਨਾ, ਹੀਨਾ, ਸਕੀਲਾ, ਜਾਸਮੀਨ, ਰਾਜ਼ੀਆ, ਅਖਤਰ, ਸੁਰਾਜ, ਜਾਵੇਦ ਅੰਸਾਰੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਅਤੇ ਇਹਨਾਂ ਦਾ ਸਾਰਾ ਖੁਸ਼ਦਿਲ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ, ਅੰਬਰ ਵਸ਼ਿਸ਼ਠ ਦੀ ਆਵਾਜ਼ ਵਿੱਚ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਭੇਜ ਰਹੇ ਨੇ ਬਠਿੰਡਾ ਤੋਂ ਹਰਜਸ ਸਿੰਘ, ਦਪਿੰਦਰ ਸਿੰਘ, ਗੁਰਵਾਰਿਸ ਸਿੰਘ, ਭੋਲਾ ਸਿੰਘ, ਬਲਕੌਰ ਸਿੰਘ ਸਿੱਧੂ। ਮੱਖੂ ਤੋਂ ਆਰ ਕੇ ਬਜਾਜ ਅਤੇ ਸੰਨੀ ਸੇਤੀਆ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤਾ ਹੂਜਾ। ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਨਮਈ ਜੈਨ। ਮੱਧ ਪ੍ਰਦੇਸ਼ ਤੋਂ ਨਾਨਾ ਲਾਮਸੇ, ਮੀਨਾ ਲਾਮਸੇ, ਤੇਜਸ, ਜੈ, ਹਰਸ਼ਿਤਾ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ ਚੁਗ, ਗੋਵਿੰਦ ਚੁਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕ ਟੀਂਗਰਾ ਅਤੇ ਅਤੁਲ ਸ਼ਰਮਾ। ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੂ, ਗੌਰਵ, ਪਰਵੀਨ, ਯੁਗਮ, ਵੀਰੇਨ ਅਤੇ ਮਨਰਾਜ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਦਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਦਾ, ਜੀ ਐੱਸ ਰਾਮਗੜੀਆ। ਫਰਮਾਇਸ਼ ਕਰ ਰਹੇ ਨੇ ਜੀ ਰਾਜਵੀਰ ਜਵੰਦਾ ਦੀ ਆਵਾਜ਼ ਵਿੱਚ ਗੀਤ ਸੁਣਾ ਦਿੱਤਾ ਜਾਵੇ। ਆਓ ਸੁਣਦੇ ਹਾਂ ਇਹ ਗੀਤ।

0: कहानी है सुना रही आकाशवाणी। फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: इस निकी जही ब्रेक तो बाद एक बार फिर स्वागत है। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਾ ਮੱਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਛੱਤੀਸਗੜ੍ਹ ਤੋਂ ਪ੍ਰਕਾਸ਼ ਵਰਮਾ, ਪ੍ਰਿੰਸ ਨਿਖਿਲ, ਯਸ਼ਸਵੀ ਅਤੇ ਇਹਨਾਂ ਦਾ ਸਾਰਾ ਵਰਮਾ ਪਰਿਵਾਰ। ਧਰਮਕੋਟ ਤੋਂ ਵਰਿੰਦਰ ਸ਼ਰਮਾ, ਕਮਲੇਸ਼ ਸ਼ਰਮਾ, ਦੀਕਸ਼ਾ ਸ਼ਰਮਾ, ਰੋਬਿਨ ਸ਼ਰਮਾ, ਵਿਆਨ ਸ਼ਰਮਾ। ਆਰਿਆਨਗਰ ਤੋਂ ਉੱਤਮ ਸਿੰਘ ਜੰਗੇਲ, ਮੋਰਸ ਜੰਗੇਲ, ਅਨਿਲ, ਅਜਿਤ, ਆਯੂਸ਼, ਨੰਦਨੀ ਅਤੇ ਇਹਨਾਂ ਦਾ ਸਾਰਾ ਜੰਗੇਲ ਪਰਿਵਾਰ। ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ। ਜੰਮੂ ਤੋਂ ਕੁੰਦੂ ਰਾਮ, ਬਾਵਾ ਰਾਮ, ਕਸ਼ਲ ਚੰਦ, ਨੇਕ ਰਾਮ, ਯਸ਼ਪਾਲ। ਜਮਸ਼ੇਦਪੁਰ ਤੋਂ ਰੋਹਨ, ਆਰਿਆ, ਵਿਜੇ, ਸਰੋਜ, ਮੁਰਾਹੂ, ਦੇਵੰਤੀ, ਸੁੰਦਰ ਅਤੇ ਸੁਮਨ। ਫਾਜ਼ਿਲਕਾ ਤੋਂ ਜਗਦੀਸ਼ ਕੁਮਾਰ ਮੱਕੜ, ਅਰਵਿੰਦ, ਮੁਕੇਸ਼, ਨੀਰਜ, ਭੁਵਿਨ ਅਤੇ ਇਹਨਾਂ ਦਾ ਸਾਰਾ ਮੱਕੜ ਪਰਿਵਾਰ। ਪਿੰਡ ਸੰਘਵਾਲ ਤੋਂ ਨਰੇਸ਼ ਕੁਮਾਰ ਪੌਲ ਅਤੇ ਇਹਨਾਂ ਦਾ ਸਾਰਾ ਪੌਲ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ ਕੰਠ ਕਲੇਰ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਕੰਠ ਕਲੇਰ ਦੀ ਆਵਾਜ਼ ਵਿੱਚ ਇਹ ਗੀਤ।

ਤੁਹਾਡੀ ਫਰਮਾਇਸ਼ ਸਾਡੇ ਤੱਕ ਪਹੁੰਚ ਚੁੱਕੀ ਹੈ। ਭੇਜ ਰਹੇ ਨੇ ਜੀ ਅਜੀਤ ਨਗਰ ਮਲੋਟ ਤੋਂ ਛਿੰਦਰ ਸਿੰਘ ਛਿੰਦਾ, ਸਤਨਾਮ ਕੌਰ, ਦਿਲਪ੍ਰੀਤ ਸਿੰਘ, ਗਗਨਦੀਪ ਕੌਰ ਅਤੇ ਇਹਨਾਂ ਦੀ ਲਾਡਲੀ ਪੋਤੀ ਰੌਣਕਦੀਪ ਕੌਰ। ਸੂਬੇਦਾਰ ਸੰਧੂ, ਪੱਟੀ ਬਸੌਲੀ ਵਾਲੇ, ਆਰਫ ਪੱਟੀ, ਸਕੀਲਾ ਪੱਟੀ, ਕੁਲਵੀਰ, ਟਿੰਨੂ ਪੱਟੀ, ਇਹ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ। ਨਾਭਾ ਪਟਿਆਲਾ ਤੋਂ ਪੂਜਾ ਸ਼ਰਮਾ, ਕਰਨਵੀਰ ਹਾਊਸ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ, ਅਭਿਜੋਤ। ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਲੀਮ ਅੰਸਾਰੀ। ਬਿਹਾਰ ਤੋਂ ਰਾਹੁਲ ਬਨੋਜ, ਸਮਿਆਕ, ਸ਼ਰਨ ਅਤੇ ਮੀਰਾ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਪੁੱਚੋ ਮੰਡੀ ਤੋਂ, ਮੋਹਨ ਲਾਲ ਚੌਂਕੀ ਅਤੇ ਅਰਵਿੰਦ ਕੁਮਾਰ। ਵਿੱਕੀ ਮਾਇਲ, ਸੰਤੋਸ਼ ਮਾਇਲ, ਰੌਨਿਤ ਮਾਇਲ ਅਤੇ ਇਹਨਾਂ ਦਾ ਸਾਰਾ ਮਾਇਲ ਪਰਿਵਾਰ, ਫਰਮਾਇਸ਼ ਭੇਜਣੀ ਫਾਜ਼ਿਲਕਾ ਤੋਂ। ਮਹਾਰਾਸ਼ਟਰਾ ਤੋਂ ਫਰਮਾਇਸ਼ ਭੇਜਣੀ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ। ਬੁਲੰਦਸ਼ਹਿਰ ਤੋਂ ਮੁਹੰਮਦ ਸਈਦ, ਨਿਗਮਤ, ਪਰਵੀਨ, ਸ਼ਹਿਨਵਾਜ਼, ਸ਼ਰਫਰਾਜ਼, ਫਰਦੀਨ, ਸੁਹਾਨ, ਅਰਜ਼ਾਨ, ਅਬਾਨ ਅਤੇ ਇਹਨਾਂ ਦਾ ਸਾਰਾ ਅਬਾਸੀ ਪਰਿਵਾਰ। ਸ਼੍ਰੀ ਗੰਗਾਨਗਰ ਤੋਂ ਜਗਮੋਹਨ ਸਿੰਘ, ਅਰਨੇਜਾ, ਬਜਰੰਗ ਸਿੰਘ, ਸੋਨੂ, ਮਿੰਟੂ, ਕਰਨ, ਹਰਗੁਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਕਨਵਰ ਗਰੇਵਾਲ ਦੀ ਆਵਾਜ਼ ਵਿੱਚ ਇਹ ਗੀਤ।

ਪਿੰਡ ਜਾਫਰਾ, ਜ਼ਿਲ੍ਹਾ ਫਾਜ਼ਿਲਕਾ ਤੋਂ ਫਰਮਾਇਸ਼ ਭੇਜ ਰਹੇ ਨੇ ਫਲਕ ਸਿੰਘ, ਰਾਜੂ, ਬੱਬੂ, ਸੋਨੂ ਅਤੇ ਅਮਨਦੀਪ। ਜਮਸ਼ੇਦਪੁਰ ਤੋਂ ਫਰਮਾਇਸ਼ ਭੇਜ ਰਹੇ ਨੇ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਸੋਨੂ, ਪੱਪੀ, ਤਮੰਨਾ ਅਤੇ ਇਹਨਾਂ ਦਾ ਸਾਰਾ ਭਾਟੀਆ ਪਰਿਵਾਰ। ਪਿੰਡ ਬੁਰਜ ਮਾਨਸਾ ਤੋਂ ਰਾਮ ਸਿੰਘ ਧੱਗੜ, ਪਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਵਿਸਾਖਾ ਨੰਬਰਦਾਰ ਪਿੰਡ ਬੁਰਜ ਤੋਂ, ਅਤੇ ਇਹਨਾਂ ਦਾ ਸਾਰਾ ਧੱਗੜ ਪਰਿਵਾਰ ਫਰਮਾਇਸ਼ ਭੇਜ ਰਹੇ ਨੇ ਜੀ। ਜੀ ਆਰ ਪੌਲ ਅਤੇ ਇਹਨਾਂ ਦਾ ਪੂਰਾ ਪੌਲ ਪਰਿਵਾਰ ਸਰਾਵਾ ਨਗਰ ਜਲੰਧਰ ਤੋਂ ਫਰਮਾਇਸ਼ ਭੇਜ ਰਹੇ ਨੇ। ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਗੁਰਚਰਨ ਸਿੰਘ ਭੱਟੀ ਨੇ, ਕਾਕਾ ਸਿੰਘ ਭੱਟੀ, ਦਾਰਾ ਸਿੰਘ ਭੱਟੀ, ਇਹ ਫਰਮਾਇਸ਼ ਭੇਜ ਰਹੇ ਨੇ ਪਿੰਡ ਡੱਬ ਵਾਲਾ ਕਲਾਂ ਤੋਂ। ਲਾਡੜੂ ਮੰਡੀ ਤੋਂ ਫਰਮਾਇਸ਼ ਭੇਜ ਰਹੇ ਨੇ ਵਸਦੇਵ ਛਾਬੜਾ, ਅੰਸ਼, ਦਿਵਿਆਂਸ਼ੀ, ਚਿਰਾਗ ਅਤੇ ਸਾਜਨ ਛਾਬੜਾ। ਤੇਲੀਵਾਲਾ ਤੋਂ ਨਿਸਾਰ, ਨੌਸ਼ਾਦ, ਬੇਬੀ ਆਲਿਮਾ ਅਤੇ ਆਯਾਨ ਬਾਬੂ। ਗੁਰਾਇਆ ਤੋਂ ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਹਨੀ। ਜਗਰਾਓਂ ਤੋਂ ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ ਅਤੇ ਸਿਮਰਨਜੀਤ ਕੌਰ ਹਨੂਰ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ। ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ ਚੌਹਾਨ, ਤਰੁਣਾ ਚੌਹਾਨ, ਪ੍ਰਤੀਕ ਚੌਹਾਨ ਰਾਜਸਥਾਨ ਤੋਂ। ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ। ਅਕੋਲਾ ਤੋਂ ਸੁਸ਼ੀਲਾ ਦੇਵੀ, ਸਦਾਨੰਦ ਅਤੇ ਕੁਮਾਰ ਗੌਰਵ। ਹਲਕਾ ਲਹਿਰਾ ਤੋਂ ਖਨੌਰੀ, ਬਿੰਦੂ ਬੇਦੀ, ਬਲਵੀਰ ਸਿੰਘ, ਅਰਨੋ ਕਾਮਰੇਡ ਅਤੇ ਹਰਭਜਨ ਸਿੰਘ। ਗੁਰਦਾਸਪੁਰ ਤੋਂ ਸੱਤਿਆਦੇਵੀ ਅੰਗੁਰਾਨਾ, ਪ੍ਰੀਤਮਦਾਸ ਅੰਗੁਰਾਨਾ, ਅਰਮਾਨ, ਅਵਿਤਾਜ਼, ਦੈਵਿਕ ਅੰਗੁਰਾਨਾ। ਕਰਨੈਲ ਸਿੰਘ ਬੱਟੂ, ਗੁਰਫਤਿਹ ਸਿੰਘ, ਹਰਨੀਸ ਕੌਰ ਕਪੂਰਥਲਾ ਤੋਂ। ਅਰਸ਼ਦੀਪ ਸੁਰਜੀਤ ਸਿੰਘ ਅਮਰਕੋਟ ਤੋਂ। ਮਹਾਰਾਸ਼ਟਰ ਤੋਂ ਨਾਰਾਇਣ ਜੰਗਲੇ, ਸੋਪਾਨ, ਆਸ਼ੀਸ਼, ਵਿਸ਼ਾਲ, ਨਿਰਮਲਾ ਅਤੇ ਪੀ ਐੱਸ ਨਵਾਰਕਰ। ਪਿੰਡ ਕਲੰਦੇਰ ਤੋਂ ਕ੍ਰਿਸ਼ਨ ਬਗੀਲਾ, ਆਸ਼ਾ, ਸਾਜਨ, ਪ੍ਰਿੰਸ, ਰਜਨੀ, ਆਂਚਲ, ਵੰਸ਼ ਅਤੇ ਇਹਨਾਂ ਦਾ ਸਾਰਾ ਬਗੀਲਾ ਪਰਿਵਾਰ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਸਹੀ,

0: ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਖਤਮ ਹੁੰਦਾ। ਦਿਨ ਦੇ 12 ਵਜ ਚੱਲੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਨਿਖਿਲ ਕੁਮਾਰ।

0: जय हिंद। ਜ਼ਹਿਨਾਂ ਨੂੰ ਰੋਸ਼ਨ ਕਰਦਾ, ਖੁਸ਼ੀਆਂ ਦੇ ਪੈਗਾਮ ਵੰਡਦਾ, ਪਿਆਰੇ ਬੱਚਿਆਂ ਦਾ ਮਨਪਸੰਦ ਪ੍ਰੋਗਰਾਮ ਲੈ ਕੇ ਉਹਨਾਂ ਦੇ ਰੇਡੀਓ ਸੈੱਟ ਉੱਪਰ ਹਾਜ਼ਰ ਹੋ ਚੁੱਕੇ ਨੇ ਸੁਖਦੀਪ ਔਰ ਗੁਰਪ੍ਰੀਤ। ਔਰ ਅੱਜ ਦੇ ਇਸ ਬਾਲ ਜਗਤ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਖੂਬਸੂਰਤ ਕਰਨ ਦੀ ਕੋਸ਼ਿਸ਼ ਕਰਾਂਗੇ ਪਿਆਰੇ ਬੱਚਿਆਂ ਦੀਆਂ ਹਾਜ਼ਰੀਆਂ ਦੇ ਨਾਲ ਔਰ ਬਹੁਤ ਸਾਰੀਆਂ ਜਾਣਕਾਰੀਆਂ ਦੇ ਨਾਲ।
1: ਜੀ, ਬਾਲ ਜਗਤ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸੱਚੀ ਹੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਸ ਉਮੀਦ ਕਰਦੇ ਹਾਂ ਕਿ ਜਿਹੜਾ ਹਫ਼ਤਾ ਬੀਤਿਆ ਹੈ ਬਹੁਤ ਹੀ ਚੰਗਾ ਬੀਤਿਆ ਹੋਏਗਾ ਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਹੋਰ ਜ਼ਿਆਦਾ ਮੱਲਾਂ ਮਾਰੋਗੇ, ਬਹੁਤ ਸਾਰੀ ਜਾਣਕਾਰੀ ਇਕੱਠੀ ਕਰੋਗੇ ਔਰ ਨਾਲ ਦੀ ਨਾਲ ਤਿਆਰੀ ਕਰੋਗੇ ਆਪਣੇ ਆਉਣ ਵਾਲੇ ਇਮਤਿਹਾਨਾਂ ਦੀ। ਅਸੀਂ ਗੱਲ ਕਰੀਏ ਪ੍ਰੋਗਰਾਮ ਬਾਲ ਜਗਤ, ਇਸ ਦੇ ਜ਼ਰੀਏ ਜ਼ਰੂਰ ਤੇ ਜ਼ਰੂਰ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਨਾਲ ਇਹੋ ਜਿਹੇ ਟਿਪਸ ਸਾਂਝੇ ਕਰਨ ਦੀ ਜਿਸ ਦੇ ਜ਼ਰੀਏ ਤੁਸੀਂ ਆਪਣੇ ਇਮਤਿਹਾਨਾਂ ਦੀ ਤਿਆਰੀ ਵੀ ਚੰਗੀ ਕਰ ਸਕਦੇ ਹੋ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਰੀਕ੍ਰੀਏਸ਼ਨਲ ਐਕਟੀਵਿਟੀਜ਼ ਦੀ ਤੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਬਾਰੇ ਗੱਲਬਾਤ ਕਰਦੇ ਹਾਂ, ਜਾਣਕਾਰੀ ਤੇ ਮਨੋਰੰਜਨ ਦਾ ਸੁਮੇਲ ਜਿਹੜਾ ਹੈ ਉਹ ਤੁਹਾਡੇ ਤੱਕ ਜ਼ਰੂਰ ਤੇ ਜ਼ਰੂਰ ਪੁੱਜਦਾ ਕਰਾਂਗੇ।
0: ਲਓ ਜੀ ਪਿਆਰੇ ਬੱਚਿਓ, ਬਹੁਤ ਸਾਰੀਆਂ ਤੁਸੀਂ ਛੁੱਟੀਆਂ ਮਨਾ ਲਈਆਂ ਕਿਉਂਕਿ ਬੜਾ ਐਸਾ ਸਬਬ ਬਣਿਆ ਕਿ ਪਹਿਲਾਂ ਜਨਮ ਅਸ਼ਟਮੀ ਆਈ, ਫਿਰ ਟੀਚਰਸ ਡੇ ਆਇਆ ਔਰ ਫਿਰ ਆ ਗਿਆ ਸੰਡੇ। ਖੂਬ ਸਾਰੀਆਂ ਛੁੱਟੀਆਂ ਮਨਾ ਲਈਆਂ ਔਰ ਬਹੁਤ ਸਾਰੇ ਦੋਸਤ ਗੁਰਪ੍ਰੀਤ ਕੀ ਕਰਦੇ ਨੇ ਕਿ ਇਹਨਾਂ ਛੁੱਟੀਆਂ ਨੂੰ ਜਿੱਥੇ ਇੰਜੋਏ ਵੀ ਕਰਦੇ ਨੇ ਉਹਦੇ ਨਾਲ ਨਾਲ ਆਪਣਾ ਪੜ੍ਹਾਈ ਦਾ ਟਾਈਮ ਟੇਬਲ ਵੀ ਡਿਸਟਰਬ ਨਹੀਂ ਕਰਦੇ ਕਿਉਂਕਿ ਸਪਤੰਬਰ ਦੇ ਵਿੱਚ ਉਹਨਾਂ ਦੇ ਟੈਸਟ ਸ਼ੁਰੂ ਹੋ ਜਾਂਦੇ ਨੇ, ਪੇਪਰ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਨੂੰ ਸਪਟੰਬਰ ਟੈਸਟ ਕਿਹਾ ਜਾਂਦਾ। ਸੋ ਪਿਆਰੇ ਬੱਚੇ ਉਹਦੀ ਖੂਬ ਸਾਰੀ ਤਿਆਰੀ ਕਰਦੇ ਨੇ ਔਰ ਤਿਆਰੀ ਕਰਦੇ ਕਰਦੇ ਉਹ ਕਦੀ ਕਦੀ ਨਾ ਆਪਣਾ ਧਿਆਨ ਉਹਨਾਂ ਰੀਲਾਂ ਦੇ ਵਿੱਚ ਵੀ ਲਗਾ ਲੈਂਦੇ ਨੇ ਜਿਹੜੀਆਂ ਕੀ ਕਰਦੀਆਂ ਨੇ, ਜਿਨ੍ਹਾਂ ਦਾ ਐਲਗੋਰਿਦਮ ਹੀ ਇਹ ਹੈ ਕਿ ਪਿਆਰੇ ਬੱਚੇ ਉਹ ਤੁਹਾਡੀ ਭਗਤੀ ਨੂੰ ਭੰਗ ਕਰਨਾ, ਤੁਹਾਡੀ ਉਸ ਕੰਸਨਟ੍ਰੇਸ਼ਨ ਨੂੰ ਖਰਾਬ ਕਰਨਾ। ਸੋ ਇਹਨਾਂ ਰੀਲਾਂ ਤੋਂ ਥੋੜ੍ਹਾ ਬਚ ਬਚਾ ਕੇ ਰਹੋ ਕਿਉਂਕਿ ਸਪਤੰਬਰ ਟੈਸਟ ਦੀ ਤੁਸੀਂ ਤਿਆਰੀ ਕਰਨੀ ਹੈ ਔਰ ਇਹ ਸੋਸ਼ਲ ਮੀਡੀਆ ਨੇ ਤੁਹਾਡੇ ਮਨ ਦੇ ਉੱਪਰ ਸਵਾਰੀ ਕਰ ਲੈਣੀ ਹੈ ਔਰ ਫਿਰ ਤੁਹਾਨੂੰ ਬਿਠਾ ਕੇ ਲੈ ਜਾਣਾ ਹੈ ਕਿਸੇ ਅਜੀਬੋ ਗਰੀਬ ਦੁਨੀਆ ਦੇ ਵਿੱਚ ਜਿਹਦਾ ਤੁਹਾਡੀ ਪੜ੍ਹਾਈ ਦੇ ਨਾਲ, ਤੁਹਾਡੀ ਹੈਲਥ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਹਾਨੂੰ ਉਹਨਾਂ ਨੇ ਅਜੀਬ ਜੇ ਸ਼ਸ਼ੋਪੰਚ ਪਾ ਕੇ ਛੱਡ ਦੇਣਾ ਹੈ।
1: ਔਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਬੱਚਿਓ, ਤੁਹਾਡੇ ਇਹਨਾਂ ਸਾਰੇ ਵਿਚਾਰਾਂ ਦੀ ਜੋ ਤੁਹਾਡੇ ਜ਼ਿਹਨ ਦੇ ਵਿੱਚ ਚੱਲ ਰਹੇ ਹੁੰਦੇ ਨੇ ਕਿ ਮੈਂ ਇਸਤੇਮਾਲ ਕਰਨਾ ਹੈ ਇਹਨਾਂ ਚੀਜ਼ਾਂ ਦਾ ਜਾਂ ਨਹੀਂ ਕਰਨਾ, ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੈਂ ਸਟੱਡੀ ਜਿਹੜੀ ਹੈ ਉਸ ਸਮੇਂ ਤੇ ਨਹੀਂ ਕੀਤੀ ਤਾਂ ਉਸਦਾ ਕੀ ਪ੍ਰਭਾਵ ਹੋਵੇਗਾ। ਜੇਕਰ ਤੁਸੀਂ ਇਹੋ ਜਿਹੀ ਸਵੈ ਪੜਚੋਲ ਕਰਦੇ ਹੋ ਤਾਂ ਬਹੁਤ ਚੰਗੀ ਗੱਲ ਹੈ, ਲੇਕਿਨ ਜੇਕਰ ਤੁਸੀਂ ਸੋਚਦੇ ਹੋ ਕੋਈ ਗੱਲ ਨਹੀਂ ਪੜ੍ਹ ਲਵਾਂਗੇ ਪੇਪਰ ਤੋਂ ਇੱਕ ਦਿਨ ਵੀ ਪੜ੍ਹ ਲਵਾਂਗੇ ਪਹਿਲਾਂ ਤੇ, ਲੇਕਿਨ ਕੁਝ ਬੱਚੇ ਇਹੋ ਜਿਹੇ ਵੀ ਹੁੰਦੇ ਨੇ ਕਿ ਕੋਈ ਗੱਲ ਨਹੀਂ ਸਵੇਰੇ ਛੇਤੀ ਉੱਠ ਜਾਵਾਂਗੇ ਪੇਪਰ ਵਾਲੇ ਦਿਨ ਤੇ ਇਹ ਚੀਜ਼ਾਂ ਜ਼ਹਿਨ ਚੋਂ ਕੱਢ ਦਿਓ, ਕਿਉਂਕਿ ਜਦੋਂ ਤੁਸੀਂ ਕਾਹਲੀ ਦੇ ਵਿੱਚ ਅਖੀਰਲੇ ਪਲਾਂ ਦੇ ਵਿੱਚ ਤਿਆਰੀ ਕਰਦੇ ਹੋ ਉਹ ਤਿਆਰੀ ਨਹੀਂ ਹੁੰਦੀ, ਉਹ ਹੜਬੜੀ ਦੇ ਵਿੱਚ ਤੁਸੀਂ ਆਪਣੇ ਮਨ ਨੂੰ ਸੰਤੁਸ਼ਟ ਕਰ ਰਹੇ ਹੁੰਦੇ ਹੋ ਕਿ ਮੈਂ ਪੜ੍ਹ ਲਿਆ, ਕਿਉਂਕਿ ਉਦੋਂ ਸਿਰਫ ਤੇ ਸਿਰਫ ਪੜ੍ਹਾਈ ਹੀ ਹੁੰਦੀ ਹੈ, ਮਤਲਬ ਪੜ੍ਹਨਾ ਹੀ ਹੁੰਦਾ ਹੈ, ਨਾ ਹੀ ਰੀਡਿੰਗ ਹੁੰਦੀ ਹੈ, ਨਾ ਹੀ ਕੰਸਨਟ੍ਰੇਸ਼ਨ ਹੁੰਦੀ ਹੈ, ਨਾ ਹੀ ਕਿਸੇ ਕਿਸਮ ਦੀ ਰਿਵੀਜ਼ਨ ਹੋ ਰਹੀ ਹੁੰਦੀ ਹੈ ਔਰ ਨਾ ਹੀ ਤੁਹਾਡਾ ਮਾਇੰਡ ਉਸ ਹਿਸਾਬ ਦੇ ਨਾਲ ਕੰਮ ਕਰ ਰਿਹਾ ਹੁੰਦਾ, ਕਿਉਂਕਿ ਤੁਹਾਨੂੰ ਜਿੱਥੇ ਇੱਕ ਪਾਸੇ ਕੰਸਨਟ੍ਰੇਸ਼ਨ ਦੀ ਜ਼ਰੂਰਤ ਹੈ ਉੱਥੇ ਹੀ ਬੈਲੈਂਸ ਡਾਇਟ ਦੀ ਜ਼ਰੂਰਤ ਹੈ, ਉੱਥੇ ਹੀ ਹਲਕਾ ਫੁਲਕਾ ਭੋਜਨ ਜਿਹੜਾ ਹੈ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੋਣਾ ਚਾਹੀਦਾ ਔਰ ਇਹ ਸਾਰੀਆਂ ਚੀਜ਼ਾਂ ਦਿਮਾਗ 'ਚ ਰੱਖਦੇ ਹਾਂ ਤੁਸੀਂ ਤਿਆਰੀ ਜਿਹੜੀ ਹੈ ਜ਼ਰੂਰ ਕਰਨੀ ਹੈ।
0: ਲਓ ਜੀ ਪਿਆਰੇ ਬੱਚਿਓ, ਸਿਰਫ ਰੀਲਾਂ ਤੇ ਸੋਸ਼ਲ ਮੀਡੀਆ ਦਾ ਜਿਹੜਾ ਕੰਮ ਹੈ ਉਹ ਭਾਰਤੀ ਬੱਚੇ ਨਹੀਂ ਕਰਦੇ, ਸਗੋਂ ਦੁਨੀਆ ਭਰ ਦੇ ਵਿੱਚ ਇਹ ਪ੍ਰੋਬਲਮ ਬਣੀ ਹੋਈ ਹੈ। ਇਹ ਨਾ ਸੋਚਿਓ ਕਿ ਸਿਰਫ ਤੁਸੀਂ ਹੀ ਇਸ ਸੋਸ਼ਲ ਮੀਡੀਆ ਦੀ ਲੱਤ ਦੇ ਸ਼ਿਕਾਰ ਹੁੰਦੇ ਪਏ ਹੋ, ਕੁੱਲ ਦੁਨੀਆ ਦੇ ਉੱਪਰ ਇਹ ਪ੍ਰੋਬਲਮ ਬਣਦੀ ਪਈ ਹੈ। ਔਰ ਗੁਰਪ੍ਰੀਤ, ਜਿਹੜੇ ਅਮਰੀਕਾ ਵਾਲੇ ਨੇ ਨਾ, ਦੇਖੋ ਉਹ ਟੈਕਨੋਲੋਜੀ ਦੇ ਵਿੱਚ ਪੂਰੀ ਦੁਨੀਆ ਤੇ ਮੰਨੇ ਜਾਂਦੇ ਨੇ ਕਿ ਅਮਰੀਕਾ ਦਾ ਕੰਪਿਊਟਰ ਸਿਸਟਮ ਜਿਹੜਾ ਹੈ, ਉਹਨਾਂ ਦੀ ਸਿਲੀਕੋਨ ਵੈਲੀ ਹੈ, ਉਹ ਦੁਨੀਆ ਭਰ ਦੇ ਕੰਪਿਊਟਰ ਇੰਜੀਨੀਅਰਸ ਦੀ ਹੱਬ ਹੈ ਔਰ ਉੱਥੇ ਵੀ ਉਹ ਪ੍ਰੋਬਲਮ ਹੈ। ਔਰ ਅਮਰੀਕਾ ਦੇ ਵਿੱਚ ਨਰਸਰੀ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਦੇ ਉੱਪਰ ਉਹ ਹੁਣ ਸੋਸ਼ਲ ਮੀਡੀਆ ਨੂੰ ਐਕਸਪਲੋਰ ਕਰਨ ਜਾਂ ਉਹਨੂੰ ਟੱਚ ਕਰਨ ਦੇ ਉੱਪਰ ਬੈਨ ਲਗਾਉਣ ਜਾ ਰਿਹਾ ਹੈ। ਪਿਆਰੇ ਬੱਚਿਓ, ਨਿਊਯਾਰਕ ਦੇ ਮੇਅਰ ਜ਼ਹਰਾਨ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਆਪਣੇ ਨਰਸਰੀ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਦਾ ਸੋਸ਼ਲ ਮੀਡੀਆ ਜਾਂ ਇੰਟਰਨੈਟ ਦੇ ਉੱਪਰ AI ਦੇ ਨਾਲ ਜੋ ਵੀ ਉਹ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਬਲੌਕ ਕਰ ਦਿਆਂਗੇ, ਉਹਨਾਂ ਨੂੰ ਅਸੀਂ ਇਸ ਗੱਲ ਦੀ ਇਜਾਜ਼ਤ ਬਿਲਕੁਲ ਨਹੀਂ ਦਿਆਂਗੇ।
1: ਬਿਲਕੁਲ, ਔਰ ਜਿੱਥੇ ਕਿਤੇ ਗੱਲ ਕੀਤੀ ਜਾਂਦੀ ਹੈ ਜਨਰੇਟਿਵ AI ਦੀ ਬੱਚਿਓ, ਤੇ ਸੱਚੀ ਹੀ ਇਸ ਸਾਲ ਇਹ ਜਿਹੜੀ ਪਾਬੰਦੀ ਹੈ ਇੱਕ ਬਹੁਤ ਹੀ ਵੱਡਾ ਤੇ ਅਹਿਮ ਕਦਮ ਹੈ। ਸੋ ਇਸ ਫੈਸਲੇ ਦੇ ਪਿੱਛੇ ਚਿੰਤਾਵਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕੀ ਕਾਰਗੁਜ਼ਾਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਦੋਂ ਅਸੀਂ ਆਪਣੇ ਦਿਮਾਗ ਨਾਲ ਸੋਚਣ ਦੀ ਸਮਰੱਥਾ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇਮਤਿਹਾਨਾਂ ਦੀ ਗੱਲ ਕਰਦੇ ਹਾਂ, ਸਮੱਸਿਆਵਾਂ ਨੂੰ ਹੱਲ ਕਰਨ

0: ਲਓ ਜੀ ਪਿਆਰੇ ਬੱਚਿਆਂ ਦਾ ਮਨਪਸੰਦ ਪ੍ਰੋਗਰਾਮ ਚੱਲਦਾ ਪਿਆ ਬਾਲ ਜਗਤ ਔਰ ਬਾਲ ਜਗਤ ਦੇ ਵਿੱਚ ਗੁਰਪ੍ਰੀਤ ਹੁਣ ਨਾ ਅਸੀਂ ਬੱਚਿਆਂ ਦੀ ਗੱਲ ਕਰਨ ਵਾਲੇ ਹਾਂ ਬੱਚਿਆਂ ਦੇ ਹੱਕ ਦੇ ਲਈ ਕਿਉਂਕਿ ਬਹੁਤ ਸਾਰੇ ਬੱਚੇ ਪਤਾ ਕੀ ਕੰਪਲੇਂਟ ਕਰਦੇ ਨੇ ਕਿ ਪੇਰੈਂਟਸ ਨਾ ਸਾਨੂੰ ਬਾਰ ਬਾਰ ਕਹਿੰਦੇ ਆ ਆਹ ਕਰੋ ਇੱਦਾਂ ਕਰੋ ਆਹ ਨਾ ਕਰੋ ਇਹ ਕਰੋ ਔਰ ਦੇਖੋ ਜੀ ਪਿਆਰੇ ਬੱਚਿਓ ਹੁਣ ਜਿਹੜੇ ਮਾਹਰ ਨੇ ਜਿਹੜੇ ਚਾਈਲਡ ਸਾਈਕੋਲੋਜਿਸਟ ਨੇ ਉਹ ਵੀ ਪੇਰੈਂਟਸ ਨੂੰ ਇਹ ਗੱਲ ਕਹਿੰਦੇ ਪਏ ਨੇ ਕਿ ਜੇ ਤੁਸੀਂ ਕੋਈ ਆਪਣੇ ਬੱਚੇ ਦੇ ਵਿੱਚ ਸੁਧਾਰ ਚਾਹੁੰਦੇ ਹੋ ਨਾ ਕਿ ਤੁਸੀਂ ਚਾਹੁੰਦੇ ਹੋ ਕਿ ਇਹ ਬੱਚਾ ਇਸ ਤਰੀਕੇ ਦੇ ਨਾਲ ਤੁਹਾਡੀ ਗੱਲ ਮੰਨੇ ਤਾਂ ਉਹਨੂੰ ਤੁਸੀਂ ਇਹ ਨਾ ਕਹੋ ਕਿ ਇਹ ਠੀਕ ਕਰ ਉਹ ਠੀਕ ਕਰ ਤੁਸੀਂ ਉਹਨੂੰ ਕਹੋ ਕਿ ਅੱਛਾ ਬੱਚੇ ਇਹ ਮੈਨੂੰ ਵੀ ਦੱਸ ਇਹਨੂੰ ਕਿੱਦਾਂ ਕਰੀਦਾ ਇਹਨੂੰ ਆਪਾਂ ਇੱਦਾਂ ਵੀ ਕਰ ਸਕਦੇ ਹਾਂ ਜਾਂ ਇਹ ਚੀਜ਼ ਇੱਦਾਂ ਹੋ ਸਕਦੀ ਹੈ ਸੋ ਉਹਦੇ ਨਾਲ ਇੱਕ ਤਾਂ ਬੱਚੇ ਦੀ ਡਿਵੈਲਪਮੈਂਟ ਹੋਏਗੀ ਔਰ ਇੱਕ ਉਹਨੂੰ ਇਹ ਨਹੀਂ ਲੱਗੇਗਾ ਕਿ ਤੁਸੀਂ ਉਹਦੇ 'ਤੇ ਹਰ ਚੀਜ਼ ਨੂੰ ਥੋਪਦੇ ਪਏ ਹੋ ਸੋ ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਸੋਚ ਸਮਝ ਦੇ ਅਨੁਸਾਰ ਢਾਲ ਕੇ ਚੀਜ਼ਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਨ ਜਾਂ ਉਹਨਾਂ ਤੋਂ ਚੀਜ਼ਾਂ ਕਰਵਾਉਣ ਦੀ ਕੋਸ਼ਿਸ਼ ਕਰਨ ਇਸ ਵਿਧੀ ਦੇ ਨਾਲ
1: ਜੀ ਔਰ ਬਹੁਤ ਹੀ ਖੂਬਸੂਰਤੀ ਦੇ ਨਾਲ ਤੁਸੀਂ ਇਸ ਚੀਜ਼ ਨੂੰ ਦੱਸਿਆ ਕਿਉਂਕਿ ਅਸੀਂ ਇਹ ਵੀ ਸੁਣਿਆ ਕਿ ਮਾਹਰ ਕਹਿੰਦੇ ਨੇ ਕਿ ਜਿਹੜਾ ਵਿਸ਼ਾ ਬੱਚੇ ਨੂੰ ਸਮਝ ਨਹੀਂ ਆਉਂਦਾ ਜਿਸ ਬਾਰੇ ਬੱਚੇ ਨੂੰ ਸਮਝ ਨਹੀਂ ਆਉਂਦਾ ਕਿ ਇਹ ਬਹੁਤ ਮੁਸ਼ਕਿਲ ਲੱਗ ਰਿਹਾ ਤੇ ਉਹ ਬੱਚਾ ਉਸ ਚੀਜ਼ ਦੀ ਤਿਆਰੀ ਕਰ ਲਵੇ ਚੰਗੀ ਤਰ੍ਹਾਂ ਤੇ ਇਹ ਸੋਚੇ ਕਿ ਉਹਦੇ ਸਾਹਮਣੇ ਵਿਦਿਆਰਥੀ ਬੈਠੇ ਹੋਏ ਨੇ ਤੇ ਉਹਨਾਂ ਨੂੰ ਸਮਝਾਉਣਾ ਸ਼ੁਰੂ ਕਰ ਦੇਵੇ ਔਰ ਜਦੋਂ ਉਹ ਸਮਝਾਵੇਗਾ ਤੇ ਉਹਦੇ ਆਪਣੇ ਆਪ ਜ਼ਹਿਨ 'ਚੋਂ ਚੀਜ਼ ਹੋਰ ਜ਼ਿਆਦਾ ਕਲੀਅਰ ਹੋਣੀ ਸ਼ੁਰੂ ਹੋ ਜਾਏਗੀ ਸੋ ਪੇਰੈਂਟਸ ਵੀ ਇਸ ਤਰੀਕੇ ਨੂੰ ਅਪਣਾ ਸਕਦੇ ਨੇ ਕਿ ਕਿਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਬੱਚੇ ਦੇ ਵਿੱਚ ਆਤਮ ਵਿਸ਼ਵਾਸ ਭਰਨਾ ਉਹਦਾ ਹੋਮਵਰਕ ਉਹਦੇ ਕੋਲੋਂ ਕਰਵਾਉਣਾ ਤੇ ਉਸਨੂੰ ਵੱਖ ਵੱਖ ਮੌਕਿਆਂ ਦੀ ਤਲਾਸ਼ ਕਰਨਾ ਜਿਹੜਾ ਹੈ ਉਹ ਸਿਖਾਉਣਾ ਚਾਹੀਦਾ ਔਰ ਕੁਝ ਵਾਰੀ ਤੁਹਾਨੂੰ ਅਜਿਹਾ ਵੀ ਕਰਨਾ ਪੈ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਖਾਸ ਵਿਸ਼ਾ ਉਹ ਖਾਸ ਜ਼ਰੂਰੀ ਨਹੀਂ ਹੈ ਵਿਸ਼ਾ ਪੜ੍ਹਾਈ ਦੇ ਨਾਲ ਹੀ ਸੰਬੰਧਿਤ ਹੋਵੇ ਉਹ ਘਰ ਦੇ ਕਿਸੇ ਵੀ ਕੰਮ ਨਾਲ ਸੰਬੰਧਿਤ ਹੋ ਸਕਦਾ ਤੁਸੀਂ ਬੱਚੇ ਨੂੰ ਕਹਿ ਸਕਦੇ ਹੋ ਕਿ ਆਓ ਮੇਰੇ ਕੋਲ ਬੈਠੋ ਮੈਨੂੰ ਇਹ ਚੀਜ਼ ਸਿਖਾਓ ਉਸ ਦੇ ਨਾਲ ਬੱਚੇ ਦੀ ਤੁਹਾਡੇ ਨਾਲ ਇਨਵੋਲਵਮੈਂਟ ਜਿਹੜੀ ਹੈ ਖਾਸ ਕਰਕੇ ਪੇਰੈਂਟਸ ਦੇ ਨਾਲ ਵੱਡਿਆਂ ਦੇ ਨਾਲ ਹੋ ਜਾਏਗੀ ਤੇ ਜਦੋਂ ਅਸੀਂ ਇਨਵੋਲਵਮੈਂਟ ਦੀ ਗੱਲ ਕਰਦੇ ਹਾਂ ਤੇ ਬੱਚਿਆਂ ਦੀ ਹਾਜ਼ਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਦੇ ਲਈ ਸਾਨੂੰ ਆਪਣੀ ਗੱਲਾਂ ਬਾਤਾਂ ਨੂੰ ਵਿਰਾਮ ਲਗਾਉਣੀ ਪੈਂਦੀ ਹੈ ਕਿਉਂਕਿ ਬਹੁਤ ਹੀ ਖੂਬਸੂਰਤ ਬਹੁਤ ਹੀ ਖਾਸ ਤੁਹਾਡਾ ਆਪਣਾ ਸਿਲਸਿਲਾ ਜਿਹੜਾ ਹੈ ਨੰਨੀ ਕਲਮ ਤੋਂ ਦੇ ਜ਼ਰੀਏ ਜਿਹੜੇ ਨੇ ਉਹ ਬੱਚੇ ਹਾਜ਼ਰੀ ਲਗਵਾਉਂਦੇ ਨੇ ਖਾਸ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਸੋ ਬੱਚੇ ਹੁਣ ਵਾਰੀ ਹੈ ਜੀ ਤੁਹਾਡੇ ਹੀ ਰਿਪ੍ਰੈਜੈਂਟੇਟਿਵ ਤੁਹਾਨੂੰ ਆਪਣੀ ਆਵਾਜ਼ ਜਿਹੜੀ ਹੈ ਉਹ ਪਹੁੰਚਾਉਣ ਜਾ ਰਹੇ ਨੇ ਸੋ ਅਸੀਂ ਜ਼ਿਆਦਾ ਇੰਤਜ਼ਾਰ ਨਹੀਂ ਕਰਦੇ ਰੁੱਖ ਕਰਦੇ ਹਾਂ ਪਹਿਲੇ ਹੀ ਪਰਫਾਰਮੈਂਸ ਦੇ ਵੱਲ
0: ਜੋ ਸਾਨੂੰ ਕਰਕੇ ਭੇਜੀ ਹੈ ਜੀ ਬਿਆਸ ਤੋਂ ਔਰ ਲਓ ਜੀ ਸੁਣਦੇ ਹਾਂ ਇਸ ਬਿਆਸ ਵਾਲੇ ਬੱਚੇ ਦੀ ਖੂਬਸੂਰਤ ਜਿਹੀ ਪਰਫਾਰਮੈਂਸ
2: ਸੰਗੀਤ ਇੱਕ ਐਸੀ ਕਲਾ ਹੈ ਜੋ ਮਾਨਵ ਕੇ ਦਿਲ ਔਰ ਉਸਕੀ ਆਤਮਾ ਕੋ ਖੁਸ਼ੀ ਸੇ ਭਰ ਦੇਤੀ ਹੈ ਸੰਗੀਤ ਇੱਕ ਮਨੋਰੰਜਨ ਕਾ ਸਾਧਨ ਨਹੀਂ ਹੈ ਬਲਕਿ ਸਰੀਰਕ ਮਾਨਸਿਕ ਏਵਂ ਬੌਧਿਕ ਵਿਕਾਸ ਕਾ ਵੀ ਸਾਧਨ ਹੈ ਆਓ ਹਮ ਸੰਗੀਤ ਕੀ ਪਹਿਲੀਓ ਸੇ ਦਿਮਾਗ ਕੀ ਕਸਰਤ ਕਰਤੇ ਹੈ ਮੈਂ ਅਵਰੀਨ ਕੌਰ ਮੈਂ ਮਨਸੀਰਤ ਕੌਰ ਔਰ ਮੈਂ ਰੀਆ ਚੌਧਰੀ ਹਮਾਰੀ ਪਹਿਲੀ ਪਹਿਲੀ ਹੈ ਸੁਰ ਸਪਤਕ ਕਾ ਮੈਂ ਹੂੰ ਰਾਜਾ ਮੈਂ ਹੂੰ ਏਕ ਹਵਾ ਕਾ ਬਾਜਾ ਸੰਗੀਤਕਾਰ ਕੋ ਰਿਆਜ਼ ਕਰਵਾਊਂ ਮੈਂ ਗੀਤੋ ਕੀ ਧੁਨ ਬਨਵਾਊਂ ਕਲਾਕਾਰ ਕਰਤੇ ਹੈ ਮੇਰੀ ਪੂਜਾ ਮੇਰੇ ਜੈਸਾ ਨਹੀਂ ਕੋਈ ਦੂਜਾ ਅਬ ਸੋਚੋ ਝਟਪਟ ਬਤਲਾਓ ਸੁਬਹ ਸ਼ਾਮ ਮੁਝੇ ਖੂਬ ਬਜਾਓ ਬਤਾਓ ਤੋ
3: ਹਾਰਮੋਨੀਅਮ ਹਮਾਰੀ ਦੂਸਰੀ ਪਹਿਲੀ ਹੈ ਥਾਪ ਪਰ ਮੇਰੀ ਸਭ ਕੇ ਉੱਤੇ ਪਾਓ ਤਾਲ ਪਰ ਮੇਰੀ ਸਭ ਕਰਤੇ ਗਾਨ ਸ਼ਾਸਤਰੀ ਸੰਗੀਤ ਕੋ ਮੈਂ ਚਲਾਓ ਤਾਲ ਵਾਦਿਓ ਕਾ ਰਾਜਾ ਕਹਿਲਾਓ ਬੂਝੋ ਮੁਝੇ ਤੋ ਫਿਰ ਆਗੇ ਬਤਾਓ ਸੋਚੋ ਸੋਚੋ
4: ਤਬਲਾ
3: ਹਮਾਰੀ ਤੀਸਰੀ ਪਹਿਲੀ ਹੈ ਮੇਰੀ ਇੱਕ ਕਹਾਣੀ ਹੈ ਨਹੀਂ ਜ਼ਿਆਦਾ ਪੁਰਾਣੀ ਹੈ ਤੀਨ ਸੇ ਸਾਤ ਤਾਰੋ ਪਰ ਆਇਆ ਸ਼ਾਸਤਰੀ ਵਾਦਨ ਕੋ ਜਗ ਮੈਂ ਫੈਲਾਇਆ ਵੀਨਾ ਕਾ ਮੈਂ ਹੂੰ ਭਾਈ ਅਬ ਕਹੋ ਮੁਝੇ ਕੌਣ ਬੁਝਾਈ ਬਤਾਓ ਤੋ
4: ਸਿਤਾਰ ਹਮਾਰੀ ਚੌਥੀ ਪਹਿਲੀ ਹੈ ਸਬਸੇ ਛੋਟੀ ਤਾਲ ਹੂੰ ਮੈਂ ਸੁਗਮ ਸੰਗੀਤ ਕੀ ਜਾਨ ਹੂੰ ਮੈਂ ਤੇਜ ਲਹਿ ਮੈਂ ਜਬ ਜਾਤੀ ਹੂੰ ਠੁਮਕਾ ਵੀ ਲਗ

0: ਦੇ ਨਾਲ ਮਿਲ ਮਿਲਾ ਕੇ ਬਹਿੰਦੇ ਹਾਂ ਤਾਂ ਬਹੁਤ ਕੁਝ ਸਿੱਖ ਜਾਂਦੇ ਹਾਂ। ਸੋ ਇਹਨਾਂ ਬੁਝਾਰਤਾਂ ਦੇ ਪਿੱਛੇ ਸਾਡੇ ਬ੍ਰੇਨ ਨੂੰ ਡਿਵੈਲਪ ਕਰਨ ਵਾਲੀ ਇੱਕ ਥਿਊਰੀ ਚੱਲਦੀ ਹੈ। ਸਾਡਾ ਦਿਮਾਗ ਫਾਲਤੂ ਦੇ ਘੋੜੇ ਨਹੀਂ ਦੜਾਉਂਦਾ, ਸਗੋਂ ਪੋਜ਼ਿਟਿਵ ਸੋਚ ਵਾਲੇ ਕੰਮ ਕਰਦਾ ਹੈ। ਔਰ ਇਸ ਕਰਕੇ ਪਿਆਰੇ ਬੱਚਿਆਂ ਨੇ ਫਿਜ਼ੀਕਲ ਜਿਹੜੀਆਂ ਐਕਟੀਵਿਟੀਜ਼ ਨੇ ਨਾ ਉਹ ਜ਼ਿਆਦਾ ਤੋਂ ਜ਼ਿਆਦਾ ਕਰਦੇ ਰਹਿਣਾ ਹੈ। ਔਰ ਇਹਦੇ ਨਾਲ ਕੀ ਹੋਏਗਾ ਕਿ ਤੁਸੀਂ ਇੱਕ ਕ੍ਰੀਏਟਿਵ ਪਰਸਨੈਲਿਟੀ ਬਣ ਜਾਓਗੇ, ਹਰ ਚੀਜ਼ ਨੂੰ ਲੌਜੀਕਲ ਸਮਝਣ ਦੀ ਕੋਸ਼ਿਸ਼ ਕਰੋਗੇ ਔਰ ਇਹਦੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਖੂਬ ਸਾਰੀ ਤਰੱਕੀ ਕਰੋਗੇ।
1: ਬਿਲਕੁਲ, ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਤੁਹਾਡੇ ਗ੍ਰੈਂਡ ਪੇਰੈਂਟਸ, ਖਾਸ ਕਰਕੇ ਬੱਚੇ ਜਿਹੜੇ ਹੁੰਦੇ ਸੀ ਜਾਂ ਹੁਣ ਦੇ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਫੈਮਲੀਜ਼ ਨੇ ਜਿੱਥੇ ਖਾਸ ਕਰਕੇ ਇਹੋ ਜਿਹੀਆਂ ਐਕਟੀਵਿਟੀਜ਼, ਹੈਲਦੀ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ, ਜਿਹਦੇ ਵਿੱਚ ਕਹਾਣੀਆਂ ਔਰ ਨਾਲ ਦੀ ਨਾਲ ਬਾਤਾਂ ਬੁਝਾਰਤਾਂ ਜਿਹੜੀਆਂ ਨੇ ਆਮ ਹੀ ਹਿੱਸਾ ਹੁੰਦਾ ਸੀ। ਔਰ ਇੱਕ ਮੰਨਿਆ ਵੀ ਜਾਂਦਾ ਸੀਗਾ ਕਿ ਦਿਨ ਵੇਲੇ ਬਾਤਾਂ ਬੁਝਾਰਤਾਂ ਨਹੀਂ ਪਾਉਣੀਆਂ ਚਾਹੀਦੀਆਂ, ਰਾਤ ਵੇਲੇ ਜਿਹੜੀਆਂ ਨੇ ਉਹ ਪੁੱਛੀਆਂ ਜਾਂਦੀਆਂ ਸੀ ਔਰ ਉਹਨਾਂ ਦੇ ਜਵਾਬ ਲੱਭਣ ਦੇ ਲਈ ਬੱਚੇ ਬਹੁਤ ਹੀ ਜ਼ਿਆਦਾ ਜਿਹੜਾ ਹੈ ਆਪਣੇ ਦਿਮਾਗ 'ਤੇ ਜ਼ੋਰ ਪਾਉਂਦੇ ਸੀ, ਸੋਚਦੇ ਵਿਚਾਰਦੇ ਸੀ ਕਿ ਇਸ ਦਾ ਉੱਤਰ ਹੋ ਸਕਦਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਅੱਜ ਕੱਲ੍ਹ ਕੰਪੀਟੀਸ਼ਨ ਦਾ ਹਿੱਸਾ ਰਹਿ ਗਈਆਂ ਨੇ, ਕਿਤਾਬਾਂ ਦੇ ਵਿੱਚ ਸਾਨੂੰ ਦੇਖਣ ਸੁਣਨ ਲਈ ਮਿਲਦੀਆਂ ਨੇ, ਲੇਕਿਨ ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ ਆਪਣੀ ਜ਼ਿੰਦਗੀ ਦੇ ਅਸਲ ਸਮੇਂ ਦੇ ਵਿੱਚ, ਜਦੋਂ ਕਿ ਸੱਚੀ ਹੀ ਗ੍ਰੈਂਡ ਪੇਰੈਂਟਸ ਤੁਹਾਡੇ ਕੋਲ ਬੈਠੇ ਹੋਏ ਹੁੰਦੇ ਨੇ, ਤੇ ਉਦੋਂ ਦੋਨਾਂ ਦੇ ਹੱਥਾਂ ਦੇ ਵਿੱਚ ਹੀ ਇਹ ਇਲੈਕਟ੍ਰੋਨਿਕ ਡਿਵਾਈਸ ਜਿਹੜੀ ਆ ਫੜੀ ਹੋਈ ਹੁੰਦੀ ਹੈ। ਜਿੱਥੇ ਇੱਕ ਪਾਸੇ ਗ੍ਰੈਂਡ ਪੇਰੈਂਟਸ ਆਪਣੀਆਂ ਰਿਲੀਜੀਅਸ ਵੀਡੀਓਜ਼ ਦੇਖ ਰਹੇ ਹੁੰਦੇ ਨੇ, ਉੱਤੇ ਹੀ ਬੱਚੇ ਜਿਹੜੇ ਨੇ ਉਹ AI ਦਾ, ਸੋਸ਼ਲ ਮੀਡੀਆ ਦਾ ਜਾਂ ਫਿਰ ਹੋਰ ਵੀ ਆਪਣੀ ਐਕਟੀਵਿਟੀਜ਼ ਕਰਨ ਦੇ ਲਈ, ਕੰਮ ਕਰਨ ਦੇ ਲਈ ਇਸ ਦਾ ਇਸਤੇਮਾਲ ਕਰ ਰਹੇ ਹੁੰਦੇ ਨੇ। ਸੋ ਚੀਜ਼ਾਂ ਉਹ ਹੋ ਰਹੀਆਂ ਨੇ, ਲੇਕਿਨ ਬਹੁਤ ਹੀ ਵੱਖਰੇ ਤਰੀਕੇ ਦੇ ਨਾਲ। ਇਸੇ ਕਰਕੇ ਹੀ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਬੱਚਿਓ ਸੁਮੇਲ ਜਿਹੜਾ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਹਾਡੇ ਤੱਕ ਪੁੱਜਦਾ ਕੀਤਾ ਜਾ ਸਕੇ, ਤਾਂ ਕਿ ਤੁਸੀਂ ਵੀ ਮੁੜ ਤੋਂ ਦੁਬਾਰਾ ਤੋਂ ਆਪਣੀਆਂ ਫੈਮਿਲੀ ਵੈਲਿਊਜ਼ ਨੂੰ ਸਮਝਦਿਆਂ ਹੋਇਆਂ ਚੰਗੇ ਪਰਪੱਕ ਸ਼ਖਸੀਅਤ ਦੇ ਮਾਲਕ ਜਿਹੜਾ ਹੈ ਉਹ ਜ਼ਰੂਰ ਤੇ ਜ਼ਰੂਰ ਬਣ ਸਕੋ। ਔਰ ਜਦੋਂ ਅਸੀਂ ਪ੍ਰੋਗਰਾਮ ਬਾਲ ਜਗਤ ਦੀ ਗੱਲ ਕਰਦੇ ਹਾਂ ਤਾਂ ਸਾਡੀਆਂ ਗੱਲਾਂ ਬਾਤਾਂ ਦੇ ਉੱਪਰ ਵਿਰਾਮ ਲੱਗ ਜਾਂਦਾ ਹੈ ਜਦੋਂ ਹਾਜ਼ਰੀ ਖਾਸ ਕਰਕੇ ਲੱਗ ਰਹੀ ਹੁੰਦੀ ਹੈ ਬੱਚਿਆਂ ਦੀ। ਸੋ ਹੋਰ ਜ਼ਿਆਦਾ ਹੁਣ ਜਿਹੜਾ ਹੈ ਉਹ ਸਮਾਂ ਨਹੀਂ ਲੈਂਦੇ ਤੇ ਰੁੱਖ ਕਰਦੇ ਆਪਣੀ ਅਗਲੀ ਪਰਫਾਰਮੈਂਸ ਦੇ ਵੱਲ।
2: ਸਤਿ ਸ਼੍ਰੀ ਅਕਾਲ ਜੀ,
3: ਮੇਰਾ ਨਾਮ ਅਵਲੀਨ ਹੈ।
2: ਮੇਰਾ ਨਾਮ ਮਨਸੀਰਤ ਹੈ। ਅੱਜ ਅਸੀਂ ਤੁਹਾਨੂੰ ਸਿਕਸ਼ਕ ਦਿਵਸ ਤੇ ਇੱਕ ਕਵਿਤਾ ਸੁਣਾਉਣ ਜਾ ਰਹੇ ਹਾਂ। ਸਾਡੀ ਕਵਿਤਾ ਦਾ ਸ਼ੀਰਸ਼ਕ ਹੈ ਗੁਰੂ ਦੀ ਮਹਿਮਾ।
3: ਗੁਰੂ ਕਾ ਵੰਦਨ ਕਰੂੰ, ਅਭਿਨੰਦਨ ਕਰੂੰ, ਕੈਸੇ ਉਨਕੋ ਨਮਨ ਕਰੂੰ।
2: ਜੀਵਨ ਕੀ ਅੰਧੇਰੀ ਰਾਹ ਮੈਂ ਉਜਾਲੇ ਕਰ ਦੀਏ, ਮੰਜ਼ਿਲ ਥੀ ਕਠਿਨ ਮਗਰ ਰਾਸਤੇ ਆਸਾਂ ਕਰ ਦੀਏ।
3: ਵੰਦਨ ਕਰੂੰ, ਅਭਿਨੰਦਨ ਕਰੂੰ, ਕੈਸੇ ਉਨਕਾ ਮਾਨ ਕਰੂੰ।
2: ਮੁਝ ਮੇਂ ਆਤਮ ਵਿਸ਼ਵਾਸ ਹੈ ਜਗਾਇਆ, ਜੀਵਨ ਕੇ ਮਰ ਕੋ ਹੈ ਸਮਝਾਇਆ।
3: ਸਹੀ ਔਰ ਗਲਤ ਮੇਂ ਫਰਕ ਬਤਾਇਆ, ਸੱਚੀ ਰਾਹ ਪਰ ਚਲਨਾ ਸਿਖਾਇਆ। ਵੰਦਨ ਕਰੂੰ, ਅਭਿਨੰਦਨ ਕਰੂੰ, ਕਿਸ ਤਰ੍ਹਾਂ ਉਨਕਾ ਸ਼ੁਕਰੀਆ ਅਦਾ ਕਰੂੰ।
2: ਨਾ ਸ਼ਬਦ ਹੈ, ਨਾ ਭਾਵ ਹੈ, ਔਰ ਨਾ ਹੀ ਵੋ ਸੋਚ, ਬਸ ਹਰ ਪਲ ਗੁਰੂ ਕਾ ਗੁਣਗਾਨ ਕਰੂੰ।
3: ਹਰ ਜਨਮ ਮੈਂ ਉਨਕੀ ਚਾਹ ਕਰੂੰ, ਧੰਨਵਾਦ ਚਾਹ ਕਰੂੰ।
0: ਲਓ ਜੀ, ਧੰਨਵਾਦ ਇਹਨਾਂ ਪਿਆਰੇ ਪਿਆਰੇ ਬੱਚਿਆਂ ਦਾ ਜਿਹੜੇ ਦਿਨਾਂ ਨੂੰ ਸਮਝ ਕੇ ਉਹਦੇ ਹਿਸਾਬ ਦੇ ਨਾਲ ਸਾਨੂੰ ਰਿਕਾਰਡਿੰਗ ਕਰਕੇ ਭੇਜ ਦਿੰਦੇ ਨੇ। ਔਰ ਪਿਆਰੇ ਬੱਚਿਆਂ ਨੇ ਗੁਰਪ੍ਰੀਤ ਗੁਰੂ ਦੀ ਮਹਿਮਾ ਯਾਨੀ ਟੀਚਰ ਦੀ ਪ੍ਰੇਜ਼ ਕੀਤੀ ਆਪਣੀ ਇਸ ਪਰਫਾਰਮੈਂਸ ਦੇ ਵਿੱਚ। ਔਰ ਪਿਆਰੇ ਬੱਚਿਓ, ਵਾਕਿਆ ਹੀ ਇਹ ਜਿਹੜੇ ਟੀਚਰ ਸਾਹਿਬਾਨ ਨੇ, ਜਿਹੜੇ ਗੁਰੂ ਨੇ, ਉਹ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਿਖਾਉਂਦੇ ਨੇ। ਔਰ ਉੱਥੇ ਸਾਡੀ ਹੀ ਉਹ ਸੋਚ ਹੁੰਦੀ ਹੈ ਕਿ ਅਸੀਂ ਜਦੋਂ ਆਪਣੇ ਟੀਚਰ ਦੀਆਂ ਕਈਆਂ ਗੱਲਾਂ 'ਤੇ ਅਮਲ ਕਰਦੇ ਹਾਂ ਤਾਂ ਅਸੀਂ ਇੱਕ ਖੂਬਸੂਰਤ ਮੁਕਾਮ ਵੱਲ ਵੱਧ ਜਾਂਦੇ ਹਾਂ, ਇੱਕ ਅਚੀਵਮੈਂਟ ਕਰ ਲੈਂਦੇ ਹਾਂ, ਸਾਡੀ ਤਰੱਕੀ ਹੋ ਜਾਂਦੀ ਹੈ ਜ਼ਿੰਦਗੀ ਵਿੱਚ। ਉੱਥੇ ਹੀ ਦੂਸਰੇ ਪਾਸੇ ਜਿਹੜੇ ਬੱਚੇ ਟੀਚਰ ਦੀਆਂ ਕਈਆਂ ਗੱਲਾਂ 'ਤੇ ਅਮਲ ਨਹੀਂ ਕਰਦੇ, ਉਹ ਫਿਰ ਜ਼ਿੰਦਗੀ ਭਰ ਪਛਤਾਉਂਦੇ ਨੇ ਕਿ ਕਾਸ਼ ਮੈਂ ਆਪਣੇ ਟੀਚਰ ਦੀ, ਮੈਂ ਆਪਣੇ ਪੇਰੈਂਟਸ ਦੀ ਗੱਲ ਮੰਨੀ ਹੁੰਦੀ ਤਾਂ ਮੈਨੂੰ ਇਹ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪੈਂਦਾ।
1: ਬਿਲਕੁਲ, ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਬੱਚਿਆਂ ਦੀ, ਤਾਂ ਹਰ ਪੰਜਵੇਂ ਬੱਚੇ ਦਾ ਔਨਲਾਈਨ ਜਿਹੜਾ ਹੈ ਉਹ ਸ਼ੋਸ਼ਣ ਜਿਹੜਾ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹੋ ਰਿਹਾ। ਕਿਸ ਤਰੀਕੇ ਦੇ ਨਾਲ ਅਸੀਂ ਇਹੋ ਜਿਹੀਆਂ ਖਬਰਾਂ ਆਮ ਜ਼ਿੰਦਗੀ ਦੇ ਵਿੱਚ ਆਮ ਹੀ ਦੇਖ ਰਹੇ ਹਾਂ। ਔਰ ਇੱਕ ਸਵਾਲ ਜਿਹੜਾ ਹੈ ਉਹ ਸਾਰਿਆਂ ਦੇ ਸਾਹਮਣੇ ਖੜਾ ਹੋ ਰਿਹਾ ਕਿ AI ਬੱਚਿਆਂ ਲਈ ਸਿੱਖਿਆ ਦਾ ਇੱਕ ਨਵਾਂ ਸਾਧਨ ਬਣ ਰਹੀ ਹੈ, ਪਰ ਹੁਣ ਸੋਚਣ ਦੀ ਵਿਚਾਰਨ ਦੀ ਗੱਲ ਇਹ ਹੈ ਕਿ ਕੀ ਬੱਚੇ AI ਨੂੰ ਵਰਤ ਰਹੇ ਨੇ ਜਾਂ ਫਿਰ AI ਦੇ ਉੱਪਰ ਨਿਰਭਰ ਹੋ ਰਹੇ ਨੇ, ਕਿਉਂਕਿ ਜਦੋਂ ਇਹ ਨਿਰਭਰਤਾ ਵੱਧਦੀ ਜਾ ਰਹੀ ਹੈ ਤੇ ਇਸ ਤਰੀਕੇ ਨਾਲ ਵੱਧਦੀ ਜਾ ਰਹੀ ਹੈ ਕਿ ਡੀਪ ਫੇਕ ਵਰਗੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ ਔਰ ਇਹੋ ਜਿਹੀਆਂ ਇਮੇਜਿਸ, ਇਹੋ ਜਿਹੇ ਕੰਟੈਂਟ ਔਰ ਇਹੋ ਜਿਹੇ ਹਿਊਮਨ ਬੀਇੰਗਸ ਬੱਚਿਆਂ ਦੇ ਸਾਹਮਣੇ ਆ ਰਹੇ ਨੇ ਜਿਹੜੇ ਕਿ ਬੱਚਿਆਂ ਨੂੰ ਕਿਸ ਤਰੀਕੇ ਵੀ ਹਰਾਸ ਕਰ ਸਕਦੇ ਨੇ। ਸੋ ਬੱਚਿਓ, ਤੁਹਾਨੂੰ ਸਤਰਕ ਹੋਣ ਦੀ ਜ਼ਰੂਰਤ ਹੈ। ਇਹ ਨਹੀਂ ਸੋਚਣਾ ਕਿ ਵਿਸ਼ਾ ਪਤਾ ਨਹੀਂ ਸਾਂਝਾ ਕਰਨ ਵਾਲਾ ਹੈ ਕਿ ਨਹੀਂ, ਇਹ ਗੱਲ ਪਤਾ ਨਹੀਂ ਸਾਂਝੀ ਕਰਨ ਵਾਲੀ ਹੈ ਕਿ ਨਹੀਂ, ਹਰ ਚੀਜ਼ ਸਾਂਝੀ ਕਰਨ ਵਾਲੀ ਹੈ।

0: ਤੁਹਾਡੇ ਸਾਹਮਣੇ ਇੱਕ ਗੁਰੂ ਜ਼ਰੂਰ ਅਤੇ ਜ਼ਰੂਰ ਹੋਣਾ ਚਾਹੀਦਾ, ਤੁਹਾਡੇ ਪੇਰੈਂਟਸ ਦੇ ਰੂਪ ਦੇ ਵਿੱਚ, ਤੁਹਾਡੇ ਕਲਾਸ ਟੀਚਰ ਦੇ ਰੂਪ ਦੇ ਵਿੱਚ, ਤੁਹਾਡੇ ਬੜੇ ਭਈਆ ਔਰ ਦੀਦੀ, ਔਰ ਕਈ ਜਿਹੜੇ ਨੇ ਉਹ ਆਪਣੇ ਗ੍ਰੈਂਡ ਪੇਰੈਂਟਸ ਨੂੰ ਬਹੁਤ ਹੀ ਚੰਗਾ ਦੋਸਤ ਬਣਾ ਕੇ ਉਹਨਾਂ ਨਾਲ ਵੀ ਸਾਂਝ ਪਾ ਸਕਦੇ ਨੇ, ਕਿਉਂਕਿ ਸਾਨੂੰ ਲੱਗਦਾ ਸ਼ਾਇਦ ਸਾਡੀ ਇਮੇਜ ਖਰਾਬ ਹੋਏਗੀ ਜੇਕਰ ਗ੍ਰੈਂਡ ਪੇਰੈਂਟਸ ਤੱਕ ਹੀ ਗੱਲ ਪਹੁੰਚ ਗਈ, ਅਤੇ ਗ੍ਰੈਂਡ ਪੇਰੈਂਟਸ ਪਤਾ ਹੀ ਨਹੀਂ ਕਿੱਥੇ ਕਿੱਥੇ ਜਾ ਕੇ ਦੱਸ ਦੇਣਗੇ ਬੱਚੇ ਅਜਿਹਾ ਨਹੀਂ ਹੁੰਦਾ, ਔਰ ਇਹ ਉਹ ਜਗ੍ਹਾ ਹੈ, ਇਹ ਉਹ ਵਿਸ਼ਾ ਹੈ ਜਿਹੜਾ ਖਾਸ ਕਰਕੇ ਸਾਂਝਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਘਰ ਤੋਂ ਬਾਹਰ ਜਾਂ ਫਿਰ ਮੋਬਾਈਲ ਫੋਨ 'ਤੇ ਹੀ, ਘਰ ਦੇ ਵਿੱਚ ਹੀ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਇਹੋ ਜਿਹੀ ਅਣਹੋਣੀ ਹੋ ਰਹੀ ਹੈ, ਉਹਦੇ ਲਈ ਸਾਂਝ ਪਾਉਣਾ ਬਹੁਤ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਹੱਲ ਤੁਹਾਡੇ ਪੇਰੈਂਟਸ ਕੋਲ ਵੀ ਹੈ, ਤੁਹਾਡੇ ਟੀਚਰਸ ਕੋਲ ਵੀ ਹੈ, ਤੁਹਾਡੇ ਗ੍ਰੈਂਡ ਪੇਰੈਂਟਸ ਕੋਲ ਵੀ ਹੈ, ਔਰ ਇਹ ਸੱਚੀ ਹੈ, ਇਸ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਇਸ ਦਾ ਸੋਲਿਊਸ਼ਨ ਨਹੀਂ ਹੈ, ਪ੍ਰੋਬਲਮ ਤੁਹਾਡੇ ਕੋਲ ਹੈ, ਇਸ ਕਰਕੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸ਼ਰਮਨਾਕ ਫੀਲ ਕਰ ਰਹੇ ਹੋ ਜਾਂ ਡਰ ਰਹੇ ਹੋ ਜਾਂ ਕੰਬ ਰਹੇ ਹੋ ਜਾਂ ਪਰੇਸ਼ਾਨ ਹੋ ਰਹੇ ਹੋ, ਉਸਦਾ ਸਿੱਧਾ ਸਿੱਧਾ ਅਸਰ ਤੁਹਾਡੀ ਪੜ੍ਹਾਈ ਦੇ ਉੱਪਰ, ਤੁਹਾਡੀ ਸ਼ਖਸੀਅਤ ਦੇ ਉੱਪਰ, ਔਰ ਖਾਸ ਕਰਕੇ ਤੁਹਾਡੇ ਆਉਣ ਵਾਲੇ ਸਮੇਂ ਦੇ ਉੱਪਰ ਹੋ ਜਾਂਦਾ ਹੈ।
1: ਤੇ ਲਓ ਜੀ ਪਿਆਰੇ ਬੱਚਿਓ, ਅਗਲੀ ਜਿਹੜੀ ਪਰਫਾਰਮੈਂਸ ਆ ਉਹ ਸਾਨੂੰ ਇੱਕ ਸੁਨੇਹਾ ਵੀ ਹੈ, ਇੱਕ ਛੋਟਾ ਜਿਹਾ ਡਰਾਮੈਟਿਕ ਸੀਨ ਵੀ ਹੈ ਉਹਦੇ ਵਿੱਚ, ਪਰ ਸਿੱਖਿਆ ਬਹੁਤ ਅੱਛੀ ਹੈ ਪਿਆਰੇ ਬੱਚਿਓ ਤੁਹਾਡੇ ਲਈ, ਜਿਹੜੇ ਇੱਕ ਬੱਚੇ ਨੇ ਸਾਨੂੰ ਇਹ ਰਿਕਾਰਡ ਕਰਕੇ ਭੇਜੀ ਹੈ ਆਪਣੇ ਪਾਪਾ ਦੀ ਸ਼ਮੂਲੀਅਤ ਦੇ ਨਾਲ।
2: ਬੇਟਾ ਤੇਰਾ ਮੋਬਾਈਲ ਤੇ ਹੈ, ਮੇਰਾ ਫੋਨ ਡਿਸਚਾਰਜ ਹੋ ਗਿਆ, ਮੈਂ ਖਾ ਕੇ ਨਹੀਂ, ਥੋੜਾ ਅਰਜੈਂਟ ਹੈ।
3: ਠੀਕ ਹੈ, ਆਪਕੋ ਕੀ ਲੱਗਤਾ ਹੈ, ਪਾਪਾ ਕਾ ਫੋਨ ਸੱਚ ਮੇਂ ਡਿਸਚਾਰਜ ਹੋਇਆ? ਪਾਪਾ ਅਭੀ ਮੇਰਾ ਫੋਨ ਲੈ ਜਾਏਂਗੇ, ਚੈੱਕ ਕਰੇਂਗੇ ਮੈਂ ਕਿਸਸੇ ਬਾਤ ਕਰਤੀ ਹੂੰ, ਕਿਸਸੇ ਬਾਤ ਨਹੀਂ ਕਰਤੀ ਹੂੰ, ਕਿਆ ਮੈਂ ਕੁਛ ਐਸਾ ਤੋ ਨਹੀਂ ਕਰ ਰਹੀ ਜੋ ਮੇਰੇ ਲਈ ਗਲਤ ਹੈ, ਔਰ ਓਨੈਸਟਲੀ ਬੋਲੂ ਮੁਝੇ ਇਸ ਬਾਤ ਕਾ ਬੁਰਾ ਵੀ ਨਹੀਂ ਲੱਗਤਾ, ਕਿਉਂਕਿ ਮੇਰੇ ਪਾਪਾ ਮੁਝਸੇ ਪਿਆਰ ਕਰਤੇ ਹੈ, ਮੇਰੀ ਫਿਕਰ ਕਰਤੇ ਹੈ, ਉਹਨੇ ਇਸ ਬਾਤ ਕਾ ਟੈਨਸ਼ਨ ਹੈ ਕਿ ਮੈਂ ਕੁਛ ਗਲਤ ਨਾ ਕਰ ਦੂ, ਔਰ ਅਗਰ ਆਪਕੇ ਵੀ ਪਾਪਾ ਐਸਾ ਕਰਤੇ ਹੈ ਨਾ, ਤੋ ਵੋ ਆਪ ਪਰ ਸ਼ੱਕ ਨਹੀਂ ਕਰ ਰਹੇ, ਵੋ ਆਪਕੀ ਫਿਕਰ ਕਰਤੇ ਹੈ, ਔਰ ਫਿਕਰ ਹੀ ਤੋ ਪਿਆਰ ਹੋਤੀ ਹੈ, ਹੈ ਨਾ?
1: ਬਿਲਕੁਲ ਜੀ, ਫਿਕਰ ਹੀ ਤੇ ਪਿਆਰ ਹੁੰਦੀ ਹੈ, ਕਿਉਂਕਿ ਉਹ ਤੁਹਾਡੇ ਬਾਰੇ ਇਸ ਕਰਕੇ ਚਿੰਤਿਤ ਹੁੰਦੇ ਨੇ ਕਿ ਤੁਸੀਂ ਕਿਤੇ ਕਿਸੇ ਗਲਤ ਹੱਥ ਦੇ ਵਿੱਚ ਨਾ ਚੜ ਜਾਓ। ਬਹੁਤ ਸਾਰੇ ਵਾਰੀ ਦੇਖਿਆ ਗਿਆ ਗੁਰਪ੍ਰੀਤ, ਬਹੁਤ ਸਾਰੇ ਸਰਵੇਸ ਦੇ ਵਿੱਚ ਇਹ ਦੇਖਿਆ ਗਿਆ, ਜਿਹੜੇ ਆਨਲਾਈਨ ਫਰੌਡ ਹੁੰਦੇ ਨੇ ਜਾਂ ਕੋਈ ਵੀ ਐਸੀ ਬੱਚਿਆਂ ਦੇ ਨਾਲ ਮਿਸ ਹੈਪਨਿੰਗ ਹੁੰਦੀ ਹੈ, ਉਹਨਾਂ ਦਾ ਸ਼ੋਸ਼ਣ ਹੁੰਦਾ, ਤਾਂ ਉਹਨਾਂ ਦੇ ਵਿੱਚੋਂ 57-58% ਜਿਹੜੇ ਲੋਕ ਨੇ ਨਾ ਸ਼ੋਸ਼ਣ ਕਰਨ ਵਾਲੇ, ਉਹ ਉਹਨਾਂ ਦੇ ਪਰਿਚਿਤ ਲੋਕ ਹੁੰਦੇ ਨੇ, ਜਿਹੜੇ ਉਹਨਾਂ ਦੇ ਸਰਾਊਂਡਿੰਗ 'ਚ ਹੁੰਦੇ ਨੇ, ਜਿਹੜੇ ਉਹਨਾਂ ਦੇ ਆਸ ਪਾਸ ਹੁੰਦੇ ਨੇ, ਔਰ ਇਸ ਕਰਕੇ ਜਿਹੜੇ ਵੈੱਲ ਅਵੇਅਰ ਪੇਰੈਂਟਸ ਹੁੰਦੇ ਨੇ ਉਹ ਆਪਣੇ ਬੱਚਿਆਂ ਦੇ ਹਰ ਉਸ ਪਲ ਦਾ ਖਿਆਲ ਰੱਖਦੇ ਨੇ ਕਿ ਇਹ ਕਿੱਥੇ ਇਨਵੋਲਵ ਹੋ ਰਿਹਾ। ਸੋ ਪਿਆਰੇ ਬੱਚਿਓ, ਇਹ ਤੁਹਾਡੀ ਆਜ਼ਾਦੀ ਦੇ ਉੱਤੇ ਕੋਈ ਅੰਕੁਸ਼ ਨਹੀਂ ਹੈ, ਇਹ ਤੁਹਾਡੀ ਆਜ਼ਾਦੀ ਦੇ ਉੱਤੇ ਕੋਈ ਪਹਿਰਾ ਨਹੀਂ ਹੈ, ਸਗੋਂ ਤੁਹਾਨੂੰ ਇੱਕ ਸੇਫ ਹੱਥਾਂ ਦੇ ਨਾਲ ਛਾਂ ਕੀਤੀ ਜਾ ਰਹੀ ਹੈ, ਪਿਆਰ ਦੀ ਛਾਂ ਕੀਤੀ ਜਾ ਰਹੀ ਹੈ, ਤੁਹਾਨੂੰ ਮਹਿਫੂਜ਼ ਕਰਨ ਦੇ ਲਈ ਤੁਹਾਡੇ ਪੇਰੈਂਟਸ ਜਿਹੜੇ ਨੇ ਉਹ ਦਿਨ ਭਰ ਤਤਪਰ ਰਹਿੰਦੇ ਨੇ ਕਿ ਤੁਸੀਂ ਆਰਾਮ ਦੇ ਨਾਲ ਆਪਣਾ ਖੂਬਸੂਰਤ ਬਚਪਨ ਜਿਹੜਾ ਹੈ ਇੰਜੋਏ ਕਰ ਸਕੋ,
0: ਔਰ ਨਾਲ ਦੀ ਨਾਲ ਸਿੱਖ ਸਕੋ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਪੇਰੈਂਟਸ ਤੁਹਾਨੂੰ ਸਿਖਾਉਣਾ ਚਾਹੁੰਦੇ ਨੇ। ਜ਼ਰੂਰੀ ਨਹੀਂ ਹੈ ਕਿ ਉਹ ਆਪਣੀ ਸੋਚ ਵਿਚਾਰ ਹੀ ਤੁਹਾਡੇ ਉੱਪਰ ਥੋਪ ਰਹੇ ਨੇ, ਤੁਹਾਨੂੰ ਵੀ ਪੁੱਛਣਾ ਚਾਹੁੰਦੇ ਨੇ, ਉਹ ਚਾਹੁੰਦੇ ਨੇ ਕਿ ਬੱਚੇ ਖੁਦ ਇਨੀਸ਼ੀਏਟਿਵ ਲੈਣ, ਬੱਚੇ ਖੁਦ ਸਾਹਮਣੇ ਆਉਣ, ਸਾਨੂੰ ਪੁੱਛਣ ਅਤੇ ਅਸੀਂ ਉਹਨਾਂ ਨੂੰ ਦੱਸੀਏ, ਕਿਉਂਕਿ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਸਮੇਂ ਦੇ ਵਿੱਚ ਕੀਤੀਆਂ ਹੁੰਦੀਆਂ ਨੇ ਕਿ ਬੱਚੇ ਜਦੋਂ ਪੇਰੈਂਟਸ ਦੇ ਕੋਲ ਸਵਾਲ ਲੈ ਕੇ ਜਾਂਦੇ ਨੇ, ਪਰੇਸ਼ਾਨੀਆਂ ਲੈ ਕੇ ਜਾਂਦੇ ਨੇ, ਨਾ ਕਿ ਇੰਟਰਨੈਟ ਤੋਂ ਆਨਸਰ ਜਿਹੜੇ ਨੇ ਉਹ ਲੱਭਣੇ ਸ਼ੁਰੂ ਕਰਨ ਤੇ, ਕਿਉਂਕਿ ਇਹੀ ਇੱਕ ਬੌਂਡ ਜਿਹੜਾ ਹੈ ਤੁਹਾਡਾ ਬਣਿਆ ਰਹੇਗਾ। ਇਸ ਦੇ ਲਈ ਉਮਰ ਕੋਈ ਵੀ ਇੱਕ ਲਿਹਾਜ਼ ਨਹੀਂ ਹੈ, ਇਸ ਦੇ ਵਿੱਚ ਉਮਰ ਦਾ ਕੋਈ ਵੀ ਨਹੀਂ ਹੈ ਕਿ ਹਾਂ ਬੱਚੇ ਕਿੰਨੇ ਕੁ ਵੱਡੇ ਨੇ ਜਾਂ ਕਿੰਨੇ ਕੁ ਛੋਟੇ ਨੇ, ਹਰ ਉਮਰ ਵਰਗ ਦਾ ਬੱਚਾ ਜਦੋਂ ਪੇਰੈਂਟਸ ਦੇ ਵੱਲ ਨੂੰ ਰੁਖ ਕਰਦਾ ਹੈ ਤੇ ਹਮੇਸ਼ਾ ਤੇ ਹਮੇਸ਼ਾ ਤਿਆਰ ਬਰ ਤਿਆਰ ਪੋਜੀਸ਼ਨ ਦੇ ਵਿੱਚ ਤੁਹਾਡੇ ਪੇਰੈਂਟਸ ਹੁੰਦੇ ਨੇ, ਉਸਦਾ ਹੱਲ ਲੱਭਣ ਲਈ ਆਪ ਭਾਵੇਂ ਉਹ ਮੁਸ਼ਕਿਲ ਦੇ ਵਿੱਚ ਆ ਜਾਣ, ਬਟ ਤੁਹਾਨੂੰ ਉਹ ਕਦੇ ਵੀ ਮੁਸ਼ਕਿਲ 'ਚ ਨਹੀਂ ਦੇਖਣਾ ਚਾਹੁੰਦੇ। ਸੋ ਆਸ ਉਮੀਦ ਕਰਦੇ ਹਾਂ ਕਿ ਸਾਰੀਆਂ ਗੱਲਾਂ ਖਾਸ ਕਰਕੇ ਬੱਚਿਓ ਤੁਹਾਡੇ ਪੱਖ ਵਿੱਚ ਵੀ ਬੋਲ ਰਹੇ ਹਾਂ, ਤੁਹਾਨੂੰ ਵੀ ਸੁਣ ਰਹੇ ਹਾਂ, ਔਰ ਤੁਹਾਡੇ ਲਈ ਖਾਸ ਕਰਕੇ ਸਟੈਂਡ ਵੀ ਲੈ ਰਹੇ ਹਾਂ ਕਿ ਕਿਸ ਤਰੀਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹੀਆਂ ਸੋਚ ਵਿਚਾਰ ਦੇ ਨਾਲ ਅੱਗੇ ਵਧੋ ਤਾਂ ਕਿ ਤੁਸੀਂ ਪੇਰੈਂਟਸ ਨੂੰ, ਟੀਚਰਸ ਨੂੰ, ਸਭ ਨੂੰ ਜਿਹੜਾ ਹੈ ਉਹ ਸੁਣੋ ਔਰ ਚੰਗੀ ਤਰ੍ਹਾਂ ਘੋਖ ਪੜਤਾਲ ਕਰ ਸਕੋ ਕਿ ਕੀ ਚੰਗਾ ਹੈ ਕੀ ਮਾੜਾ ਹੈ, ਔਰ ਸੁਣਨਾ ਸ਼ੁਰੂ ਕਰੋ, ਸਮਝਣਾ ਸ਼ੁਰੂ ਕਰੋ, ਔਰ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਹਾਜ਼ਰੀਆਂ ਦੀ, ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਨੰਨੀ ਕਲਮ ਤੋਂ ਦੇ ਸਿਲਸਿਲੇ ਦੇ ਜ਼ਰੀਏ ਜਿਹੜੀਆਂ ਤੁਹਾਡੀਆਂ ਹਾਜ਼ਰੀਆਂ ਲੱਗਦੀਆਂ ਨੇ। ਸੋ ਹੁਣ ਅਸੀਂ ਰੁੱਖ ਕਰਦੇ ਹਾਂ ਜੀ ਐਂਟਰਟੇਨਮੈਂਟ ਦੇ ਵੱਲ, ਕਿਉਂਕਿ ਫੋਕ ਸੌਂਗ ਜਿਹੜਾ ਹੈ ਉਹ ਬੱਚੇ ਸਾਨੂੰ ਸੁਣਾਉਣ ਜਾ ਰਹੇ ਨੇ।

ਵਾਹ ਜੀ ਵਾਹ ਪਿਆਰੇ ਬੱਚਿਆਂ ਨੇ ਲੋਕ ਗੀਤ ਨੂੰ ਗਰੁੱਪ ਸੌਂਗ ਦੇ ਫਾਰਮ ਦੇ ਵਿੱਚ ਪਰਫਾਰਮ ਕੀਤਾ ਔਰ ਬੜਾ ਮਜ਼ਾ ਆਉਂਦਾ। ਔਰ ਗੁਰਪ੍ਰੀਤ, ਅੱਜ ਕੱਲ੍ਹ ਨਾ ਇਹ ਜਿਹੜਾ ਚੱਲਣ ਹੈ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਚੱਲਦਾ ਪਿਆ ਕਿ ਤੁਸੀਂ ਕੋਈ ਵੀ ਪਰਫਾਰਮੈਂਸ ਦੇਣੀ ਹੈ ਨਾ ਤਾਂ ਤੁਸੀਂ ਆਪਣਾ ਇੱਕ ਖੂਬਸੂਰਤ ਜਿਹਾ ਛੋਟਾ ਜਿਹਾ ਲੋਕ ਗੀਤ ਵੀ ਉਹਦੇ ਤੋਂ ਬਾਅਦ ਪੇਸ਼ ਕਰਨਾ ਔਰ ਉਹਦੇ ਨਾਲ ਸਾਡੇ ਜਿਹੜੇ ਬੱਚੇ ਨੇ ਨਾ ਉਹਨਾਂ ਨੂੰ ਇੱਕ ਕੰਪੋਜੀਸ਼ਨ

0: ਸੁਣਨ ਨੂੰ ਮਿਲਦੀ ਹੈ, ਇੱਕ ਖੂਬਸੂਰਤੀ ਮਿਲਦੀ ਹੈ ਕਿ ਹਾਂ ਸਾਡਾ ਜਿਹੜਾ ਅਮੀਰ ਵਿਰਸਾ ਹੈ ਉਹਦੀ ਝੋਲੀ ਦੇ ਵਿੱਚ ਬਹੁਤ ਸਾਰੇ ਖੂਬਸੂਰਤ ਵਾਲੇ ਲੋਕ ਗੀਤ ਪਏ ਨੇ। ਔਰ ਤੁਸੀਂ ਵੀ ਪਿਆਰੇ ਬੱਚਿਓ ਇਹਨਾਂ ਲੋਕ ਗੀਤਾਂ ਨੂੰ ਗੁਣਗੁਣਾਓ ਵੀ, ਸੁਣੋ ਵੀ, ਯਾਦ ਵੀ ਕਰੋ, ਔਰ ਫਿਰ ਜਦੋਂ ਤੁਸੀਂ ਆਪਣੀਆਂ ਪਾਰਟੀਜ਼ ਦੇ ਵਿੱਚ ਆਪਣੀਆਂ ਮਹਿਫਲਾਂ ਦੇ ਵਿੱਚ ਸੁਣਾਓਗੇ ਨਾ ਇਹਨਾਂ ਲੋਕ ਗੀਤਾਂ ਨੂੰ, ਤਾਂ ਤੁਹਾਨੂੰ ਵੀ ਬਹੁਤ ਸਾਰੀ ਪ੍ਰੇਜ਼ ਮਿਲੇਗੀ। ਔਰ ਪ੍ਰੇਜ਼ ਮਿਲਦੀ ਪਈ ਹੈ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਛੋਟੇ ਛੋਟੇ ਬਾਲ ਕਲਾਕਾਰਾਂ ਨੂੰ। ਔਰ ਦੇਖੋ ਜੀ, ਘਰ ਬੈਠੇ ਜਿਹੜੇ ਬੱਚੇ ਸ਼ਰਮਾਉਂਦੇ ਪਏ ਨੇ, ਘਬਰਾਉਂਦੇ ਪਏ ਨੇ ਕਿ ਅਸੀਂ ਗਾਣਾ ਤਾਂ ਸੁਣਾਉਣਾ ਹੈ, ਕਵਿਤਾ ਵੀ ਸੁਣਾਉਣੀ ਹੈ, ਪਰ ਸਾਨੂੰ ਸ਼ਰਮ ਆਉਂਦੀ ਹੈ। ਸੋ ਇਸ ਸੰਗ ਸ਼ਰਮ ਨੂੰ ਤਿਆਗ ਕੇ ਜਦੋਂ ਤੁਸੀਂ ਥੋੜ੍ਹੀ ਜਿਹੀ ਪ੍ਰੈਕਟਿਸ ਕਰਕੇ ਇਹਨੂੰ ਰਿਕਾਰਡਿੰਗ ਕਰਕੇ ਸਾਨੂੰ ਭੇਜੋਗੇ ਨਾ, ਤਾਂ ਤੁਹਾਨੂੰ ਕੋਈ ਨਹੀਂ ਦੇਖਦਾ ਹੋਏਗਾ, ਪਰ ਤੁਹਾਨੂੰ ਸੁਣਦੇ ਬਹੁਤ ਸਾਰੇ ਲੋਕ ਹੋਣਗੇ ਆਲ ਇੰਡੀਆ ਰੇਡੀਓ ਦੇ ਰੇਡੀਓ ਦੇ ਥਰੂ। ਸੋ ਪਿਆਰੇ ਬੱਚਿਓ, ਇੱਥੇ ਤੁਸੀਂ ਆਪਣੀਆਂ ਪਰਫਾਰਮੈਂਸ ਭੇਜਦੇ ਹੀ ਰਹਿਣਾ ਹੈ।
1: ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਮਿਊਜ਼ੀਕਲ ਪਰਫਾਰਮੈਂਸ ਦੀ, ਜਾਂ ਫਿਰ ਖਾਸ ਕਰਕੇ ਵੱਖ ਵੱਖ ਐਕਟੀਵਿਟੀਜ਼ ਜਿਹੜੀਆਂ ਤੁਸੀਂ ਕੋ ਕਰਿਕੁਲਮ ਐਕਸਟਰਾ ਕਰਿਕੁਲਮ ਐਕਟੀਵਿਟੀਜ਼ ਕਰਦੇ ਹੋ, ਤਾਂ ਬੱਚੇ ਉਹਦੇ ਨਾਲ ਨਾਲ ਇੱਕ ਹੋਰ ਹਿਡਨ ਟੈਲੈਂਟ ਤੁਹਾਡੇ ਵਿੱਚ ਹੋ ਸਕਦਾ, ਉਹ ਛੁਪਿਆ ਹੋਇਆ ਟੈਲੈਂਟ ਜਿਹੜਾ ਹੈ, ਖਾਸ ਕਰਕੇ ਉਹ ਕੀ ਹੋ ਸਕਦਾ ਕਿ ਤੁਸੀਂ ਬਹੁਤ ਹੀ ਵਧੀਆ ਖਿਡਾਰੀ ਹੋ ਸਕਦੇ ਹੋ, ਚਾਹੇ ਉਹ ਮੈਂਟਲ ਗੇਮਸ ਨੇ ਜਾਂ ਫਿਜ਼ੀਕਲ ਗੇਮਸ ਨੇ। ਇਹਨਾਂ ਦੇ ਵਿੱਚ ਅਗਰ ਤੁਸੀਂ ਆਪਣੇ ਆਪ ਨੂੰ ਅਜ਼ਮਾਉਣਾ ਚਾਹੁੰਦੇ ਹੋ, ਤਾਂ ਵੱਖ ਵੱਖ ਮੌਕੇ ਜਿਹੜੇ ਨੇ ਤੁਹਾਨੂੰ ਮਿਲਦੇ ਨੇ ਸਕੂਲ ਲੈਵਲ 'ਤੇ, ਈਵਨ ਇਹੋ ਜਿਹੇ ਕੰਪੀਟੀਸ਼ਨ ਜਿਹੜੇ ਨੇ ਉਹ ਕਰਵਾਏ ਜਾਂਦੇ ਨੇ ਖਾਸ ਕਰਕੇ, ਜਿਸ ਦੇ ਜ਼ਰੀਏ ਤੁਸੀਂ ਆਪਣੇ ਇਸ ਟੈਲੈਂਟ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਾਹਮਣੇ ਲੈ ਕੇ ਆ ਸਕਦੇ ਹੋ। ਇੱਕ ਹੋਰ ਵਧੀਆ ਚੀਜ਼ ਅਸੀਂ ਇਹ ਦੇਖੀਏ ਕਿ ਕਲਾਸ ਦੇ ਵਿੱਚ ਅਧਿਆਪਕ ਆਉਂਦੇ ਨੇ, ਆ ਕੇ ਪੁੱਛਦੇ ਨੇ ਕਿ ਫਲਾਂ ਫਲਾਂ ਐਕਟੀਵਿਟੀ ਹੈ ਇਸ ਦੇ ਵਿੱਚ ਕਿਹੜਾ ਕਿਹੜਾ ਬੱਚਾ ਪਾਰਟੀਸਪੇਟ ਕਰਨਾ ਚਾਹੁੰਦਾ, ਜਿਹਨੂੰ ਤਾਂ ਲੱਗਦਾ ਕਿ ਮੈਂ ਪਹਿਲਾਂ ਪਰਫੋਰਮ ਕੀਤਾ, ਉਸ ਬੱਚੇ ਨੂੰ ਲੱਗਦਾ ਹੁੰਦਾ ਕਿ ਹਾਂ ਮੈਨੂੰ ਆਉਂਦਾ ਤਾਂ ਮੈਂ ਆਪਣਾ ਨਾਮ ਦੇਵਾਂ। ਲੇਕਿਨ ਕੁਝ ਬੱਚਿਆਂ ਦਾ ਸ਼ੌਂਕ ਹੁੰਦਾ ਹੈ ਜਾਂ ਫਿਰ ਕੁਝ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੇ ਦੇ ਵਿੱਚ ਇਹ ਕੁਆਲਿਟੀ ਹੈ, ਤੇ ਉਹ ਬੱਚੇ ਆਪਣਾ ਨਾਮ ਦੇਣ ਤੋਂ ਹਿਚਕਚਾ ਜਾਂਦੇ ਨੇ। ਲੇਕਿਨ ਜੇਕਰ ਬੱਚਿਓ ਤੁਸੀਂ ਚਾਹੁੰਦੇ ਹੋ ਖੇਡਣਾ, ਤੇ ਇੱਕ ਇਨੀਸ਼ੀਏਟਿਵ ਜ਼ਰਾ ਹੈ ਜ਼ਰੂਰ ਜ਼ਰੂਰ ਲੈਣਾ ਪਏਗਾ ਤੁਹਾਨੂੰ, ਕਿ ਯੈਸ ਬੋਲਣਾ ਪਏਗਾ ਜਦੋਂ ਵੀ ਤੁਹਾਡੇ ਕੋਲ ਟੀਚਰਸ ਜਾਂ ਫਿਰ ਕੋਈ ਟੀਮ ਲੀਡਰਸ ਕਲਾਸ ਦੇ ਵਿੱਚ ਆਉਂਦੇ ਨੇ, ਤੁਹਾਨੂੰ ਪੁੱਛਦੇ ਨੇ ਕਿ ਇਸ ਐਕਟੀਵਿਟੀ ਲਈ ਜਾਂ ਫਿਰ ਇਸ ਖੇਡ ਦੇ ਲਈ ਬੱਚੇ ਆਪਣਾ ਨਾਮ ਜ਼ਰੂਰ ਦੇਣ, ਤਾਂ ਤੁਸੀਂ ਇਨੀਸ਼ੀਏਟਿਵ ਲਓ। ਬਾਅਦ ਵਿੱਚ ਬਾਅਦ ਦੀ ਦੇਖੀ ਜਾਏਗੀ ਸਿਲੈਕਸ਼ਨ ਹੋਣੀ ਹੈ ਨਹੀਂ, ਲੇਕਿਨ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਹੜਾ ਹਿਡਨ ਟੈਲੈਂਟ ਤੁਹਾਡੇ ਵਿੱਚ ਖਾਸ ਕਰਕੇ ਖੇਡਾਂ ਦੇ ਰੂਪ ਦੇ ਵਿੱਚ ਹੈ, ਕਿਉਂਕਿ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਨੇ ਨਾ, ਉਹ ਵੀ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਜ਼ਰੀਏ ਤੁਸੀਂ ਆਪਣੇ ਆਪ ਨੂੰ ਹੋਰ ਜ਼ਿਆਦਾ ਅੱਗੇ ਲੈ ਕੇ ਆ ਸਕਦੇ ਹੋ।
0: ਤੇ ਲਓ ਜੀ ਪਿਆਰੇ ਬੱਚਿਓ, ਬਾਲ ਜਗਤ ਦੇ ਵਿੱਚ ਨੰਨੀ ਕਲਮ ਦਾ ਸਿਲਸਿਲਾ ਚੱਲਦਾ ਪਿਆ, ਤੇ ਚੱਲਦੇ ਆ ਇਸ ਸਿਲਸਿਲੇ ਦੀ ਆਖਰੀ ਪਰਫਾਰਮੈਂਸ ਦੇ ਵੱਲ।
2: ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਰਮਨ ਹੈ। ਮੈਂ ਅੱਜ ਤੁਹਾਨੂੰ ਬਾਲ ਜਗਤ ਵਿੱਚ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਜਿਸ ਦਾ ਨਾਮ ਅਧਿਆਪਕ ਹੈ। ਉਹ ਬੋਲੇ ਤਾਂ ਸਮਾਂ ਰੁਕ ਜਾਂਦਾ ਹੈ, ਉਹ ਬੋਲੇ ਤਾਂ ਸਮਾਂ ਰੁਕ ਜਾਂਦਾ ਹੈ, ਉਹਦੇ ਬੋਲਾਂ ਵਿੱਚ ਗੱਲ ਖਾਸ ਹੁੰਦੀ ਏ। ਜਦ ਮੇਰਾ ਅਧਿਆਪਕ ਬੋਲੇ ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ, ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ। ਉਹਦੇ ਹਰ ਇੱਕ ਬੋਲ 'ਚ ਸਿੱਖਿਆ ਹੈ, ਕੋਈ ਬੋਲਣ ਜਾਈ ਬੋਲੇ ਨਾ, ਜੋ ਮੰਨਦਾ ਹੈ ਅਧਿਆਪਕ ਦੀ ਜ਼ਿੰਦਗੀ ਵਿੱਚ ਕਦੇ ਵੀ ਡੋਲੇ ਨਾ। ਇਹ ਸਿੱਖਿਆ ਮੇਰੇ ਅਧਿਆਪਕ ਦੀ ਮੁਸ਼ਕਲ ਨੂੰ ਪਾਉਂਦੀ ਮਾਤ ਹੁੰਦੀ ਏ। ਜਦ ਮੇਰਾ ਅਧਿਆਪਕ ਬੋਲੇ ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ, ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ। ਸਾਨੂੰ ਪਿਆਰ ਨਾਲ ਸਮਝਾਉਂਦਾ ਏ, ਝਿੜਕਾਂ ਵੀ ਕਦੇ ਕਦੇ ਮਾਰਦਾ ਏ, ਮਾਂ ਬਾਪੂ ਵਾਂਗੂ ਦੇ ਝਿੜਕਾਂ ਧੀਆਂ ਪੁੱਤਰਾਂ ਵਾਂਗ ਪਿਆਰਦਾ ਏ। ਉਸ ਰੱਬ ਨੇ ਫਰਿਸ਼ਤਾ ਭੇਜਿਆ ਹੈ, ਉਹਦੀ ਜਾਤ ਮਾਨਸ ਕੀ ਜਾਤ ਹੁੰਦੀ ਏ। ਜਦ ਮੇਰਾ ਅਧਿਆਪਕ ਬੋਲੇ ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ, ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ। ਬੜੇ ਬੱਚਿਆਂ ਕੋਲ ਸਵਾਲ ਹੁੰਦੇ, ਬੜੇ ਬੱਚਿਆਂ ਕੋਲ ਸਵਾਲ ਹੁੰਦੇ, ਹੱਲ ਕਰਦੇ ਨੇ ਅਧਿਆਪਕ ਜੀ। ਜਦ ਵੀ ਕੋਈ ਮੁਸ਼ਕਿਲ ਬਣਦੀ ਹੈ ਬਾਂ ਫੜਦੇ ਨੇ ਅਧਿਆਪਕ ਜੀ। ਸਾਡੀ ਝੋਲੀ ਹਰ ਗੁਣ ਪਾਵਣ ਲਈ ਉਹਦੀ ਸੋਚ ਪਵਿੱਤਰ ਪਾਕ ਹੁੰਦੀ ਏ। ਜਦ ਮੇਰਾ ਅਧਿਆਪਕ ਬੋਲੇ ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ, ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ। ਕੀ ਸਿਫਤ ਕਰਾਂ ਅਧਿਆਪਕ ਦੀ, ਦੁਨੀਆਂ ਦਾ ਸ਼ਖਸ ਮਹਾਨ ਹੈ ਉਹ, ਦੁਨੀਆਂ ਦੀ ਭੈੜੀ ਨੀਤੀ ਨੇ ਕਰ ਦਿੱਤਾ ਬੇਪਛਾਣ ਹੈ ਉਹ। ਬੇਕਦਰੀ ਕਰ ਅਧਿਆਪਕ ਦੀ, ਦੁਨੀਆਂ ਜਾਂਦੀ ਬਰਬਾਦ ਹੁੰਦੀ ਏ। ਜਦ ਮੇਰਾ ਅਧਿਆਪਕ ਬੋਲੇ ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ, ਚੁੱਪ ਚਾਪ ਉਦੋਂ ਕਾਇਨਾਤ।

0: ਨਾਤ ਹੁੰਦੀ। ਕੀ ਹੈ ਅਸਲੀ ਛਵੀ ਅਧਿਆਪਕ ਦੀ, ਆਓ ਮਿੱਤਰੋ ਵਿਖਾਈਏ ਦੁਨੀਆਂ ਨੂੰ, ਕਰ ਹੀਲਾ ਬੰਡਾਲੇ ਵਾਲਿਆ ਵੇ, ਜਾਣੂ ਸੱਚ ਤੋਂ ਕਰਾਈਏ ਦੁਨੀਆਂ ਨੂੰ, ਪ੍ਰਗਟ ਵੇ ਬਿਨ ਅਧਿਆਪਕ ਦੇ, ਜ਼ਿੰਦਗੀ ਜਿਉਂ ਕਾਲੀ ਰਾਤ ਹੁੰਦੀ ਏ, ਜਦ ਮੇਰਾ ਅਧਿਆਪਕ ਬੋਲੇ, ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ, ਚੁੱਪ ਚਾਪ ਉਦੋਂ ਕਾਇਨਾਤ ਹੁੰਦੀ ਏ।
1: ਧੰਨਵਾਦ। ਲਓ ਜੀ, ਧੰਨਵਾਦ ਉਹਨਾਂ ਸਾਰੇ ਬੱਚਿਆਂ ਦਾ ਜਿਨ੍ਹਾਂ ਨੇ ਅੱਜ ਖੂਬ ਸਾਰੀਆਂ ਪਰਫਾਰਮੈਂਸਾਂ ਨੂੰ ਰਿਕਾਰਡ ਕਰਕੇ ਭੇਜੀਆਂ। ਔਰ ਵਾਕਿਆ ਜੀ ਪਿਆਰੇ ਬੱਚਿਓ, ਜਿਹੜੇ ਵੀ ਬੱਚੇ ਆਪਣੇ ਅਧਿਆਪਕ ਸਹਿਬਾਨ ਦੀ ਗੱਲ ਚੁੱਪ ਚਾਪ ਸ਼ਾਂਤ ਮਨ ਦੇ ਨਾਲ ਸੁਣਦੇ ਨੇ, ਫਿਰ ਉਹ ਬਹੁਤ ਕੁਝ ਗ੍ਰਹਿਣ ਕਰ ਲੈਂਦੇ ਨੇ। ਔਰ ਪਿਆਰੇ ਬੱਚਿਓ, ਇਹ ਕੁਦਰਤ ਵੀ ਇੱਕ ਬਹੁਤ ਖੂਬਸੂਰਤ ਟੀਚਰ ਹੈ। ਇਹ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ ਜਦੋਂ ਤੁਸੀਂ ਸਿੱਖਣ ਵਾਲੀ ਤਰਬੀਅਤ ਦੇ ਨਾਲ ਇਸ ਕਾਇਨਾਤ ਨੂੰ ਦੇਖਦੇ ਹੋ, ਸੁਣਦੇ ਹੋ, ਔਰ ਉਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਇਹ ਚੜ੍ਹਦੇ ਸੂਰਜ ਦੀਆਂ ਕਿਰਨਾਂ ਨਾ ਤੁਹਾਨੂੰ ਇਹ ਸੁਨੇਹਾ ਦਿੰਦੀਆਂ ਨੇ ਕਿ ਤੁਸੀਂ ਵੀ ਇਹਨਾਂ ਵਾਂਗੂ ਆਪਣੇ ਜ਼ਿਹਨ ਨੂੰ ਰੋਸ਼ਨ ਕਰਨਾ ਹੈ। ਔਰ ਚੱਲਦੀ ਹਵਾ ਇਹ ਦੱਸਦੀ ਹੈ ਕਿ ਤੁਸੀਂ ਨਿਰੰਤਰ ਚੱਲਦੇ ਰਹਿਣਾ ਹੈ ਔਰ ਖੂਬ ਸਾਰੇ ਨੌਲੇਜ ਨੂੰ ਗ੍ਰਹਿਣ ਕਰਦੇ ਰਹਿਣਾ ਹੈ ਇਹਨਾਂ ਕਿਤਾਬਾਂ ਦੇ ਰਾਹੀਂ। ਇਹ ਕਲ ਕਲ ਵਹਿੰਦਾ ਪਾਣੀ ਇਹ ਕਹਿੰਦਾ ਹੈ ਕਿ ਤੁਸੀਂ ਇਹਦੇ ਵਾਂਗੂ ਸਾਫ਼ ਸੁਥਰਾ ਰੱਖਣਾ ਹੈ ਆਪਣੇ ਮਨ ਨੂੰ ਔਰ ਨਵੀਆਂ ਨਵੀਆਂ ਚੀਜ਼ਾਂ ਨੂੰ ਗ੍ਰਹਿਣ ਕਰਦੇ ਜਾਣਾ ਹੈ।
2: ਜੀ, ਕਿਆ ਬਾਤ ਹੈ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈ ਐਕਸਪਲੇਨ ਕੀਤਾ ਸੁਖਦੀਪ ਜੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਸਿਲੇਬਸ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹ ਸਾਰਾ ਇੱਕ ਕਰੀਕੁਲਮ ਹੈ ਜਿਸ ਨੂੰ ਤੁਸੀਂ ਫੋਲੋ ਕਰਨਾ ਹੈ, ਸੋ ਇਹ ਵੀ ਇੱਕ ਬਹੁਤ ਹੀ ਵਧੀਆ ਵਿਸ਼ਾ ਹੈ ਔਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵਧੀਆ ਸਿਲੇਬਸ ਹੈ। ਜਦੋਂ ਅਸੀਂ ਨੇਚਰ ਨੂੰ ਇੱਕ ਕਰੀਕੁਲਮ ਬਣਾ ਲਵਾਂਗੇ ਕਿ ਸਾਡੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸਾਲ ਦੇ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਜਦੋਂ ਅਸੀਂ ਸਿੱਖਿਆ ਲੈਣੀ ਸ਼ੁਰੂ ਕਰ ਦੇਵਾਂਗੇ ਤਾਂ ਇਸ ਤੋਂ ਵੱਡਾ ਗੁਰੂ, ਇਸ ਤੋਂ ਵੱਡਾ ਸਿਖਾਉਣ ਵਾਲਾ ਸਾਡੇ ਲਈ ਕੋਈ ਨਹੀਂ ਹੋਏਗਾ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਸੁਖਦੀਪੀਆਂ ਨੇ ਤੁਹਾਨੂੰ ਦੱਸਿਆ ਕਿ ਕੁਦਰਤ ਨੂੰ ਜਿਹੜਾ ਹੈ ਉਹਦੇ ਕੋਲੋਂ ਸਿੱਖਣਾ ਸ਼ੁਰੂ ਕਰ ਦਿਓ, ਆਪਣੇ ਜ਼ਿਹਨ ਦੇ ਵਿੱਚ ਚੀਜ਼ਾਂ ਬਿਠਾਉਣੀਆਂ ਸ਼ੁਰੂ ਕਰ ਦਿਓ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਸਿਸਟਮ, ਇਹ ਸਾਰੀ ਕਾਇਨਾਤ ਜਿਹੜੀ ਹੈ ਉਹ ਸਾਡੇ ਲਈ ਬਣੀ ਹੈ ਔਰ ਸਾਨੂੰ ਬਹੁਤ ਕੁਝ ਸਿਖਾਉਣ ਲਈ ਬਣੀ ਹੋਈ ਹੈ। ਸੋ ਗੱਲਾਂ ਅਤੇ ਨਾਲ ਦੀ ਨਾਲ ਜਾਣਕਾਰੀ ਅਤੇ ਨਾਲ ਦੀ ਨਾਲ ਮਨੋਰੰਜਨ ਦਾ ਸੁਮੇਲ ਚੱਲ ਰਿਹਾ ਜੀ ਪ੍ਰੋਗਰਾਮ ਬਾਲ ਜਗਤ ਦੇ ਵਿੱਚ। ਔਰ ਹੁਣ ਚੱਲਦਿਆਂ ਚੱਲਦਿਆਂ ਵਾਰੀ ਆ ਚੁੱਕੀ ਹੈ ਜੀ ਮਿਊਜ਼ੀਕਲ ਪਰਫਾਰਮੈਂਸ ਦੀ, ਐਂਟਰਟੇਨਮੈਂਟ ਦਾ ਸਮਾਂ ਜਿਹੜਾ ਸ਼ੁਰੂ ਹੋ ਚੁੱਕਿਆ। ਸੋ ਹੁਣ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਮਨੋਰੰਜਨ ਇਸ ਖੂਬਸੂਰਤ ਗੀਤ ਦੇ ਨਾਲ।

0: ਪੜ੍ਹਾਈ ਦਾ ਵਿਸ਼ਾ ਬਣ ਚੁੱਕੀ ਹੈ। ਇਹਦੇ ਵਿੱਚ ਤੁਸੀਂ ਡਿਗਰੀ ਹਾਸਲ ਕਰ ਸਕਦੇ ਹੋ ਔਰ ਵੈਲ ਰਿਪਿਊਟਿਡ ਇਸ ਪ੍ਰੋਫੈਸ਼ਨ ਨੂੰ ਜੁਆਇਨ ਕਰਕੇ ਆਪਣੀ ਜ਼ਿੰਦਗੀ ਨੂੰ ਰੋਸ਼ਨ ਕਰ ਸਕਦੇ ਹੋ। ਸੋ ਪਿਆਰੇ ਬੱਚਿਓ, ਯਾਦ ਰੱਖਿਓ, ਫਿਜ਼ੀਓਥੈਰੇਪੀ ਵੀ ਇੱਕ ਡਿਗਰੀ ਹੈ ਔਰ ਇਹਦੇ ਵਿੱਚ ਗ੍ਰੈਜੂਏਸ਼ਨ ਔਰ ਪੋਸਟ ਗ੍ਰੈਜੂਏਸ਼ਨ ਵੀ ਹੁੰਦੀ ਹੈ ਔਰ ਤੁਸੀਂ ਵੀ ਇਸ ਫੀਲਡ ਨੂੰ ਚੂਜ਼ ਕਰ ਸਕਦੇ ਹੋ। ਖੈਰ, ਹੁਣ ਅਸੀਂ ਚੂਜ਼ ਕਰਨ ਵਾਲੇ ਹਾਂ ਜੀ ਅਗਲੇ ਦਿਨ ਨੂੰ, ਜੋ 8 ਸਤੰਬਰ ਨੂੰ ਹੀ ਮਨਾਇਆ ਜਾਂਦਾ ਹੈ ਔਰ ਇਹ ਦਿਨ ਹੈ ਗ੍ਰੈਂਡ ਪੇਰੈਂਟਸ ਡੇ ਵਜੋਂ ਮਨਾਇਆ ਜਾਂਦਾ ਹੈ। ਔਰ ਦੇਖੋ ਜੀ, ਇਹ ਦਿਨ ਭਾਵੇਂ ਆਇਆ ਪੱਛਮ ਵੱਲੋਂ ਹੈ, ਪਰ ਅਸੀਂ ਜਿਹੜੇ ਪੂਰਬ ਵਾਲੇ ਹਾਂ, ਚੜ੍ਹਦੇ ਵਾਲੇ ਸੂਰਜ ਵਾਲੇ ਮੁਲਕਾਂ ਦੇ ਲੋਕ ਹਾਂ, ਉਹ ਆਪਣੇ ਪੇਰੈਂਟਸ ਦਾ, ਗ੍ਰੈਂਡ ਪੇਰੈਂਟਸ ਦਾ ਪਹਿਲਾਂ ਤੋਂ ਹੀ ਬੜਾ ਮੋਹ ਕਰਦੇ ਹਾਂ, ਪਹਿਲਾਂ ਤੋਂ ਹੀ ਉਹਨਾਂ ਦੇ ਨਾਲ ਜੁੜ ਕੇ ਰਹਿੰਦੇ ਹਾਂ, ਕਿਉਂਕਿ ਸਾਡੇ ਜਿਹੜੀ ਜੁਆਇੰਟ ਫੈਮਿਲੀ ਵਾਲਾ ਕਲਚਰ ਹੈ ਉਹ ਬਹੁਤ ਖੂਬਸੂਰਤ ਹੈ। ਸੋ ਇਹਨਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਮਾਨਸਿਕਤਾ ਇਹੀ ਹੈ ਕਿ ਅਸੀਂ ਫੈਮਿਲੀ ਬੌਂਡ ਨੂੰ ਬਣਾ ਕੇ ਰੱਖੀਏ।
1: ਜਦੋਂ ਅਸੀਂ ਅਗਲੇ ਦਿਨ ਦੀ ਗੱਲ ਕਰਦੇ ਹਾਂ ਤੇ 10 ਸਤੰਬਰ ਨੂੰ ਇਹ ਦਿਨ ਅਸੀਂ ਬੱਚਿਓ ਮਨਾ ਰਹੇ ਹਾਂ, ਲੇਕਿਨ ਦੱਸਦੇ ਹਾਂ ਇਸ ਦਿਨ ਬਾਰੇ ਇੱਕ ਛੋਟੀ ਜਿਹੀ ਵਾਰਤਾ ਦੇ ਨਾਲ, ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਹੁੰਦਾ ਜਾਂ ਇੱਕ ਬੱਚਾ ਹੁੰਦਾ ਉਹ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਬਸਰ ਕਰ ਰਿਹਾ ਹੁੰਦਾ, ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਹੁੰਦਾ, ਅੰਦਰੋਂ ਅੰਦਰੀ ਜਿਹੜਾ ਹੈ ਪਰ ਉਹ ਇੱਕ ਲੜਾਈ ਲੜ ਰਿਹਾ ਹੁੰਦਾ, ਪਰੇਸ਼ਾਨ ਹੁੰਦਾ, ਜਦੋਂ ਘਰ ਵਾਪਸ ਜਾਂਦਾ ਆਪਣੇ ਕਮਰੇ ਦੇ ਵਿੱਚ ਜਾਂਦਾ ਤੇ ਉਹ ਜੂਝ ਰਿਹਾ ਹੁੰਦਾ ਆਪਣੀਆਂ ਮੁਸ਼ਕਿਲਾਂ ਦੇ ਨਾਲ, ਆਪਣੀ ਮੁਸ਼ਕਿਲ ਕਿਸੇ ਨੂੰ ਨਹੀਂ ਦੱਸਦਾ ਔਰ ਉਸਦਾ ਹੱਲ ਸਿਰਫ ਤੇ ਸਿਰਫ ਇਹ ਲੱਭਦਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਣਾ ਹੈ। ਜਦੋਂ ਇਹੋ ਜਿਹੇ ਮਾਨਸਿਕਤਾ ਤੁਹਾਡੇ ਮਨ ਦੇ ਵਿੱਚ ਆ ਜਾਂਦੀ ਹੈ ਤੇ ਕਿ ਮੈਂ ਇਹ ਠੀਕ ਕਰ ਰਿਹਾ ਹਾਂ, ਕਿਉਂਕਿ ਜਦੋਂ ਅਸੀਂ ਸੁਸਾਈਡਲ ਕੇਸਿਸ ਦੀ ਗੱਲ ਕਰ ਰਹੇ ਹਾਂ ਤੇ ਵੱਡਿਆਂ ਵਿੱਚ ਹੀ ਨਹੀਂ ਬੱਚਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ। ਸੋ 10 ਸਤੰਬਰ ਨੂੰ ਅਸੀਂ ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ ਮਨਾ ਰਹੇ, ਇਸੇ ਕਰਕੇ ਮਨਾਇਆ ਜਾ ਰਿਹਾ ਤਾਂ ਕਿ ਰੋਕਥਾਮ ਕੀਤੀ ਜਾ ਸਕੇ। ਅਸੀਂ ਇਹ ਸੋਚ ਵਿਚਾਰ ਕਰ ਲਈਏ ਕਿ ਕੋਈ ਵੀ ਮੁਸ਼ਕਿਲ ਕਿਸੇ ਵੀ ਤਰ੍ਹਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਆ ਰਹੀ ਹੈ, ਆ ਗਈ ਹੈ, ਉਸ ਦਾ ਹੱਲ ਹੈ ਸਾਂਝਾ ਕਰਨਾ। ਜਦੋਂ ਅਸੀਂ ਸਾਂਝਾ ਕਰਦੇ ਹਾਂ, ਸਾਂਝ ਪਾਉਂਦੇ ਹਾਂ ਤੇ ਹੋ ਸਕਦਾ ਹੈ ਕਿ ਉਹ ਮੁਸ਼ਕਿਲ ਜਿਹੜੀ ਹੈ ਉਹ ਹੱਲ ਹੋ ਸਕੇ। ਜੇ ਨਹੀਂ ਵੀ ਹੱਲ ਹੋ ਸਕਦੀ, ਸਾਡੀ ਜ਼ਿੰਦਗੀ ਚੱਲਦੀ ਰਹਿਣਾ ਚਾਹੀਦਾ ਹੈ। ਸਾਨੂੰ ਬੱਚਿਓ ਖਾਸ ਕਰਕੇ ਕੋਈ ਵੀ ਹੱਕ ਨਹੀਂ ਹੈ ਕਿ ਅਸੀਂ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਲਈਏ ਸਿਰਫ ਕੁਝ ਇਹੋ ਜਿਹੀਆਂ ਦੁਨਿਆਵੀ ਹਰਕਤਾਂ ਜਾਂ ਗੱਲਾਂ ਕਰਕੇ ਜਿਹੜੀਆਂ ਸਾਨੂੰ ਪਰੇਸ਼ਾਨ ਕਰ ਰਹੀਆਂ ਨੇ। ਜ਼ਿੰਦਗੀ ਚੱਲਦੇ ਦਾ ਨਾਮ ਹੀ ਹੈ, ਇਸ ਤਰੀਕੇ ਦੇ ਨਾਲ ਇਹ ਚੱਲਦੀ ਰਹਿਣੀ ਚਾਹੀਦੀ ਹੈ, ਵੱਧਦੇ ਰਹਿਣੇ ਚਾਹੀਦੇ ਹੈ। ਕਦੇ ਵੀ ਇਹੋ ਜਿਹੇ ਭਾਵ ਤੁਹਾਡੇ ਮਨ 'ਚ ਨਹੀਂ ਆਉਣੇ ਚਾਹੀਦੇ, ਕਦੇ ਵੀ ਤੁਸੀਂ ਹਤਾਸ਼ ਨਿਰਾਸ਼ ਹੁੰਦੇ ਹੋ ਕਿ ਤੁਹਾਡੇ ਨੰਬਰ ਘੱਟ ਆ ਗਏ ਨੇ ਜਾਂ ਫਿਰ ਤੁਸੀਂ ਖੇਡਾਂ ਦੇ ਵਿੱਚ ਚੰਗਾ ਪਰਫੋਰਮ ਨਹੀਂ ਕਰ ਸਕੇ ਜਾਂ ਫਿਰ ਤੁਹਾਨੂੰ ਮੈਂਟਲੀ ਫਿਜ਼ੀਕਲੀ ਕੋਈ ਹਰਾਸ ਕਰ ਰਿਹਾ। ਸਾਂਝ ਪਵਾਉਣਾ ਬਹੁਤ ਜ਼ਰੂਰੀ ਹੈ ਆਪਣੇ ਵੱਡਿਆਂ ਦੇ ਨਾਲ, ਆਪਣੇ ਸਿਆਣਿਆਂ ਦੇ ਨਾਲ, ਕਿਉਂਕਿ ਉਹਨਾਂ ਕੋਲ ਇਸ ਦਾ ਹੱਲ ਹੋ ਸਕਦਾ ਹੈ।
0: ਸੋ ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ। 11 ਸਤੰਬਰ ਦੀ ਗੱਲ ਕਰੀਏ ਤਾਂ ਨੈਸ਼ਨਲ ਫੋਰੈਸਟ ਮਾਰਟਰਸ ਡੇ ਵਜੋਂ ਇਹ ਦਿਨ ਮਨਾਇਆ ਜਾਂਦਾ ਹੈ, ਯਾਨੀ ਜੰਗਲਾਂ ਦੇ ਲਈ, ਜੰਗਲਾਂ ਦੇ ਵਿੱਚ ਕੰਮ ਕਰਦਿਆਂ ਜਿਨ੍ਹਾਂ ਲੋਕਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਮਤਲਬ ਜੰਗਲ ਸਾਡੇ ਇਸ ਧਰਤੀ ਦੀ ਸਾਹ ਪ੍ਰਣਾਲੀ ਦਾ ਇੱਕ ਅਹਿਮ ਹਿੱਸਾ ਨੇ ਔਰ ਬਹੁਤ ਸਾਰੇ ਫੋਰੈਸਟ ਡਿਪਾਰਟਮੈਂਟ ਦੇ ਲੋਕ ਇਹਦੀ ਰਾਖੀ ਦੇ ਲਈ, ਇਸ ਜੀਵ ਜੰਤੂਆਂ ਦੀ ਰਾਖੀ ਦੇ ਲਈ ਤਤਪਰ ਰਹਿੰਦੇ ਨੇ ਦਿਨ ਰਾਤ 24 ਘੰਟੇ ਵਾਈਲਡ ਲਾਈਫ ਨੂੰ ਬਚਾਉਣ ਦੇ ਲਈ, ਔਰ ਕਈ ਵਾਰੀ ਉਹਨਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਵੀ ਦੇਣੀ ਪੈਂਦੀ ਹੈ। ਸੋ 11 ਸਤੰਬਰ ਦਾ ਦਿਨ ਉਹਨਾਂ ਯੋਧਿਆਂ ਨੂੰ ਸਲਾਮ ਕਰਦਾ ਹੈ ਜਿਹੜੇ ਇਸ ਕੁਦਰਤੀ ਵਾਤਾਵਰਣ ਨੂੰ ਬਚਾਉਣ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਨੇ।
1: ਔਰ ਜਦੋਂ ਅਸੀਂ ਗੱਲ ਕਰਦੇ ਹਾਂ 11 ਸਤੰਬਰ ਦੀ ਤੇ ਇਹ ਦਿਨ ਕਿਸੇ ਨੂੰ ਵੀ ਨਹੀਂ ਭੁੱਲ ਸਕਦਾ ਕਿ ਕਿਸ ਤਰੀਕੇ ਦੇ ਨਾਲ ਬਹੁਤ ਹੀ ਵੱਡੀ ਮੁਸ਼ਕਿਲ ਆਣ ਪਈ ਸੀ ਔਰ ਇਹ ਅਜਿਹੀ ਮੁਸ਼ਕਿਲ ਸੀ ਜਿਸਨੇ ਕਿ ਲੋਕਾਂ ਦੀਆਂ ਜਾਨਾਂ ਵੀ ਲਈਆਂ ਔਰ ਇਸਦਾ ਡੂੰਘਾ ਪ੍ਰਭਾਵ ਜਿਹੜਾ ਹੈ ਉਹ ਪਿਆ ਸਾਰਿਆਂ ਦੇ ਉੱਪਰ ਹੀ। ਅਮੈਰੀਕਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ 11 ਸਤੰਬਰ ਨੂੰ ਕਿਸ ਤਰੀਕੇ ਦੇ ਨਾਲ ਉੱਥੇ ਹਮਲਾ ਜਿਹੜਾ ਹੈ ਹੋਇਆ ਉਸਨੇ ਹਿਲਾ ਕੇ ਰੱਖ ਦਿੱਤਾ ਸੀ ਸਿਰਫ ਤੇ ਸਿਰਫ ਅਮੈਰੀਕਾ ਨੂੰ ਹੀ ਨਹੀਂ ਪੂਰੀ ਦੁਨੀਆਂ ਨੂੰ। ਸੋ ਇੱਕ ਅਜਿਹਾ ਦਿਨ ਹੈ ਜਿਹੜਾ ਮਨਾਇਆ ਜਾਂਦਾ ਹੈ ਉਸ ਦਿਨ ਨੂੰ ਯਾਦ ਕਰਨ ਲਈ, ਉਸਦੀ ਭਿਆਨਕਤਾ ਨੂੰ ਯਾਦ ਕਰਨ ਲਈ ਕਿ ਕਿਸ ਤਰੀਕੇ ਦੇ ਨਾਲ ਇਸ ਅਟੈਕ ਨੇ ਜਿਹੜਾ ਹੈ ਬਹੁਤ ਹੀ ਜ਼ਿਆਦਾ ਡੂੰਘੇ ਤੌਰ 'ਤੇ ਜਿਹੜਾ ਹੈ ਉਹ ਅਸਰ ਕੀਤਾ ਸੀ ਸਾਰਿਆਂ ਉੱਪਰ। ਉਹ ਸਾਨੂੰ ਸਿਖਾਉਂਦਾ ਵੀ ਹੈ ਅਜਿਹਾ ਦਿਨ ਮਨਾਉਣਾ ਕਿ ਸੱਚੀਓ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਜਿਹੜਾ ਹੈ ਯੁੱਧ, ਲੜਾਈਆਂ, ਇਹਨਾਂ ਨੂੰ ਇੱਕ ਸੋਲਿਊਸ਼ਨ ਨਹੀਂ ਮੰਨਣਾ ਚਾਹੀਦਾ। ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਸਮਾਂ ਕਿ ਇਹ ਮੁਸ਼ਕਿਲਾਂ ਨੂੰ ਹੋਰ ਜ਼ਿਆਦਾ ਪੈਦਾ ਕਰਦੇ ਨੇ। ਸੋ ਸ਼ਾਂਤੀ ਦੀ ਜਿਹੜੀ ਹੈ ਉਮੀਦ ਰੱਖਣਾ ਔਰ ਪੀਸਫੁੱਲ ਐਨਵਾਇਰਮੈਂਟ ਜਿਹੜਾ ਹੈ ਉਹ ਹਰ ਦੇਸ਼ ਦਾ ਇੱਕ ਖਾਸ ਸੰਦੇਸ਼ ਹੋਣਾ ਚਾਹੀਦਾ।
0: ਸੋ ਪਿਆਰੇ ਬੱਚਿਓ, 11 ਸਤੰਬਰ ਨੂੰ ਇੱਕ ਹੋਰ ਦਿਨ ਵੀ ਮਨਾਇਆ ਜਾਂਦਾ ਹੈ ਜਿਹਨੂੰ ਦਿੱਗ ਵਿਜੇ ਦਿਵਸ ਕਹਿੰਦੇ ਨੇ ਔਰ ਇਸ ਦਾ ਸੰਬੰਧ ਸਵਾਮੀ ਵਿਵੇਕਾਨੰਦ ਦੇ ਉਸ ਖੂਬਸੂਰਤ ਭਾਸ਼ਣ ਦੇ ਨਾਲ ਹੈ ਜਿਹੜਾ ਉਹਨਾਂ ਨੇ 11 ਸਤੰਬਰ 1893 ਨੂੰ ਸ਼ਿਕਾਗੋ ਦੀ ਪਾਰਲੀਮੈਂਟ ਦੇ ਵਿੱਚ ਦਿੱਤਾ ਸੀ ਔਰ ਇਹ ਭਾਸ਼ਣ ਦੁਨੀਆ ਭਰ ਦੇ ਵਿੱਚ ਬਹੁਤ ਜ਼ਿਆਦਾ ਮਕਬੂਲ ਹੋਇਆ ਸੀ। ਉਸ ਭਾਸ਼ਣ ਨੂੰ ਸ਼ੁਰੂ ਕਰਦਿਆਂ ਸਵਾਮੀ ਵਿਵੇਕਾਨੰਦ ਹੋਣਾ ਨੇ ਕਿਹਾ ਸੀ ਕਿ ਮਾਈ ਸਿਸਟਰਸ ਐਂਡ ਬ੍ਰਦਰਸ ਆਫ ਅਮੈਰੀਕਾ। ਔਰ ਜਦੋਂ ਇਹ ਗੱਲ ਕਹੀ ਗਈ ਤਾਂ ਦਰਸ਼ਕਾਂ 'ਤੇ ਬੜਾ ਡੂੰਘਾ ਪ੍ਰਭਾਵ ਪਿਆ ਔਰ ਇਸ

0: ਗੱਲ ਨੂੰ ਯਾਦ ਕਰਦਿਆਂ ਸਭ ਦੇ ਮਨ ਇਮੋਸ਼ਨਲ ਹੋ ਗਏ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਅਸੀਂ ਪੂਰੀ ਦੁਨੀਆ ਦੇ ਉੱਤੇ ਇਨਸਾਨੀਅਤ ਦੇ ਰੂਪ ਦੇ ਵਿੱਚ ਇੱਕ ਦੂਸਰੇ ਦੇ ਨਾਲ ਬੱਝੇ ਹੋਏ ਹਾਂ ਔਰ ਇਹ ਸਾਂਝ ਹੀ ਹੈ ਜਿਹੜੀ ਸਾਨੂੰ ਇਸ ਦੁਨੀਆ ਦੇ ਉੱਤੇ ਖੂਬਸੂਰਤ ਇੱਕ ਜ਼ਿੰਦਗੀ ਪ੍ਰਦਾਨ ਕਰਨ ਦੇ ਲਈ ਵਾਤਾਵਰਣ ਦਿੰਦੀ ਹੈ।
1: ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਸਾਰੇ ਦਿਨਾਂ ਦੀ ਬੱਚਿਓ ਤੇ ਦਿਨ ਤੁਹਾਡੇ ਨਾਲ ਤਾਂ ਹੀ ਸਾਂਝੇ ਕੀਤੇ ਜਾਂਦੇ ਨੇ ਤਾਂ ਕਿ ਤੁਸੀਂ ਵੀ ਆਪਣੀਆਂ ਜ਼ਿੰਦਗੀਆਂ ਨੂੰ ਬਦਲ ਸਕੋ ਔਰ ਆਪਣੇ ਖਾਸ ਉਪਰਾਲਿਆਂ ਦੇ ਨਾਲ ਦੂਸਰਿਆਂ ਦੀ ਜ਼ਿੰਦਗੀਆਂ ਦੇ ਵਿੱਚ ਵੀ ਰੋਸ਼ਨੀਆਂ ਭਰ ਸਕੋ, ਹਮੇਸ਼ਾ ਸਕਾਰਾਤਮਕਤਾ ਭਰ ਸਕੋ ਔਰ ਕੁਝ ਨਾ ਕੁਝ ਸਿੱਖਦੇ ਰਹੋ, ਸਿਖਾਉਂਦੇ ਰਹੋ, ਕਿਉਂਕਿ ਸਿੱਖਣਾ ਸਿਖਾਉਣਾ ਹੀ ਜ਼ਿੰਦਗੀ ਦਾ ਅਸਲ ਮਕਸਦ ਹੋਣਾ ਚਾਹੀਦਾ ਹੈ। ਸੋ ਪ੍ਰੋਗਰਾਮ ਬਾਲ ਜਗਤ ਦਾ ਵੀ ਉਪਰਾਲਾ ਜਿਸ ਦੇ ਜ਼ਰੀਏ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰਦੇ ਹਾਂ। ਸੋ ਹੁਣ ਘੜੀ ਦੀਆਂ ਸੂਈਆਂ ਸਾਨੂੰ ਇਸ਼ਾਰਾ ਕਰ ਰਹੀਆਂ ਨੇ ਕਿ ਵੇਲਾ ਹੋ ਚੁੱਕਿਆ ਜੀ ਅਗਲੇ ਸਿਲਸਿਲੇ ਦਾ ਤੇ ਸਾਨੂੰ ਇਜਾਜ਼ਤ ਲੈਣੀ ਪਏਗੀ ਸਾਰੇ ਹੀ ਨੰਨੇ ਮੁੰਨੇ ਪਿਆਰੇ ਪਿਆਰੇ ਬੱਚਿਆਂ ਤੇ ਸਾਰੇ ਹੀ ਸਰੋਤਿਆਂ ਦੇ ਕੋਲੋਂ।
0: ਔਰ ਉਸ ਤੋਂ ਪਹਿਲਾਂ ਪਿਆਰੇ ਬੱਚਿਓ ਤੁਹਾਡੇ ਨਾਲ ਆਪਣਾ ਨੰਬਰ ਜ਼ਰੂਰ ਸ਼ੇਅਰ ਕਰਾਂਗੇ ਜਿਸ ਦੇ ਉੱਪਰ ਤੁਸੀਂ ਅਗਲੇ ਹਫ਼ਤੇ ਸਾਨੂੰ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗਸ ਭੇਜਣੀਆਂ ਨੇ। ਸੋ ਨੰਬਰ ਕਰ ਲਓ ਜੀ ਨੋਟ, ਸਾਡਾ ਨੰਬਰ ਹੈ 8284851799, ਯਾਨੀ 8284851789। ਇਸ ਨੰਬਰ ਦੇ ਉੱਤੇ ਪਿਆਰੇ ਬੱਚਿਓ ਸਾਨੂੰ ਤੁਹਾਡੀਆਂ ਖੂਬਸੂਰਤ ਵਾਲੀਆਂ ਪਰਫਾਰਮੈਂਸ ਦਾ ਰਹੇਗਾ ਇੰਤਜ਼ਾਰ। ਹੁਣ ਸੁਖਦੀਪ ਔਰ ਗੁਰਪ੍ਰੀਤ ਨੂੰ ਬਾਲ ਜਗਤ ਨੂੰ ਇੱਥੇ ਹੀ ਮਕਾਉਣ ਦੀ ਦਿਓ ਇਜਾਜ਼ਤ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਬਾਲ ਜਗਤ। ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਸੀ ਸੁਖਦੀਪ ਸਿੰਘ ਅਤੇ ਗੁਰਪ੍ਰੀਤ ਕੌਰ। ਹੁਣ ਸਮਾਂ ਹੋ ਰਿਹਾ ਜੀ ਇੱਕ ਨਿੱਕੇ ਜਿਹੇ ਬ੍ਰੇਕ ਦਾ।
1: ਪੁਲਿਸ
2: ਮਿਸ ਸੀਮਾ?
1: ਹਾਂਜੀ।
2: ਹੁਣੇ ਪੁਲਿਸ ਥਾਣੇ ਆਓ। ਰੁਕੋ, ਨਹੀਂ ਤਾਂ ਕਾਰਾ ਜਾਵਾਂਗੇ। ਹਾਂ
1: ਕਿਉਂ? ਪਰ ਮੈਂ
2: ਇਕੱਲੇ ਦੂਜੇ ਕਮਰੇ ਵਿੱਚ ਆਉਂ। ਤੁਹਾਡਾ ਬੇਟਾ ਸਾਡੀ ਹਿਰਾਸਤ ਵਿੱਚ ਹੈ ਅਤੇ ਤੁਸੀਂ ਡਿਜੀਟਲ ਅਰੈਸਟ ਵਿੱਚ ਹੋ।
1: ਡਿਜੀਟਲ ਅਰੈਸਟ?
2: 1 ਲੱਖ ਦਿਓ, ਬਚ ਜਾਓਗੇ।
1: ਇੰਨੇ ਪੈਸੇ?
2: ਅੱਛਾ ਠੀਕ ਹੈ, ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ 30,000 ਦਿਓ, ਨਹੀਂ ਤਾਂ ਬੇਟਾ ਜੇਲ੍ਹ ਜਾਵੇਗਾ।
1: ਜੇਲ੍ਹ ਤਾਂ ਤੂੰ ਜਾਵੇਂਗਾ, ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ।
2: ਓਏ,
1: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ। ਇਸ ਲਈ ਘਬਰਾਓ ਨਾ। ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ।
3: ਹੈਲੋ ਮੰਮਾ।
1: ਹਾਏ,
4: RBI ਕਹਿੰਦਾ ਹੈ
1: ਜਾਣਕਾਰ ਬਣੋ, ਸੁਚੇਤ ਰਹੋ।
5: ਉਹ ਕਿੱਥੇ ਹੈ? ਧੀ ਦਾ ਨਵਾਂ ਖਾਤਾ ਤੇ ਮੇਰੀ KYC ਅਪਡੇਟ, ਇਹ ਤਾਂ ਝਟਪਟ ਵਾਲਾ ਕੰਮ ਹੈ। ਕਿਵੇਂ? ਜੇ KYC ਦੇ ਵੇਰਵੇ ਵਿੱਚ ਬਦਲਾਵ ਨੇ ਜਾਂ ਸਿਰਫ ਪਤਾ ਬਦਲਿਆ ਹੈ, ਤਾਂ ਰਜਿਸਟਰਡ ਈਮੇਲ, ਮੋਬਾਈਲ, ਆਨਲਾਈਨ ਜਾਂ ਚਿੱਠੀ ਰਾਹੀਂ ਸੈਲਫ ਡਿਕਲੇਰੇਸ਼ਨ ਦੇ ਦਿਓ ਅਤੇ ਬਾਕੀ ਬਦਲਾਵ ਘਰ ਬੈਠੇ ਵੀਡੀਓ KYC, ਆਧਾਰ OTP ਤੇ ਆਧਾਰ ਆਦਿ EKYC ਨਾਲ ਸਿਰਫ ਬੈਂਕ ਦੇ ਅਧਿਕ੍ਰਿਤ ਚੈਨਲਾਂ ਰਹੀ। ਇਹ ਤਾਂ ਨੂਡਲ ਬਣਾਉਣ ਜਿੰਨਾ ਸੌਖਾ ਹੈ। RBI ਕਹਿੰਦਾ ਹੈ
6: KYC ਸੁਰੱਖਿਅਤ ਬੈਂਕਿੰਗ ਵੱਲ ਪਹਿਲਾ ਕਦਮ।
7: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
8: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
7: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਕਿ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
0: ਸੁਣਦੇ ਹਾਂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
9: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਨਿਖਿਲ ਕੁਮਾਰ। प्रधानमंत्री नरेंद्र मोदी ने युवाओं से बड़े सपने देखने तथा लेखा, वित्त, कानून और परामर्श से जुड़ी ऐसी संस्थाओं के निर्माण की अपील की है जो वैश्विक स्तर की हों। वे कल दिल्ली विश्वविद्यालय के श्रीराम कॉलेज ऑफ कॉमर्स के शताब्दी समारोह को संबोधित कर रहे थे। उन्होंने कहा कि भारतीय मूल के कई लोग दुनिया की शीर्ष कंपनियों का नेतृत्व कर रहे हैं।
10: भारत की ग्लोबल कंसल्टिंग फर्म्स क्यों नहीं हो सकती? हमारी अकाउंटिंग फर्म, हमारी लीगल फर्म, हमारी फाइनेंशियल फर्म, ये सब ग्लोबल लीडर्स क्यों नहीं बन सकती? हम गर्व से कहते हैं कि आज भारतीय दुनिया की टॉप कंपनीज को लीड कर रहे हैं। अगर भारतीय दुनिया की

ਹੁਣ ਤੋਂ ਥੋੜ੍ਹੀ ਦੇਰ ਬਾਅਦ, ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਦੁਪਹਿਰ 2:30 ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਕੁਲਦੀਪ ਸਿੰਘ

ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਸੁਣੋਗੇ ਪ੍ਰੋਗਰਾਮ ਸਿਰਜਣਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਮਨਦੀਪ ਔਲਖ ਨਾਲ ਕੀਤੀ ਗੱਲਬਾਤ ਸੁਣੋਗੇ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਅਤੇ ਸਾਡਾ ਰੋਜ਼ਾਨਾ ਪ੍ਰੋਗਰਾਮ ਸਰਵਣ ਕਰੋਗੇ ਗੁਰਬਾਣੀ ਵਿਚਾਰ ਸ਼ਾਮ 5:30 ਵਜੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਡਾਕਟਰ ਅਮਰਜੀਤ ਸਿੰਘ ਤੋਂ ਆਲੂਆਂ 'ਚ ਬੀਜ ਸੋਧ ਬਾਰੇ ਜਾਣਕਾਰੀ ਲਵੋਗੇ। ਰਾਤ 7:40 'ਤੇ ਸੁਣੋਗੇ ਪ੍ਰੋਗਰਾਮ ਵਗਦੇ ਪਾਣੀ। ਤੇ ਰਾਤ 8:00 ਵਜੇ ਸੁਣੋਗੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਮੰਤਰੀ ਮੰਡਲ ਨੇ ਕੱਲ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਹੋਈ ਮੀਟਿੰਗ ਵਿੱਚ ਆਉਣ ਵਾਲੀ ਸਾਉਣੀ ਮੰਡੀਕਰਨ ਰੁੱਤ 2026-27 ਦੌਰਾਨ ਝੋਨੇ ਦੀ ਸੁਚਾਰੂ ਅਤੇ ਮੁਸ਼ਕਲ ਰਹਿਤ ਖਰੀਦ ਅਤੇ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਤਿੰਨ ਮੁੱਖ ਨੀਤੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਏ। ਇਸ ਤੋਂ ਇਲਾਵਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਗਰੁੱਪ ਏ ਸੇਵਾ ਨਿਯਮਾਂ 2012 ਵਿੱਚ ਸੋਧਾਂ, ਸਬ ਡਿਵੀਜ਼ਨਲ ਹਸਪਤਾਲ ਚਮਕੌਰ ਸਾਹਿਬ ਵਿਖੇ 33 ਅਸਾਮੀਆਂ ਨੂੰ ਮੁੜ ਸੁਰਜੀਤ ਕਰਨ, 138 ਨਵੀਆਂ ਸਿਹਤ ਸੰਭਾਲ ਅਸਾਮੀਆਂ ਦੀ ਸਿਰਜਣਾ ਅਤੇ 80 ਖਾਲੀ ਅਸਾਮੀਆਂ ਨੂੰ ਭਰਨ ਨੂੰ ਪ੍ਰਵਾਨਗੀ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਆਉਣ ਵਾਲੇ KMS 2026-27 ਦੌਰਾਨ ਝੋਨੇ ਦੀ ਸੁਚਾਰੂ ਅਤੇ ਮੁਸ਼ਕਲ ਰਹਿਤ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਤਰੀ ਮੰਡਲ ਨੇ ਸਾਉਣੀ ਰੁੱਤ 2026-27 ਲਈ ਪੰਜਾਬ ਕਸਟਮ ਮਿਲਿੰਗ ਨੀਤੀ, ਪੰਜਾਬ

0: ਫੂਡ ਗ੍ਰੇਨ ਟਰਾਂਸਪੋਰਟੇਸ਼ਨ ਨੀਤੀ 2027 ਅਤੇ ਪੰਜਾਬ ਫੂਡ ਗ੍ਰੇਨ ਲੇਬਰ ਐਂਡ ਕਾਰਟੇਜ ਨੀਤੀ 2027 ਨੂੰ ਆਪਣੀ ਸਹਿਮਤੀ ਦੇ ਦਿੱਤੀ ਏ। ਮੰਤਰੀ ਮੰਡਲ ਨੇ ਆਉਣ ਵਾਲੀ ਰੁੱਤ ਦੌਰਾਨ ਕਿਸਾਨਾਂ ਦੇ ਹਰੇਕ ਦਾਣੇ ਨੂੰ ਚੁੱਕਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਇੱਕ ਹੋਰ ਮਹੱਤਵਪੂਰਨ ਫੈਸਲੇ ਵਿੱਚ ਮੰਤਰੀ ਮੰਡਲ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਗਰੁੱਪ ਏ ਸੇਵਾ ਨੇਮ 2012 ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਨਾਲ ਪੰਜਾਬ ਲੋਕ ਸੇਵਾ ਕਮਿਸ਼ਨ ਵਿੱਚ ਨਿੱਜੀ ਸਹਾਇਕ ਤੋਂ ਨਿੱਜੀ ਸਕੱਤਰ ਤੱਕ ਤਰੱਕੀ ਲਈ ਇੱਕ ਉਪਬੰਧ ਜੋੜਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਮੰਤਰੀ ਮੰਡਲ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਮੈਡੀਕਲ ਅਫਸਰ ਡੈਂਟਲ ਦੀਆਂ 80 ਖਾਲੀ ਅਸਾਮੀਆਂ ਭਰਨ ਲਈ ਵੀ ਆਪਣੀ ਸਹਿਮਤੀ ਦੇ ਦਿੱਤੀ। ਇਨ੍ਹਾਂ ਵਿਚੋਂ 53 ਅਸਾਮੀਆਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਖਾਲੀ ਪਈਆਂ ਨੇ, ਜਦੋਂ ਕਿ 27 ਅਸਾਮੀਆਂ ਇੱਕ ਸਾਲ ਤੋਂ ਵੀ ਘੱਟ ਸਮੇਂ ਤੋਂ ਖਾਲੀ ਪਈਆਂ ਨੇ। ਪੰਜਾਬ ਦੀ ਅਮੀਰ ਖੇਡ ਅਤੇ ਸਭਿਆਚਾਰਕ ਭਾਵਨਾ ਦਾ ਜਸ਼ਨ ਮਨਾਉਣ ਵਾਲੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਚੌਥਾ ਐਡੀਸ਼ਨ ਕੱਲ੍ਹ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਬਹੁਤ ਹੀ ਜੋਸ਼ ਤੇ ਉਤਸ਼ਾਹ ਨਾਲ ਸ਼ੁਰੂ ਹੋਇਆ। ਇਸ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਖੇਡ ਹੁਨਰ ਨੂੰ ਵਿਸ਼ਵ ਪੱਧਰ ਤੇ ਲਿਜਾਣ ਦਾ ਇੱਕ ਉਦੇਸ਼ ਪੂਰਨ ਦ੍ਰਿਸ਼ਟੀਕੋਣ ਰੱਖਿਆ। ਇਸ ਮੌਕੇ ਮੁੱਖ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ 2026 ਵਿਚ ਚਾਂਦੀ ਦਾ ਤਮਗਾ ਹਾਸਲ ਕਰਨ ਵਾਲੇ ਜੇਤੂਆਂ ਹਰਜਿੰਦਰ ਕੌਰ ਅਤੇ ਲਵਪ੍ਰੀਤ ਸਿੰਘ ਨੂੰ 50-50 ਲੱਖ ਰੁਪਏ ਨਾਲ ਸਨਮਾਨਿਤ ਵੀ ਕੀਤਾ। ਮੁੱਖ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ ਜੇਤੂ ਐਥਲੀਟਾਂ ਵਿਚ 12,50,00,000 ਰੁਪਏ ਦੀ ਕੁੱਲ ਇਨਾਮੀ ਰਕਮ ਵੰਡੀ ਜਾਏਗੀ। 40 ਸਾਲ ਤੱਕ ਦੀ ਉਮਰ ਦੇ ਤਮਗਾ ਜੇਤੂ ਐਥਲੀਟਾਂ ਨੂੰ ਗ੍ਰੇਡਿੰਗ ਸਰਟੀਫਿਕੇਟ ਵੀ ਮਿਲਣਗੇ, ਜਿਸ ਨਾਲ ਉਹ ਸਰਕਾਰੀ ਨੌਕਰੀਆਂ ਵਿਚ ਖੇਡ ਕੋਟੇ ਦਾ ਲਾਭ ਪ੍ਰਾਪਤ ਕਰ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਸੂਬੇ ਭਰ ਵਿਚ ਕਰੀਬ 10,00,000 ਖਿਡਾਰੀਆਂ ਨੂੰ ਸ਼ਾਮਲ ਕਰਨ ਦਾ ਟੀਚਾ ਏ, ਜਿਸ ਨਾਲ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਅਤੇ ਹੋਰ ਉਸਾਰੂ ਕੰਮਾਂ ਵੱਲ ਲਿਜਾਇਆ ਜਾਏਗਾ। ਮੁੱਖ ਮੰਤਰੀ ਨੇ ਕਿਹਾ ਕਿ 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ 9 ਉਮਰ ਸਮੂਹਾਂ ਦੇ ਖਿਡਾਰੀ ਖੇਡਾਂ ਵਿਚ ਹਿੱਸਾ ਲੈਣਗੇ।
1: ਖੇਡਾਂ ਵਤਨ ਪੰਜਾਬ ਦੀਆਂ 14 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਏਜ ਗਰੁੱਪ ਦੇ ਬੰਦੇ ਇੱਕੋ ਗਰਾਊਂਡ ਚ, ਦਾਦਾ ਵੀ ਉੱਥੇ, ਉਹਦਾ ਮੁੰਡਾ ਵੀ ਉੱਥੇ, ਉਹਦਾ ਪੋਤਾ ਵੀ ਉੱਥੇ, ਔਰ ਖੇਡਾਂ ਵੀ ਉਹ ਜਿਹੜੀਆਂ ਖਤਮ ਹੋ ਗਈਆਂ, ਖੋ ਖੋ, ਜਿਮਨਾਸਟਿਕ, ਗੋਲਾ, ਸ਼ਾਰਟ ਪੁੱਟ, ਐਤਕੀ ਟੈਨਿਸ ਬਾਲ ਵਾਲੀ ਕ੍ਰਿਕਟ ਵੀ ਵਿੱਚ ਐਡ ਕਰ ਲਈ। 12,50,000,000 ਰੁਪਏ ਦੇ ਨਾਮ ਖੇਡਾਂ ਵਾਸਤੇ ਬਜਟ ਇਸ ਵਾਰ 1,790,00,000 ਹੈ। ਸਾਡੇ ਬੱਚੇ ਖੇਡਣ, ਮੈਡਲ ਜਿੱਤ ਕੇ ਆਉਣ ਸਾਰ 1,00,00,000 ਰੁਪਇਆ, ਸੋਨੇ ਦੇ ਮੈਡਲ ਦਾ 75,00,00,000 ਰੁਪਇਆ, ਚਾਂਦੀ ਦੇ ਮੈਡਲ ਦਾ 50,00,00,000 ਰੁਪਇਆ, ਕਾਂਸੀ ਦੇ ਆਉਣ ਸਾਰ ਹਫ਼ਤੇ ਦੇ ਵਿੱਚ ਵਿੱਚ।
0: ਇਸ ਸਾਲ ਕੋਲ 39 ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਖੇਡਾਂ 29 ਨਵੰਬਰ ਨੂੰ ਪਟਿਆਲਾ ਵਿੱਚ ਸਮਾਪਤ ਹੋਣਗੀਆਂ। ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਣ ਸੋਧ SIR 2026 ਤਹਿਤ ਅੱਜ ਜਲੰਧਰ ਦੇ ਸਾਰੇ 1,997 ਵੋਟ ਕੇਂਦਰਾਂ ਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਵਿਸ਼ੇਸ਼ ਕੈਂਪ ਦੌਰਾਨ ਸੂਬਾ ਪੱਧਰ ਦੇ ਅਧਿਕਾਰੀ BLOs ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੇ ਆਪਣੇ ਵੋਟ ਕੇਂਦਰਾਂ ਤੇ ਮੌਜੂਦ ਨੇ ਅਤੇ ਵੋਟਰਾਂ ਨੂੰ ਨੋਟਿਸ ਫਾਰਮ, ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰ ਰਹੇ ਨੇ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਨਦਾਰ ਡਰੋਨ ਸ਼ੋਅ ਅੱਜ ਸ਼ਾਮ 6 ਵਜੇ ਸਥਾਨਕ ਲੈਲਪੁਰ ਖਾਲਸਾ ਕਾਲਜ ਵਿਖੇ ਕਰਵਾਇਆ ਜਾਏਗਾ। ਡਰੋਨ ਲਾਈਟ ਸ਼ੋਅ ਰਾਹੀਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮਹਾਨ ਜੀਵਨ ਫਲਸਫੇ ਅਤੇ ਸਦੀਵੀ ਸਿੱਖਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਜਾਏਗਾ। ਡਰੋਨ ਸ਼ੋਅ ਤੋਂ ਇਲਾਵਾ ਉੱਘੇ ਰਾਗੀ ਜਥੇ ਸੰਗਤ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਬਾਣੀ ਨਾਲ ਜੋੜਨ ਲਈ ਕੀਰਤਨ ਵੀ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਤੇ ਪਹੁੰਚਣ ਦੀ ਉਮੀਦ ਏ ਅਤੇ ਕਈ ਉੱਘੀਆਂ ਸ਼ਖਸੀਅਤਾਂ ਵੀ ਸ਼ਰਧਾ ਭੇਟ ਕਰਨ ਲਈ ਸ਼ਰਧਾਲੂਆਂ ਵਜੋਂ ਸ਼ਾਮਲ ਹੋਣਗੀਆਂ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵਿਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਅਰੀਜੀਤ ਸਿੰਘ ਅਤੇ ਅੰਤਰਾ ਮਿੱਤਰਾ ਦੀ ਆਵਾਜ਼ ਵਿੱਚ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
2: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ

0: ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ ਇਹ ਇਲਾਜ ਵੀ ਮੁਫਤ ਹੈ
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ
2: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਜਸਲੀਨ ਰੋਇਲ ਦੀ ਆਵਾਜ਼ ਵਿੱਚ

0: ਨਵੀਂ ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ ਐਚਆਈਵੀ ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫਤ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਆਓ ਸੁਣਦੇ ਹਾਂ ਜੀ ਹੁਣ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਵਿੱਚ।

0: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
1: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ ਤਾਂ ਦੁੱਖ ਖਬਰੀ ਹੋਵੇਗੀ। ਮੈਨੂੰ ਤੇ ਮੇਰੇ ਘਰ ਵਾਲੇ ਨੂੰ HIV ਹੈ ਤੇ ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਵੀ HIV ਹੋਵੇਗਾ।
0: ਉਹ ਫੇਰ ਤਾਂ ਤੁਹਾਨੂੰ ਦੋ ਖੁਸ਼ਖਬਰੀਆਂ ਦਿੰਨੇ ਆ।
1: ਉਹ ਕਿਵੇਂ ਡਾਕਟਰ ਸਾਹਿਬ?
0: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ HIV ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫਤ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਫੌਜੀ ਵੀਰੋ, ਪ੍ਰੋਗਰਾਮ ਹਜੇ ਜਾਰੀ ਹੈ। 1:40 ਹੋ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ 'ਚ ਖਬਰਾਂ ਅਤੇ ਫਿਰ ਇਸ ਦੇ ਕੁਝ ਪਲਾਂ ਬਾਅਦ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਭਾਰਤ ਦੀ ਨੀਤੀ ਗਤੀਸ਼ੀਲਤਾ ਅਤੇ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਵੱਡੀ ਆਰਥਿਕਤਾ ਵਜੋਂ ਸ਼ਲਾਘਾ ਕਰ ਰਹੀ ਹੈ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਬੀਜੇਪੀ ਦੇ ਰਾਜ ਸਭਾ ਮੈਂਬਰ ਦਿਨੇਸ਼ ਸ਼ਰਮਾ ਨੂੰ ਅੰਡੇਮਾਨ ਅਤੇ ਨਿਕੋਬਾਰ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਨੇਪਾਲ ਵਿੱਚ ਆਏ ਹੜ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 1,344 ਹੋ ਗਈ ਹੈ। 590 ਵਿਦੇਸ਼ੀ ਨਾਗਰਿਕਾਂ ਸਮੇਤ ਲਗਭਗ 5,000 ਲੋਕ ਹਾਲਾਂ ਵੀ ਲਾਪਤਾ ਨੇ। ਅਤੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲ ਜੋੜੀ ਦਾ ਮੁਕਾਬਲਾ ਚੀਨੀ ਜੋੜੀ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੁਨੀਆ ਭਾਰਤ ਦੀ ਨੀਤੀ ਗਤੀਸ਼ੀਲਤਾ ਅਤੇ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਵੱਡੀ ਆਰਥਿਕਤਾ ਵਜੋਂ ਸ਼ਲਾਘਾ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਜੰਗ ਅਤੇ ਵਿਸ਼ਵ ਵਪਾਰਕ ਰੁਕਾਵਟਾਂ ਦੇ ਬਾਵਜੂਦ 7.8% ਦੀ ਤਿਮਾਹੀ ਵਿਕਾਸ ਦਰ ਹਾਸਲ ਕਰਨਾ ਭਾਰਤ ਦੀ ਅੰਦਰੂਨੀ ਸਮਰੱਥਾ ਨੂੰ ਦਰਸਾਉਂਦਾ ਹੈ।

0: ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕੇ। 26 ਅਗਸਤ ਨੂੰ ਨੇਪਾਲ ਤਿੱਬਤ ਸਰਹੱਦ ਦੇ ਨੇੜੇ ਬਰਫ਼ ਦੇ ਤੋਦ ਡਿੱਗਣ ਕਾਰਨ ਉੱਤਰੀ ਅਤੇ ਕੇਂਦਰੀ ਨੇਪਾਲ ਵਿੱਚ ਆਏ ਹੜ੍ਹਾਂ ਕਾਰਨ ਭਾਰੀ ਤਬਾਹੀ ਮਚੀ ਸੀ। ਉੱਤਰ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਅਤੇ ਬੰਨਾਂ ਤੋਂ ਪਾਣੀ ਛੱਡੇ ਜਾਣ ਕਾਰਨ ਰਾਜ ਦੇ 24 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹੜ੍ਹ ਦੀ ਸਥਿਤੀ ਅਤੇ ਰਾਹਤ ਅਤੇ ਬਚਾਅ ਕਾਰਜਾਂ ਦੀ ਸਮੀਖਿਆ ਕਰਨ ਲਈ ਚਿੱਤਰਕੂਟ ਜ਼ਿਲ੍ਹੇ ਵਿੱਚ ਨੇ। ਰਾਜ ਵਿੱਚ ਕਈ ਦਰਿਆਵਾਂ ਵਿੱਚ ਅਜੇ ਵੀ ਪਾਣੀ ਦਾ ਪੱਧਰ ਚੜਿਆ ਹੋਇਆ। ਗੰਗਾ ਨਦੀ ਬਦਾਇਉਂ, ਕਾਸੀਪੁਰ ਅਤੇ ਬਲੀਆ ਵਿੱਚ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ। ਝਾਰਖੰਡ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਸੁਦੀਵ ਕੁਮਾਰ ਸੋਨੂ ਦਾ ਗੇਡੀ ਦੇ ਇੱਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹਨਾਂ ਨੂੰ ਬੀਤੀ ਦੇਰ ਰਾਤ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ, ਜਿੱਥੇ ਅੱਜ ਸਵੇਰੇ ਉਹਨਾਂ ਦੀ ਮੌਤ ਹੋ ਗਈ। ਸੁਪਰੀਮ ਕੋਰਟ ਕੋਲੇਜੀਅਮ ਦੀ ਸਿਫਾਰਿਸ਼ ਤੋਂ ਬਾਅਦ 8 ਹਾਈ ਕੋਰਟਾਂ ਵਿੱਚ ਨਵੇਂ ਚੀਫ ਜਸਟਿਸ ਨਿਯੁਕਤ ਕੀਤੇ ਗਏ ਨੇ। ਸੋਸ਼ਲ ਮੀਡੀਆ ਐਕਸ 'ਤੇ ਇੱਕ ਪੋਸਟ ਵਿੱਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਮੌਜੂਦਾ ਜੱਜ ਵੱਲੂਰੀ ਕਾਮੇਸ਼ਵਰ ਰਾਓ ਨੂੰ ਪਟਨਾ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਬੰਬੇ ਹਾਈ ਕੋਰਟ ਦੇ ਜੱਜ ਰਵਿੰਦਰ ਵੀ ਗੁੱਗੇ ਕਲਕੱਤਾ ਹਾਈ ਕੋਰਟ ਦੇ ਚੀਫ ਜਸਟਿਸ ਹੋਣਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਅਦਾਲਤ ਦਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਜਸਟਿਸ ਕ੍ਰਿਸ਼ਨ ਰਾਮ ਮਹਾਪਾਤਰਾ ਛੱਤੀਸਗੜ੍ਹ ਹਾਈ ਕੋਰਟ ਦੇ ਅਤੇ ਸੰਜੇ ਕੁਮਾਰ ਅਗਰਵਾਲ ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਹੋਣਗੇ। ਅਪਲੇਸ਼ ਯਸ਼ਵੰਤ ਕੋਗਜੇ ਨੂੰ ਮੱਧ ਪ੍ਰਦੇਸ਼ ਹਾਈ ਕੋਰਟ, ਪੁਸ਼ਪਿੰਦਰ ਸਿੰਘ ਬਾਟੀ ਨੂੰ ਜੰਮੂ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਅਤੇ ਜਸਟਿਸ ਮਹੇਸ਼ ਚੰਦਰ ਤ੍ਰਿਪਾਠੀ ਨੂੰ ਬੰਬੇ ਹਾਈ ਕੋਰਟ ਦਾ ਚੀਫ ਜਸਟਿਸ ਬਣਾਇਆ ਗਿਆ ਹੈ। ਮਿਸਰ ਦੀ ਇੱਕ ਅਦਾਲਤ ਨੇ ਟੀਵੀ ਐਂਕਰ ਸਾਰਾ ਖਲੀਫਾ ਸਮੇਤ 12 ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਸਾਰੇ ਦੋਸ਼ੀਆਂ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ ਗਿਆ। ਅਦਾਲਤ ਨੇ ਮੰਨਿਆ ਕਿ ਦੋਸ਼ੀ ਇੱਕ ਅਪਰਾਧੀ ਗਰੋਹ ਚਲਾ ਰਹੇ ਸਨ ਜੋ ਨਸ਼ੀਲੇ ਪਦਾਰਥ ਬਣਾਉਣ ਅਤੇ ਵਿਕਰੀ ਲਈ ਕੱਚਾ ਮਾਲ ਦਰਾਮਦ ਕਰਦਾ ਸੀ। ਦੋਸ਼ੀਆਂ ਕੋਲ ਗੈਰ ਕਾਨੂੰਨੀ ਹਥਿਆਰ ਵੀ ਪਾਏ ਗਏ। ਸਾਰਾ ਖਲੀਫਾ ਨੇ ਆਪਣੇ ਖਿਲਾਫ਼ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲ ਜੋੜੀ ਦਾ ਮੁਕਾਬਲਾ ਚੀਨ ਦੇ ਹੀ ਜੀਟਿੰਗ ਅਤੇ ਰੇਨ ਜਿਆਂਗ ਯੂ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ ਕਰੀਬ 1:50 'ਤੇ ਸ਼ੁਰੂ ਹੋਏਗਾ। ਪਹਿਲਾਂ ਕੱਲ੍ਹ ਸੈਮੀਫਾਈਨਲ ਵਿੱਚ ਭਾਰਤੀ ਜੋੜੀ ਮਲੇਸ਼ੀਆ ਦੇ ਨੂਰ ਮੁਹੰਮਦ ਅਜ਼ਰੀਅਨ ਅਯੂਬ ਅਤੇ ਟੈਨ ਵੀ ਕਿਉਂਗ ਨੂੰ 21-15, 18-21, 21-11 ਨਾਲ ਹਰਾ ਕੇ ਤੀਜੀ ਵਾਰ ਚਾਈਨਾ ਮਾਸਟਰਸ ਦੇ ਫਾਈਨਲ 'ਚ ਪਹੁੰਚੀ ਸੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਭਾਰਤ ਦੀ ਨੀਤੀ ਗਤੀਸ਼ੀਲਤਾ ਅਤੇ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਵੱਡੀ ਆਰਥਿਕਤਾ ਵਜੋਂ ਸ਼ਲਾਘਾ ਕਰ ਰਹੀ ਹੈ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਬੀਜੇਪੀ ਦੇ ਰਾਜ ਸਭਾ ਮੈਂਬਰ ਦਿਨੇਸ਼ ਸ਼ਰਮਾ ਨੂੰ ਅੰਡੇਮਾਨ ਅਤੇ ਨਿਕੋਬਾਰ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਨੇਪਾਲ ਵਿੱਚ ਆਏ ਹੜ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 1,344 ਹੋ ਗਈ ਹੈ। 590 ਵਿਦੇਸ਼ੀ ਨਾਗਰਿਕਾਂ ਸਮੇਤ ਲਗਭਗ 5,000 ਲੋਕ ਹਾਲਾਂ ਵੀ ਲਾਪਤਾ ਨੇ। ਅਤੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਜੋੜੀ ਦਾ ਮੁਕਾਬਲਾ ਚੀਨੀ ਜੋੜੀ ਨਾਲ ਹੋਏਗਾ। ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: आदाब, ये आकाशवाणी है, खबरों के साथ मैं कलीम अहमद। वज़ीर-ए-आज़म नरेंद्र मोदी ने कहा है कि भारत की इक्तसादी कुव्वत और वलवला अंगेज पॉलिसी की बदौलत मुल्क विकसित भारत के समत गामजन है। वज़ीर-ए-आज़म ने भारतीय कंपनियों से जोर देकर कहा कि वो दुनिया की क़यादत के लिए आगे आएं। भारत ने मसावी इलाके पर मुश्तमिल आलमी नक्शे के बारे में अक्वामे मुत्तहिदा की करारदाद की हिमायत की है और ये बात दोहराई है कि जम्मू कश्मीर और लद्दाख को भारत के सरकारी नक्शे के मुताबिक दिखाया जाना चाहिए, क्योंकि इख्तदारे आला और इलाकाई सालमियत पर कोई समझौता नहीं हो सकता। मध्य प्रदेश के सागर जिले में मुश्तबा नकली शराब पीने के बाद 10 अफराद की मौत हो गई, जबकि कई लोगों को अस्पताल में दाखिल कराया गया है। ईरान ने अबनाए हुरमुज में 3 अमरीकी टैंकरों और बहरी जहाजों पर हमला किया है। बिहार और उत्तर प्रदेश में शदीद बारिश के बाद सैलाब की सूरत हाल मजीद खराब हो गई है। मौसमियात महकमे ने हरियाणा, चंडीगढ़ और पंजाब में तेज बारिश होने की पेशगोई की है। और बैडमिंटन में सात्विक साईराज रंकी रेड्डी और चिराग शेट्टी की भारतीय जोड़ी चाइना मास्टर्स टूर्नामेंट के मर्दों के डबल्स के फाइनल में

ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ

0: ਨਾਲ ਸਾਂਝੀ ਨਾ ਕਰੋ।
1: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
2: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੁੰਦਾ?
1: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਵਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
0: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਆਓ ਹੁਣ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਸ਼੍ਰੇਆ ਘੋਸ਼ਾਲ ਦੀ ਆਵਾਜ਼ ਵਿੱਚ।

0: ਈਸਵੀ ਨੂੰ ਮਹਿਤਾ ਕਾਲੂ ਦੇ ਘਰੇ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਉਸ ਵੇਲੇ ਦਾ ਹਾਲ ਇਉਂ ਦੱਸਿਆ ਜਾ ਰਿਹਾ।
1: ਬੋਧੇ ਪਾਪ ਜਦੋਂ ਇਸ ਦੁਨੀਆਂ ਤੇ ਧਰਮ ਜੱਗ ਤੋਂ ਮਿਟਦਾ ਜਾਣ ਲੱਗਾ, ਰਾਜਾ ਪਰਜਾ ਨੂੰ ਦਿੰਦਾ ਇਨਸਾਫ ਨਾ ਸੀ, ਛੁਰੀ ਪਕੜ ਕੇ ਸਗੋਂ ਮੁਕਾਣ ਲੱਗਾ।
2: ਉਲਟੀ ਵਾੜ ਹੀ ਖੇਤ ਨੂੰ ਖਾਣ ਲੱਗੀ, ਹਰ ਕੋਈ ਮਾੜੇ

0: ਸਾਈ ਪੁਰਖ ਅਕਾਲ ਦੇ ਚਰਨਾਂ ਤੇ ਜਿਹੜੀ ਕੀਤੀ ਸੀ ਪੂਰੀ ਅਰਦਾਸ ਹੋ ਗਈ।
1: ਕਰੀ ਜਾਂਦੇ ਸ਼ੁਕਰਾਨੇ ਅਕਾਲ ਦੇਵ, ਲੱਗਾ ਅੰਤ ਨਾ ਉਹਦੇ ਦਲਦਾਰ ਦਾ ਜੀ। ਆਪ ਜਗਤ ਜਲੰਦੇ ਨੂੰ ਠਾਰਨੇ ਲਈ ਚੱਲ ਆ ਗਿਆ ਨੂਰ ਨੰਕਾਰ ਦਾ ਜੀ।
0: ਵੇਲੇ ਸੁਬਾਹ ਦੇ ਬਾਗਾਂ ਵਿੱਚ ਕੋਇਲ ਬੋਲੀ, ਗੀਤ ਭੌਰਿਆਂ ਖੁਸ਼ੀ ਦੇ ਗਾਏ ਨੇ ਜੀ। ਫੁੱਲ ਟਾਈਮ

0: ਦੁੱਖ ਜਾਣਿਆ ਜਿਹਨੇ ਸੰਸਾਰ ਦਾ ਜੀ, ਆਪ ਜਗਤ ਜਲੰਦੇ ਨੂੰ ਠਾਰਨੇ ਲਈ ਚੱਲ ਆ ਗਿਆ ਨੂਰ ਨਿਰੰਕਾਰ ਦਾ ਜੀ।
1: ਦਰਸ਼ਨ ਕਰਨੇ ਆਏ ਚੱਲ ਲੋਕ ਸਾਰੇ ਲੱਗੇ ਚਰਨ।

0: ਯਾਰਦਾ ਜੀ ਆਪ ਜਗਤ ਜੋਲੰਦੇ ਨੂੰ ਠਾਰਨੇ ਲਈ ਚੱਲ ਆ ਗਿਆ ਨੂਰ ਨੰਕਾਰ ਦਾ ਜੀ
1: ਅੱਜ ਗੇਲੇੜਾ ਵਾਲੇ ਰਣਜੀਤ ਵੱਲੋਂ ਪ੍ਰਗਟ ਦਿਵਸ ਦੀ

0: ਹੱਸ ਕੇ ਸ਼ਗਨ ਫੜਾਏ ਸੀ ਜਦੋਂ ਕਰਮਾ ਵਾਲੜੀ ਮਾਤਾ ਦੇ ਭਾਗ ਜਾਗੇ। ਗੁਰੂ ਨਾਨਕ ਸੰਸਾਰ ਤੇ ਆਏ ਸੀ ਜਦੋਂ ਹਰ ਮਾਤਾ ਪਿਤਾ ਚਾਹੁੰਦਾ ਹੈ ਉਹਨਾਂ ਦੇ ਬੱਚੇ ਵਿੱਦਿਆ ਪ੍ਰਾਪਤੀ ਕਰਕੇ ਤਰੱਕੀ ਕਰਨ, ਵਧੀਆ ਜੀਵਨ ਬਤੀਤ ਹੋਵੇ, ਵਧੀਆ ਕਾਰੋਬਾਰ ਹੋਵੇ, ਰੁਤਬਾ ਪ੍ਰਾਪਤ ਕਰਨ ਇਸ ਸੰਸਾਰ ਦੇ ਅੰਦਰ। ਨਾਨਕ ਦਾ ਮਨ ਉਪਰਾਮ ਦੇਖ ਕੇ ਖੇਤੀ ਦੇ ਧੰਦੇ ਵਿੱਚ ਲਾ ਦਿੱਤਾ ਅਤੇ ਪਿਤਾ ਮਹਿਤਾ ਕਾਲੂ ਨੇ ਆਖਿਆ, ਮਨ ਲਾ ਕੇ ਖੇਤੀ ਕਰਨੀ, ਵਧੀਆ ਉਪਜ ਪੈਦਾ ਕਰਕੇ ਚੰਗਾ ਧਨ ਕਮਾਓ ਅਤੇ ਵਧੀਆ ਜੀਵਨ ਬਤੀਤ ਕਰੋ। ਧੰਨ ਗੁਰੂ ਨਾਨਕ ਦੇਵ ਜੀ ਇਸ ਖੇਤੀ ਦੇ ਧੰਦੇ ਤੋਂ ਇਨਕਾਰ ਨਹੀਂ ਕੀਤਾ, ਹੱਥੀਂ ਕਿਰਤ ਕਰਨ ਨੂੰ ਪਹਿਲ ਦਿੱਤੀ ਹੈ। ਖੇਤਾਂ ਵਿੱਚ ਹੱਲ ਚਲਾਉਂਦਿਆਂ ਹੋਇਆਂ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ, ਹੱਥੀਂ ਕਾਰ ਕਰਦਿਆਂ ਮਨ ਨੂੰ ਕਿਵੇਂ ਕਰਤਾਰ ਦੇ ਚਰਨਾਂ ਦੇ ਨਾਲ ਜੋੜਨਾ ਉਹਦਾ ਢੰਗ ਦੱਸਿਆ। ਜਿਵੇਂ ਖੇਤੀ ਕਰਦੇ ਨੇ ਉਸ ਵੇਲੇ ਦਾ ਹਾਲ ਇਉਂ ਦੱਸਿਆ ਜਾ ਰਿਹਾ
1: ਬਈ।

ਅੱਖਾਂ ਬੰਦ ਤੇ ਮੂੰਹ ਚੋਂ ਰਾਮ ਨਿਕਲੇ, ਦਰਸ਼ਨ ਰੱਬ ਦੇ ਦਾਈ ਨੇ ਪਾਏ ਸੀ ਜਦੋਂ, ਚਾਰੇ ਪਾਸੇ ਵਧਾਈਆਂ ਮਿਲਣ ਲੱਗੀਆਂ ਹਾਸ।

ਖੇਤੀ ਦਾ ਧੰਦਾ ਅਤੇ ਮੱਝਾਂ ਚਾਰਨ ਦਾ ਕੰਮ ਕਰਦਿਆਂ ਹੋਇਆਂ ਅਕਾਲ ਪੁਰਖ ਦੀ ਆਰਾਧਨਾ ਵੀ ਕਰਦੇ ਨੇ, ਮਨ ਉਪਰਾਮ ਹੁੰਦਾ ਤਾਂ ਭਗਤੀ ਕਰਨ ਵਿੱਚ ਜੁੜ ਜਾਂਦੇ। ਧੰਨ ਗੁਰੂ ਨਾਨਕ ਦੇਵ ਜੀ, ਜਿੱਥੇ ਆਪ ਪ੍ਰਭੂ ਭਗਤੀ ਵਿੱਚ ਲੀਨ ਹੁੰਦੇ ਉੱਥੇ ਲੁਕਾਈ ਨੂੰ ਵੀ ਪ੍ਰਭੂ ਭਗਤੀ ਦੀ ਪ੍ਰੇਰਣਾ ਦਿੰਦੇ। ਪਰ ਸੰਸਾਰ ਦੇ ਲੋਕ ਗੁਰੂ ਨਾਨਕ ਦੀਆਂ ਰਮਜਾਂ ਨੂੰ ਜਾਣ ਨਾ ਸਕੇ। ਇੱਕ ਦਿਨ ਪਿਤਾ ਬੜੇ ਪਰੇਸ਼ਾਨ ਨੇ ਕਿ ਬੱਚੇ ਨੂੰ ਜਿਸ ਧੰਦੇ ਵਿੱਚ ਵੀ ਲਾਈਦਾ ਹੈ ਉਸ ਧੰਦੇ ਵਿੱਚ ਸਫਲ ਨਹੀਂ ਹੁੰਦੇ। ਉਹਨਾਂ ਦੀ ਹੈਰਾਨੀ ਨੂੰ ਦੇਖਦਿਆਂ ਹੋਇਆਂ ਪੰਡਿਤ ਹਰਦਿਆਲ ਨੇ ਆ ਕੇ ਪਿਤਾ ਮਹਿਤਾ ਕਾਲੂ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਆਖਿਆ ਹੈ, ਤੁਹਾਡਾ ਪੁੱਤਰ ਨਾਨਕ ਸੰਸਾਰ ਉੱਤੇ ਆਇਆ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਬੁਰਾਈਆਂ ਨੂੰ ਦੂਰ ਕਰਨ ਵਾਸਤੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਉਸ ਸਮੇਂ ਦੇ ਹਾਲਾਤ ਨੂੰ ਬਿਆਨ ਕਰਦਿਆਂ ਹੋਇਆਂ ਉਚਾਰਨ ਕੀਤਾ ਹੈ, ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਸੱਚ ਚੰਦਰਮਾ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਚੜ੍ਹਿਆ। ਜਿਸ ਵੇਲੇ ਪੰਡਿਤ ਹਰਦਿਆਲ ਨੇ ਕੁਝ ਵਿਚਾਰਾਂ ਮਹਿਤਾ ਕਾਲੂ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਹੋਇਆਂ ਉਸਤਤ ਕਰਦਿਆਂ ਹੋਇਆਂ ਕੁਝ ਬਚਨ ਕੀਤੇ ਨੇ, ਉਹਦਾ ਵੇਰਵਾ ਇਉਂ ਦਿੱਤਾ ਜਾ ਰਿਹਾ।

सारी दुनिया पूजू इसनू, ए दुखियां दा वाली है।

0: ਜੁਲ ਮਨਦੀ ਵਿੱਚ ਗੋਤੇ ਖਾਂਦੀ ਦੁਨੀਆ ਤਾਈ ਤਾਰਨ ਨੂੰ
1: ਭੇਦ ਕੋਈ ਵੀ

0: ਕਿਹੜੀ ਗੱਲ ਸਖਾਲੀ ਆ, ਸਾਰੀ ਦੁਨੀਆ ਪੂਜੂ ਇਸ ਨੂੰ, ਇਹ ਦੁਖੀਆਂ ਦਾ ਵਾਲੀ ਆ।
1: ਸੁਲਤਾਨਪੁਰ ਦੀ ਧਰਤੀ ਤੋਂ ਲੋਕਾਈ ਨੂੰ ਤਾਰਨ ਲਈ ਪਹਿਲੀ ਉਦਾਸੀ ਆਰੰਭ ਕੀਤੀ ਹੈ। ਸੁਲਤਾਨਪੁਰ ਤੋਂ ਪ੍ਰਾਰੰਭ ਕਰਕੇ ਸਭ ਤੋਂ ਪਹਿਲਾਂ ਮਾਤਾ ਪਿਤਾ ਅਤੇ ਪਰਿਵਾਰ ਦੇ ਨਾਲ ਮਿਲਾਪ ਕੀਤਾ, ਤਲਵੰਡੀ ਪਹੁੰਚਿਆ ਹੈ। ਤਲਵੰਡੀ ਤੋਂ ਲਾਹੌਰ ਹੁੰਦੇ ਹੋਏ ਏਮਨਾਬਾਦ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ। ਸਭ ਤੋਂ ਪਹਿਲਾਂ ਭਾਈ ਲਾਲੋ ਦੇ ਗ੍ਰਹਿ ਵਿਖੇ ਠਹਿਰੇ। ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਭਾਈ ਲਾਲੋ ਨੇ ਬੜੀ ਸੇਵਾ ਕੀਤੀ ਹੈ। ਕੁਝ ਸਮਾਂ ਬਤੀਤ ਹੋਇਆ ਹੈ, ਇੱਧਰ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਹੈ, ਜਿੱਥੇ ਸੰਤਾਂ ਮਹਾਂਪੁਰਖਾਂ ਨੂੰ ਬੁਲਾਇਆ ਗਿਆ ਹੈ। ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵੀ ਸੱਦਾ ਭੇਜਿਆ ਗਿਆ ਹੈ। ਸੱਦਾ ਭੇਜ ਕੇ ਆਖਿਆ, ਅਸੀਂ ਬ੍ਰਹਮ ਭੋਜ ਕਰ ਰਹੇ ਹਾਂ, ਤੁਸੀਂ ਸਾਡੇ ਗ੍ਰਹਿ ਵਿਖੇ ਪਹੁੰਚੋ ਅਤੇ ਬ੍ਰਹਮ ਭੋਜ ਕਰੋ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਦੇ ਗ੍ਰਹਿ ਵਿਖੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵੇਲੇ ਬ੍ਰਹਮ ਭੋਜ ਵਿੱਚ ਸ਼ਾਮਲ ਨਹੀਂ ਹੋਏ, ਮਲਕ ਭਾਗੋ ਨੇ ਬਹੁਤ ਇਤਰਾਜ਼ ਕੀਤਾ। ਉਹਨਾਂ ਨੇ ਆਖਿਆ, ਤੁਸੀਂ ਸਾਡੇ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਸ਼ਾਮਲ ਹੋਏ? ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵਿਚਾਰ ਸਾਂਝੀ ਕੀਤੀ ਹੈ, ਭਾਈ ਸੱਚੀ ਸੁੱਚੀ ਕਿਰਤ ਕਰਨ ਵਾਲੇ ਦਾ ਬ੍ਰਹਮ ਭੋਜ ਹੀ ਅਸੀਂ ਸਵੀਕਾਰ ਕਰਦੇ ਹਾਂ, ਕਿਉਂਕਿ ਤੁਸੀਂ ਜਿਹੜੀ ਕਮਾਈ ਕੀਤੀ ਹੈ ਉਹ ਠੀਕ ਨਹੀਂ ਹੈ। ਇਸ ਸੰਸਾਰ ਉੱਤੇ ਵਿਚਰਦਿਆਂ ਹੋਇਆਂ ਜਿਹੜਾ ਧਨ ਦੌਲਤ ਅਸੀਂ ਇਕੱਤਰ ਕਰਦੇ ਹਾਂ, ਇਹ ਸਾਡੀ ਆਤਮਾ ਦੇ ਨਾਲ ਨਹੀਂ ਨਿਭਦਾ। ਤੂੰ ਸੱਚੀ ਸੁੱਚੀ ਕਿਰਤ ਕਰਕੇ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜਨਾ, ਲੋੜਵੰਦ ਦੀ ਸਹਾਇਤਾ ਕਰਨੀ ਹੈ, ਭੁੱਖੇ ਨੂੰ ਭੋਜਨ ਛਕਾਉਣਾ, ਇਹ ਉਪਦੇਸ਼ ਲੋਕਾਈ ਨੂੰ ਦਿੱਤਾ ਹੈ। ਜਿਸ ਵੇਲੇ ਮਲਕ ਭਾਗੋ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਹੋਈਆਂ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਬਚਨ ਹੋਏ ਨੇ, ਉਸ ਸਮੇਂ ਦੇ ਸੀਨ ਨੂੰ ਕਵੀਸ਼ਰੀ ਜਥਾ ਇਉਂ ਦੱਸ ਰਿਹਾ।
2: ਬਈ ਦਾਤੇ ਨੂੰ ਕੋਲ ਬਹਾ ਕੇ

मलकाए ब्रह्म भोजनई खूना दखया

0: ਅੱਧੋ ਅੱਧ ਖੁੱਲ ਦੇ ਕਿਉਂ ਛੱਡ ਕੇ ਤੇ ਮਹਿਲ ਮੁਨਾਰੇ ਕੁਲੀਆਂ ਵਿੱਚ ਰੋਦੇ ਕਿਉਂ ਮੰਨਿਆ ਨੀ ਬ੍ਰਹਮ ਭੋਜ ਨੂੰ
1: ਬਸ ਚਾਹੁੰਦੇ ਸਤਗੁਰ।

0: ਸਤਿਗੁਰ ਭਗਤਾਂ ਪਿਆਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ ਖੂਨ ਦਖਿਆਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ
1: ਕੋਈ ਪਰਦੇ ਹੋ ਕੈਸਾ ਚਿੱਠਾ ਇਹੋ ਜਗ ਸਭ ਨੂੰ ਮਿੱਠਾ ਐਸਾ ਹੈ ਕਿਸਲੇ ਡਿੱਠਾ ਪਰਮਾ ਵਿੱਚ ਭੁੱਲਦੇ ਕਿਉਂ ਛੱਡ ਕੇ ਤੇ ਮੈਲ ਮੁਨਾਰੇ ਕੁਲੀਆਂ ਵਿੱਚ ਰੋਲਦੇ ਕਿਉਂ ਮੰਨਿਆ ਨੀ ਬ੍ਰਹਮ ਭੋਜ ਨੂੰ
0: ਬੀਜੀ ਦੇ ਬੀਜ ਨੇ ਜੈਸੇ ਵੱਡੀ ਦੇ ਫਲ ਨੇ

ਮਨ ਖੁੱਲਦੇ ਕਿਉਂ ਛੱਡ ਕੇ ਤੇ ਮੈਲ ਮੁਨਾਰੇ ਕੁਲੀਆਂ ਵਿੱਚ ਰੋਲਦੇ ਕਿਉਂ ਮੰਨਿਆ ਨੀ ਬ੍ਰਹਮ ਭੋਜ ਨੂੰ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੁਨੀਆ ਭਾਰਤ ਦੀ ਨੀਤੀ ਗਤੀਸ਼ੀਲਤਾ ਅਤੇ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਵੱਡੀ ਆਰਥਿਕਤਾ ਵਜੋਂ ਸ਼ਲਾਘਾ ਕਰ ਰਹੀ ਹੈ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਬੀਜੇਪੀ ਦੇ ਰਾਜ ਸਭਾ ਮੈਂਬਰ ਦਿਨੇਸ਼ ਸ਼ਰਮਾ ਨੂੰ ਅੰਡੇਮਾਨ ਅਤੇ ਨਿਕੋਬਾਰ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਨੇਪਾਲ ਵਿੱਚ ਆਏ ਹੜ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 1,344 ਹੋ ਗਈ ਹੈ। 590 ਵਿਦੇਸ਼ੀ ਨਾਗਰਿਕਾਂ ਸਮੇਤ ਲਗਭਗ 5,000 ਲੋਕ ਹਾਲੇ ਵੀ ਲਾਪਤਾ ਨੇ। ਪੰਜਾਬ ਮੰਤਰੀ ਮੰਡਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਆਉਣ ਵਾਲੀ ਸੌਣੀ ਮੰਡੀਕਰਨ ਰੁੱਤ 2026-27 ਦੌਰਾਨ ਝੋਨੇ ਦੀ ਸੁਚਾਰੂ ਅਤੇ ਨਿਰਵਿਘਨ ਖਰੀਦ ਅਤੇ ਆਵਾਜਾਈ ਨੂੰ ਯਕੀਨੀ ਬਣਾਉਣ ਲਈ 3 ਮੁੱਖ ਨੀਤੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਖੇਡਾਂ ਵਤਨ ਪੰਜਾਬ ਦੀਆਂ 2026 ਦਾ ਚੌਥਾ ਸੀਜ਼ਨ ਕੱਲ੍ਹ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ੁਰੂ ਹੋਇਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਖੇਡ ਹੁਨਰ ਨੂੰ ਵਿਸ਼ਵ ਪੱਧਰ ਤੇ ਲਿਜਾਣ ਦਾ ਇੱਕ ਉਦੇਸ਼ਪੂਰਨ ਦ੍ਰਿਸ਼

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਪਿੰਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਸਾਰਾ ਵਰਮਾ ਪਰਿਵਾਰ। ਪਿੰਡ ਖਾਨੇ ਕੀ ਢਾਬ ਮਲੋਟ ਤੋਂ ਨੇ ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਅਤੇ ਮਨਤਾਜ। ਮੁਕਤਸਰ ਤੋਂ ਨੇ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਮੰਡੀ ਹਰਜੀ ਰਾਮ ਮਲੋਟ

ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਭੋਲਾ ਸਵਾਂਗ ਡਾਕਟਰ ਅਮਨਜੀਤ ਸਿੰਘ ਸੁਖਮੰਦਰ ਕੌਰ ਅੰਮ੍ਰਿਤਪਾਲ ਕੌਰ ਰਿਤਮਨਜੋਤ ਤੇ ਗੁਰਤੇਸਵਰ ਬਾਗਾ ਪੁਰਾਣਾ ਤੋਂ ਨੇ ਸਤਨਾਮ ਸਿੰਘ ਰੱਖਰਾ ਅਮਰਜੀਤ ਕੌਰ ਰੱਖਰਾ ਤੇਗ ਫਤਿਹ ਸਿੰਘ ਰੱਖਰਾ ਤੇ ਜਸਗੁਣ ਰੱਖਰਾ ਨਵੀਂ ਆਬਾਦੀ ਅਬੋਹਰ ਪੰਜਾਬ ਤੋਂ ਨੇ ਡਿੰਪਲ ਸੋਨੀ ਸੰਤੋਸ਼ ਰਾਖੀ ਕੋਮਲ ਮੰਨਤ ਤੇ ਸਮ੍ਰਿਧੀ ਸੋਨੀ ਚੰਡੀਗੜ੍ਹ ਤੋਂ ਨੇ ਸਤੀਸ਼ ਅਨੇਜਾ ਤੇ ਬਿਮਲਾ ਅਨੇਜਾ ਆਓ ਦੋਸਤੋ ਇਹਨਾਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ

ਪਿੰਡ ਟੋਰੋਵਾਲ ਜ਼ਿਲ੍ਹਾ ਨਵਾਂ ਸ਼ਹਿਰ ਪੰਜਾਬ ਤੋਂ ਨੇ ਗਗਨਦੀਪ ਤ੍ਰਿਪਤਾ ਪ੍ਰਿਯੰਕਾ ਪ੍ਰਸ਼ਾਂਤ ਪ੍ਰਿਯਮ ਬੇਬੀ ਵਾਮਿਕਾ ਤੇ ਬੇਬੀ ਵਾਣੀ ਖੁਰਜਾ ਉੱਤਰ ਪ੍ਰਦੇਸ਼ ਤੋਂ ਨੇ ਤਿਲਕਰਾਜ ਅਰੋੜਾ ਪ੍ਰਕਾਸ਼ ਅਰੋੜਾ ਚੰਦਨ ਅਰੋੜਾ ਤੇ ਅੰਕੁਸ਼ ਅਰੋੜਾ ਪੁਰਾਣੀ ਮੰਡੀ ਮੁੱਲਾਪੁਰ ਤੋਂ ਨੇ ਬਿੱਟੂ ਮੱਟੂ ਦੀਪਕ ਗੌਤਮ ਰਾਜੇਸ਼ ਅਰੁਣਾ ਸੰਜੀਵ ਨੀਲਮ ਵਿੱਕੀ ਤੇ ਇੰਦੂ ਜੈਨ ਮੇਹਰਨਗਰ ਉਮਰਖੇਡ ਮਹਾਰਾਸ਼ਟਰ ਤੋਂ ਨੇ ਅਭਿਜੀਤ ਸਰਿਤਾ ਪ੍ਰਿੰਸ ਇਕਾਂਸ਼ ਬਦਲਾਪੁਰ ਮੁੰਬਈ ਤੋਂ ਨੇ ਸਿਧਾਂਤ ਪ੍ਰਣੀਤਾ ਅਰਜੁਨ ਵੈਸ਼ਾਲੀ ਸੁਮਿਤ ਤੇ ਧਨੀ ਔਰ ਪਰੀ ਆਓ ਦੋਸਤੋ ਇਹਨਾਂ ਸਾਰੇ ਲਈ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਸਾਬਰਕੋਟੀ ਦੀ ਆਵਾਜ਼ ਦੇ ਵਿੱਚ।

ਸਾਡਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੀ ਦੋਸਤ ਮਨਪ੍ਰੀਤ ਦੇ ਨਾਲ ਦੋਸਤੋ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਹੈ ਉਹ ਲਗਾਤਾਰ ਤੁਹਾਨੂੰ ਸੁਣਾ ਰਹੇ ਹਾਂ ਔਰ ਦੋਸਤੋ ਜਿਹੜੇ ਸਾਡੇ ਦੋਸਤ ਸਾਨੂੰ ਆਪਣੀ ਫਰਮਾਇਸ਼ ਲਿਖ ਕੇ ਭੇਜਣਾ ਚਾਹੁੰਦੇ ਨੇ ਉਹ ਸਾਡਾ ਪਤਾ ਨੋਟ ਕਰ ਲੈਣ ਅਤੇ ਇਸ ਪਤੇ ਦੇ ਉੱਤੇ ਆਕਾਸ਼ਵਾਣੀ ਦੇ ਕੇਂਦਰ ਵਿੱਚ ਆਪਣੀ ਫਰਮਾਇਸ਼ ਪਿਆਰੀ ਜਿਹੀ ਚਿੱਠੀ ਦੇ ਵਿੱਚ ਆਪਣੇ ਨਾਮ ਸਮੇਤ ਲਿਖ ਕੇ ਭੇਜ ਸਕਦੇ ਨੇ ਸਾਡਾ ਪਤਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪਿੰਨ ਕੋਡ 1440001 नागपुर तो ने नाना रमा सीता रीमा दीक्षा ते राहुल पिंड नथाणा जिला बठिंडा तो ने हरजिंदर छिंदा जसवीर रेखा गगन सोनी सीता और गीता कस्बा बराड़ा जिला अंबाला तो ने रवि कुमार राहुल रंजीत कौर प्रियंका जयप्रकाश नूर नमन सिमरत गुरकीरत गुरशबद महसगेट नाभा तो ने सोमदत्त कैरव ज्योति राणी ते गुरमन्नत आओ दोस्तों ना सारे दी मिली जुली फरमाइश दे उत्ते सुनदे हां प्रोग्राम दा अगला गीत

ਮਹੱਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਪੰਜਾਬ ਤੋਂ ਨੇ ਵਿਨੋਦ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, ਬੀਕੇ, ਕੈਲਾਸ਼, ਨੀਲਮ, ਰਮਾ ਅਤੇ ਆਰਐਸਪੁਰੀ। ਜਮਸ਼ੇਦਪੁਰ ਤੋਂ ਨੇ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਰਵਨੀਤ ਭਾਟੀਆ ਅਤੇ ਪੱਪੀ ਭਾਟੀਆ। ਕਨੇਰਾ ਮੁਹੱਲਾ ਪਟਿਆਲਾ ਤੋਂ ਨੇ ਮੁਕੇਸ਼, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ਪਤਾ। ਜੀ ਟੀ ਰੋਡ ਤੋਂ ਨੇ ਜੈਪਾਲ, ਮਮਤਾ, ਮੋਕਸ਼, ਸਾਰੰਗ, ਸੁਖਵਿੰਦਰ, ਰੀਨਾ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ।

ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸਿਰਜਣਾ ਦਾ। ਇਸ ਪ੍ਰੋਗਰਾਮ 'ਚ ਅੱਜ ਸੁਣਦੇ ਹਾਂ ਮਨਦੀਪ ਔਲਖ ਨਾਲ ਕੀਤੀ ਗੱਲਬਾਤ। ਗੱਲਬਾਤ ਕਰ ਰਹੇ ਨੇ ਸੁਖਜਿੰਦਰ।

0: ਮੈਨੂੰ ਇਕੱਲਿਆਂ ਸਫ਼ਰ ਤੇ ਜਾਣ ਦਿਓ, ਮੇਰੇ ਕੋਲੋਂ ਨਹੀਂ ਚੁੱਕਿਆ ਜਾਣਾ ਫਾਲਤੂ ਸਮਾਨ। ਖਾਨਦਾਨੀ ਇੱਜ਼ਤ, ਜਾਤ ਧਰਮ ਤੇ ਗੋਤਰ, ਹਾਂ ਸੱਚ, ਕੁੜੀ ਹੋਣ ਦੀ ਮਰਿਆਦਾ ਵੀ। ਅਦਬੀ ਪਤ੍ਰਿਕਾ ਪ੍ਰੋਗਰਾਮ ਸਿਜਣਾ 'ਚ ਆਪ ਸਭ ਦਾ ਸਵਾਗਤ। ਅੱਜ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਪੰਜਾਬੀ ਦੀ ਸ਼ਾਇਰਾ ਮਨਦੀਪ ਔਲਖ। ਮਨਦੀਪ ਔਲਖ ਸਮਾਜਿਕ ਜਾਗਰੂਕਤਾ ਵਾਲੀਆਂ ਕਵਿਤਾਵਾਂ ਲਈ ਜਾਣੀ ਜਾਂਦੀ ਹੈ। ਉਹਨਾਂ ਦੀ ਲਿਖਣ ਸ਼ੈਲੀ ਬਹੁਤ ਹੀ ਸਧਾਰਨ ਪਰ ਗਹਿਰੇ ਸ਼ਬਦਾਂ ਵਾਲੀ ਹੈ। ਮਨਦੀਪ ਔਲਖ ਨੇ ਆਪਣੀ ਕਵਿਤਾ ਵਿੱਚ ਔਰਤ ਦੇ ਅੰਦਰ ਦੀ ਸੰਵੇਦਨਾ ਨੂੰ ਉਜਾਗਰ ਕੀਤਾ ਹੈ ਤੇ ਆਪਣੀ ਕਵਿਤਾ ਵਿੱਚ ਜ਼ਿੰਦਗੀ ਦੇ ਵੱਖ ਵੱਖ ਰੰਗ ਦਰਸਾਏ ਹਨ। ਔਲਖ ਨੇ ਪੰਜਾਬੀ ਸਾਹਿਤ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਉਹਨਾਂ ਦੀ ਕਵਿਤਾ ਵਿੱਚ ਪਿੰਡ ਤੇ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ। ਪਹਾੜਾਂ ਦੀ ਸੈਰ ਦੀ ਚਾਹ, ਪਹਾੜਾਂ ਦੇ ਦ੍ਰਿਸ਼, ਪਹਾੜੀ ਜੀਵਨ ਰੌਣ ਦੇ ਕਾਵਿਕ ਦ੍ਰਿਸ਼ ਆਪਣੀ ਕਵਿਤਾ ਵਿੱਚ ਬਹੁਤ ਹੀ ਕਮਾਲ ਦੇ ਪੇਸ਼ ਕੀਤੇ ਨੇ। ਪਹਾੜੀ ਬੱਚਾ ਆਲੇ ਦੁਆਲੇ ਦੇਖਦਾ ਉਸ ਨੂੰ ਪੱਥਰ ਦੀਆਂ ਸਲੇਟਾਂ ਵਾਲਾ ਸਕੂਲ ਯਾਦ ਆਉਂਦਾ ਹੈ। ਨੇਹਾ, ਰਾਹੁਲ ਤੇ ਅਭਿਜੀਤ ਵੀ ਪਹਾੜੀ ਟੋਪੀ ਪਹਿਨੀ ਮਾਸਟਰ ਅਜੀਤ ਯਾਦ ਆਉਂਦੇ ਤੇ ਆਓ ਸੁਣਦੇ ਆ ਮਨਦੀਪ ਔਲਖ ਨਾਲ ਕੀਤੀ ਗੱਲਬਾਤ। ਗੱਲਬਾਤ ਕਰ ਰਹੇ ਨੇ ਸੁਖਜਿੰਦਰ।
1: ਆਕਾਸ਼ਵਾਣੀ ਜਲੰਧਰ ਦੇ ਸਰੋਤਿਆਂ ਦਾ ਸਵਾਗਤ ਹੈ ਸਿਰਜਣਾ ਪ੍ਰੋਗਰਾਮ ਦੇ ਵਿੱਚ। ਅਸੀਂ ਇਸ ਪ੍ਰੋਗਰਾਮ ਦੇ ਅਧੀਨ ਕਿਸੇ ਸ਼ਾਇਰ, ਕਿਸੇ ਸਿਰਜਕ ਦੇ ਨਾਲ ਗੱਲਬਾਤ ਕਰਦੇ ਹਾਂ। ਅੱਜ ਜਿਸ ਸ਼ਾਇਰਾਂ ਦੇ ਨਾਲ ਮੈਂ ਤੁਹਾਨੂੰ ਰੂਬਰੂ ਕਰਾਉਣ ਲਈ ਇੱਥੇ ਹਾਜ਼ਰ ਹੋਇਆ ਉਹ ਸਾਡੇ ਸਮੇਂ ਦੀ ਇੱਕ ਨੌਜਵਾਨ ਸ਼ਾਇਰਾ ਆ ਜਿਸ ਨੇ 2019 ਦੇ ਵਿੱਚ ਮਨ ਕਸਤੂਰੀ ਕਿਤਾਬ ਦੇ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਦਸਤਕ ਦਿੱਤੀ ਅਤੇ ਉਸ ਤੋਂ ਬਾਅਦ ਉਸਨੇ 2024 ਦੇ ਵਿੱਚ ਇੱਕ ਹੋਰ ਕਿਤਾਬ ਜਿਸ ਦੀ ਬਹੁਤ ਚਰਚਾ ਹੋਈ, ਗਰਲਸ ਹੋਸਟਲ, ਉਹ ਮੰਜ਼ਰੇਆਮ ਹੋਈ। ਉਸ ਕਿਤਾਬ ਦੇ ਨਾਲ ਇੱਕ ਨਵੀਂ ਤਰ੍ਹਾਂ ਦਾ ਨਾਰੀ ਚੇਤਨਾ, ਨਾਰੀ ਸੂਝ ਜਿਹੜੀ ਹੈ ਉਹ ਕਵਿਤਾ ਦੇ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਇਸ ਨੌਜਵਾਨ ਸ਼ਾਇਰਾਂ ਨੂੰ ਸਾਹਿਤ ਅਕੈਡਮੀ ਦਾ 2025 ਦਾ ਇਨਾਮ ਜਿਹੜਾ ਨਿਵਾਜਿਆ ਜਾਂਦਾ ਹੈ। ਇਸ ਸਾਰੇ ਇਨਾਮ ਦੀ ਜਾਂ ਹੋਰ ਚਰਚਾ ਵੀ ਵਾਪਰਦੀ ਹੈ ਤਾਂ ਅਸੀਂ ਅੱਜ ਉਸ ਸ਼ਾਇਰਾਂ ਨਾਲ ਗੱਲਬਾਤ ਕਰਦੇ ਹਾਂ ਜਿਹੜੀ ਲਿਖਣ ਲੱਗਿਆਂ ਲਿਖਦੀ ਹੈ ਕਿ ਮੈਨੂੰ ਤੇਰੀ ਤਲਾਸ਼ ਨਹੀਂ, ਮੈਨੂੰ ਆਪਣੀ ਤਲਾਸ਼ ਹੈ। ਤਾਂ ਮੁਹੱਬਤ ਦੇ ਇਸ ਨਵੇਂ ਜ਼ਾਵੀਏ ਨੂੰ ਪੇਸ਼ ਕਰਦੀ ਇਸ ਸ਼ਾਇਰਾ ਦਾ ਮੈਂ ਸਵਾਗਤ ਕਰਦਾ ਵਾਂ। ਮਨਦੀਪ ਔਲਖ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਇਸ ਸਿਰਜਣਾ ਪ੍ਰੋਗਰਾਮ ਦੇ ਵਿੱਚ ਜਿਹਦੇ 'ਚ ਅਸੀਂ ਤੁਹਾਡੀ ਸਿਰਜਣਾ ਦੀ ਗੱਲ ਕਰਾਂਗੇ। ਵੈਲਕਮ ਮਨਦੀਪ।
2: ਬਹੁਤ ਸ਼ੁਕਰੀਆ ਸੁਖਵਿੰਦਰ ਜੀ ਅਤੇ ਨਾਲ ਹੀ ਮੈਂ ਸ਼ੁਕਰੀਆ ਕਰਦੀ ਹਾਂ ਆਕਾਸ਼ਵਾਣੀ ਜਲੰਧਰ ਜਿਨ੍ਹਾਂ ਨੇ ਮੈਨੂੰ ਅੱਜ ਦੇ ਸਿਰਜਣਾ ਪ੍ਰੋਗਰਾਮ ਦੇ ਰਾਹੀਂ ਮੈਨੂੰ ਆਪਣੀ ਕਵਿਤਾ ਬਾਰੇ ਗੱਲਾਂ ਕਰਨ ਦਾ ਮੌਕਾ ਦਿੱਤਾ। ਸੋ ਬਹੁਤ ਸ਼ੁਕਰੀਆ ਸੁਖਜਿੰਦਰ ਤੁਹਾਡਾ।
1: ਕਵੀ ਦੋ ਪੱਖਾਂ ਨਾਲ ਜਾਣਿਆ ਜਾਂਦਾ ਮਨਦੀਪ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਕਵੀ ਵੀ ਇੱਕ ਮਨੁੱਖ ਹੁੰਦਾ ਆ ਅਤੇ ਮਨੁੱਖ ਹੀ ਕਵੀ ਵਿੱਚ ਹੌਲੀ ਹੌਲੀ ਵੱਟਦਾ ਹੈ, ਇੱਕ ਐਵੋਲੂਟ ਹੁੰਦਾ ਆ। ਤਾਂ ਇਸ ਐਵੋਲੂਸ਼ਨ ਦੀ ਗੱਲ ਕਰਨ ਲੱਗਿਆਂ ਮੈਂ ਪਹਿਲੋਂ ਮਨਦੀਪ ਔਲਖ ਵਿੱਚ ਵੱਟਦਿਆਂ ਇੱਕ ਕਵੀ ਮਨਦੀਪ ਔਲਖ 'ਚ ਕਿਵੇਂ ਵੱਟਦੀ ਹੈ ਉਹਦੀ ਗੱਲ ਤੁਹਾਡੇ ਤੋਂ ਪੁੱਛਾਂਗਾ ਕਿ ਆਪਣੇ ਜੀਵਨ ਦੀਆਂ ਉਹ ਆਰੰਭਲੀ ਗੱਲ ਸਾਡੇ ਨਾਲ ਜ਼ਰੂਰ ਕਰੋ ਕਿ ਤੁਸੀਂ ਕਿੱਥੋਂ, ਕਿਸ ਤਰ੍ਹਾਂ ਹੋ ਅਤੇ ਅੱਜ ਕਿਵੇਂ ਹੋ।
2: ਜੀ, ਮੇਰਾ ਜਨਮ ਜਿਹੜਾ ਉਹ ਪਿੰਡ ਗਾਲੜੀਆਂ ਮੁਕੇਰੀਆਂ ਵਿਖੇ ਹੁੰਦਾ
1: ਜੀ।
2: ਅਤੇ ਇੱਥੇ ਮੈਂ ਦੱਸਣਾ ਜ਼ਰੂਰੀ ਸਮਝਦੀ ਹਾਂ ਜਾਂ ਮੈਨੂੰ ਆਪਣੀ ਪਛਾਣ ਦਾ ਇੱਕ ਹਿੱਸਾ ਲੱਗਦਾ ਕਿ ਮੇਰੀ ਫੈਮਿਲੀ ਦੀ ਜਿਹੜੀ ਬੈਕਗਰਾਊਂਡ ਹੈ ਉਹ ਮਾਝੇ ਤੋਂ ਹੈ, ਮਜਾਇਲ ਹੈ ਮੇਰੀ ਫੈਮਿਲੀ। ਤਾਂ ਮੇਰੇ ਜਨਮ ਤੋਂ ਬਹੁਤ ਪਹਿਲਾਂ ਮੁਕੇਰੀਆਂ ਦੇ ਕੋਲ ਪਿੰਡ ਗਾਲੜੀਆਂ ਵਿੱਚ ਆ ਕੇ ਵੱਸਦੇ ਆ। ਤਾਂ ਉਹ ਜਿਹੜੀ ਬੇਗਾਨਗੀ ਹੈ, ਬੇਗਾਨਗੀ ਦਾ ਅਹਿਸਾਸ ਹੈ, ਜਿਹੜੀ ਜੱਦੋ ਜਹਿਦ ਹੈ, ਉਹ ਜਿਹੜੀ ਬੇਗਾਨਗੀ ਹੰਢਾਈ ਹੈ, ਪ੍ਰਵਾਸ ਜਿਹਨੂੰ ਅਸੀਂ ਕਹਿ ਸਕਦੇ ਹਾਂ ਜਦੋਂ ਫੈਮਿਲੀ ਹੰਢਾਉਂਦੀ ਹੈ ਜਾਂ ਹਿਜਰਤ ਹੰਢਾਉਂਦੀ ਹੈ, ਤਾਂ ਉਹ ਸਾਰਾ ਕੁਛ ਮੈਨੂੰ ਲੱਗਦਾ ਕਿ ਮੇਰੇ ਖੂਨ 'ਚ ਆ ਜਾਂਦੀ ਹੈ ਉਹ ਚੀਜ਼, ਜਾਂ ਮੇਰੇ ਉਸ ਹਿੱਸਾ ਬਣ ਜਾਂਦੀ ਹੈ, ਮੇਰੀ ਪਛਾਣ, ਚੇਤਨਾ ਦਾ ਹਿੱਸਾ ਬਣ ਜਾਂਦੀ ਹੈ ਮੇਰੀ ਉਹ ਜੱਦੋ ਜਹਿਦ, ਮੇਰੀ ਪਛਾਣ ਦੇ ਵਿੱਚ ਵੀ ਆਉਂਦੀ ਹੈ ਕਿ ਮੈਂ ਉੱਥੋਂ ਹੀ ਸ਼ਾਇਦ ਆਪਣੀ ਪਛਾਣ ਕਰਨੀ ਸ਼ੁਰੂ ਕਰਦੀ ਹਾਂ, ਮੈਂ ਲੱਭਣਾ ਸ਼ੁਰੂ ਕਰਦੀ ਹਾਂ। ਜਿੱਦਾਂ ਮੇਰੇ ਪਰਿਵਾਰ ਲੱਭ ਰਿਹਾ ਸੀਗਾ ਉਸ ਇੱਕ ਉਸ ਪਿੰਡ ਦੇ ਵਿੱਚ, ਉਸ ਗੁਮਨਾਮ

0: ਪਿੰਡ ਦੇ ਵਿੱਚ ਜਦੋਂ ਸਾਰਾ ਕੁਝ ਛੱਡ ਕੇ ਮਾਝੇ ਦਾ ਸਾਰਾ ਕੁਝ ਛੱਡ ਕੇ ਜਦੋਂ ਆਪਣੀ ਭਾਸ਼ਾ ਲੈ ਕੇ ਆਪਣਾ ਕਲਚਰ ਲੈ ਕੇ ਦੁਆਬੇ ਦੇ ਇੱਕ ਕੋਨੇ 'ਚ ਵੱਸਦੇ ਪਿੰਡ 'ਚ ਆ ਕੇ ਰਹਿੰਦੇ ਹੈ ਤਾਂ ਉਹ ਜਿਹੜੀ ਮੁਸ਼ਕਤ ਜਿਹੜੀ ਜੱਦੋ ਜਹਿਦ ਉਹ ਕਰਦੇ ਹੈ ਤਾਂ ਉਹ ਸ਼ਾਇਦ ਸਹਿਜੇ ਮੇਰੀ ਕਵਿਤਾ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਉਹ ਮੇਰੇ ਲਈ ਵੀ ਇੱਕ ਕਹਾਣੀਆਂ ਕਿੱਸਿਆਂ ਦੇ ਰਾਹੀਂ ਜਦੋਂ ਮੈਂ ਗੱਲਾਂ ਸੁਣੀਆਂ ਤਾਂ ਮੇਰੀ ਫਿਰ ਪਰਸਨਲ ਜੱਦੋਜਹਿਦ ਬਣ ਜਾਂਦੀ ਹੈ ਉਹਨੂੰ ਮੈਂ ਫਿਰ ਇੱਕ ਫੀਮੇਲ ਦੇ ਐਂਗਲ ਤੋਂ ਵੀ ਇੱਕ ਜੱਦੋਜਹਿਦ ਨੂੰ ਮੈਂ ਇਸ ਤਰ੍ਹਾਂ ਢਾਲ ਲੈਂਦੀ ਹਾਂ ਤਾਂ ਮੇਰੇ ਹਿੱਸੇ 'ਚ ਹੈ ਉਹ ਮੇਰੇ ਪਛਾਣ ਦਾ ਇੱਕ ਅੰਗ ਬਣ ਜਾਂਦੀ ਹੈ ਉਹ ਪਰਿਵਾਰ ਦੀ ਹਿਜਰਤ ਤਾਂ ਮੈਨੂੰ ਲੱਗਦਾ ਕਿ ਔਰਤ ਤਾਂ ਸ਼ਾਇਦ ਸਦੀਆਂ ਤੋਂ ਹਿਜਰਤ ਹੀ ਹੈ ਹਿਜਰਤ 'ਚ ਹੈ ਤਾਂ ਪਛਾਣ ਹੀ ਲੱਭ ਰਹੀ ਹੈ ਬਹੁਤ ਦੇਰ ਤੋਂ ਤੋ ਮੇਰੀ ਜਿਹੜੀ ਮੁੱਢਲੀ ਸਿੱਖਿਆ ਉਹ ਪਿੰਡ ਦੇ ਕੋਲ ਹੀ ਮੇਰੇ ਸਕੂਲ ਸੀ ਸਪ੍ਰਿੰਗਡੇਲ ਸਕੂਲ ਮੈਂ 10ਵੀਂ ਤੱਕ ਪੜ੍ਹਾਈ ਉੱਥੇ ਕੀਤੀ ਹੈ ਤਾਂ ਅਗਲੀਆਂ ਦੋ ਜਮਾਤਾਂ ਪਲੱਸ ਵਨ ਪਲੱਸ ਟੂ ਮੈਂ ਦਸ਼ਮੇਸ਼ ਗਰਲਸ ਕਾਲਜ ਮੁਖੇਰੀਆਂ ਤੋਂ ਕੀਤੀ ਡੀ ਏ ਵੀ ਕਾਲਜ ਜਲੰਧਰ ਤੋਂ ਮੈਂ ਗ੍ਰੈਜੂਏਸ਼ਨ ਕਰਦੀ ਹਾਂ ਫਿਰ ਮੈਂ ਮਾਸਟਰਸ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਮ ਏ ਇੰਗਲਿਸ਼ ਆਨਰਸ ਮਾਝੇ ਮੁੜ ਆਉਂਦੀ ਹਾਂ ਬਿਲਕੁਲ ਅਤੇ ਹੁਣ ਮੈਂ ਆਪਣੀ ਪੀ ਐੱਚ ਡੀ ਜਿਹੜੀ ਆ ਉਹ ਚੰਡੀਗੜ੍ਹ ਤੋਂ ਕਰ ਰਹੀ ਹਾਂ
1: ਜੀ ਵੈਰੀ ਗੁੱਡ ਤਾਂ ਮਨਦੀਪ ਇਹ ਇੱਕ ਤਰ੍ਹਾਂ ਨਾਲ ਹਸਤੀ ਦਾ ਕਿਸੇ ਤੋਂ ਵਿਗੋਚੇ ਹੋ ਜਾਣਾ ਮੈਨੂੰ ਮਤਲਬ ਜਦੋਂ ਤੁਸੀਂ ਮਾਝੇ ਤੋਂ ਹਿਜਰਤ ਕਰਕੇ ਆਉਂਦੇ ਹੋ ਤਾਂ ਇਸ ਤਰ੍ਹਾਂ ਵੀ ਲੱਗਦਾ ਕਿ ਦੁਆਬਾ ਬਹੁਤ ਜ਼ਿਆਦਾ ਭਾਵੇਂ ਪੰਜਾਬ ਦਾ ਹੀ ਹਿੱਸਾ ਹੈ ਪਰ ਬਹੁਤ ਅਲੱਗ ਕਿਸਮ ਦੀ ਰਹਿਤਲ ਹੈ ਮਾਝੇ ਤੋਂ
0: ਬਿਲਕੁਲ ਮੈਨੂੰ ਇਹੀ ਚੀਜ਼ ਹੈ ਕਿ ਮੇਰੇ ਪਰਿਵਾਰ ਨੇ ਸ਼ਾਇਦ ਬੇਗਾਨਗੀ ਹੰਢਾਈ ਹੈ ਹੁਣ ਤੱਕ ਹੰਢਾ ਰਹੇ ਹੋ
1: ਤੁਸੀਂ ਕਿਸੇ ਟਾਪੂ ਦੇ ਵਿੱਚ ਬੈਠੇ ਹੋ ਇਸ ਤਰ੍ਹਾਂ ਜਾਪਦਾ ਹੈ ਕਿ ਇੱਥੇ ਤੁਸੀਂ ਆਪਦੀ ਪਛਾਣ ਤੁਹਾਡੀ ਬੋਲੀ ਤੋਂ ਵੀ ਸਾਫ਼ ਹੋ ਝਲਕਦਾ ਹੈ ਕਿ ਤੁਸੀਂ ਤੁਹਾਡੀ ਬੋਲੀ 'ਚ ਹਜੇ ਵੀ ਮਾਝੇ ਦੀ ਉਹ ਲਹਿਜ਼ਾ ਉਹ ਜਿਹੜੀ ਲਜ਼ਤ ਹੈਗੀ ਹੈ
0: ਜੀ
1: ਤਾਂ ਅਗਲੀ ਗੱਲ ਜਿਹੜੀ ਮਨਦੀਪ ਜਦੋਂ ਤੁਸੀਂ ਪੜ੍ਹ ਰਹੇ ਹੋ ਕਾਲਜ ਵਿੱਚ ਪੜ੍ਹ ਰਹੇ ਹੋ ਯੂਨੀਵਰਸਿਟੀ ਜਾ ਰਹੇ ਹੋ ਤਾਂ ਅਚਾਨਕ ਕਵਿਤਾ ਕਿੱਥੇ ਟੱਕਰ ਜਾਂਦੀ ਹੈ ਤੁਹਾਨੂੰ ਵੱਡਾ ਸਵਾਲ ਹੈ ਕਿ ਆਖਰ ਕਵੀ ਹੋਣ ਦੀ ਪ੍ਰਕਿਰਿਆ ਆ ਕਿ ਕਿਸ ਤਰ੍ਹਾਂ ਬਣ ਗਏ ਕਿਸ ਤਰ੍ਹਾਂ ਕਵਿਤਾ ਆਈ ਤੁਹਾਡੇ ਕੋਲ
0: ਮੈਂ ਇਹ ਪੱਕਾ ਪੱਕਾ ਤਾਂ ਉਹਦਾ ਮੈਂ ਸ਼ਾਇਦ ਕੋਈ ਜਵਾਬ ਨਹੀਂ ਦੇ ਸਕਦੀ ਕਿ ਮੈਂ ਕਦੋਂ ਮੈਨੂੰ ਲੱਗਿਆ ਕਿ ਇਹ ਕਵਿਤਾ ਹੈ ਪਰ ਜੇ ਮੈਂ ਆਪਣੇ ਬਚਪਨ ਦੀ ਗੱਲ ਕਰਾਂ ਤਾਂ ਸ਼ਾਇਦ ਮੈਂ ਇੱਕ ਬਹੁਤ ਸ਼ਾਂਤ ਜਾਂ ਚੁੱਪ ਰਹਿਣ ਵਾਲਾ ਬੱਚਾ ਸੀ ਮਤਲਬ ਇਹ ਬੇਗਾਨਗੀ ਦੇ ਅਹਿਸਾਸ ਨਾਲ ਭਰਿਆ ਹੋਇਆ ਜਿਹੜਾ ਸਹਿਜੇ ਕਿਸੇ ਨਾਲ ਦੋਸਤੀ ਨਹੀਂ ਕਰ ਪਾਉਂਦਾ ਤਾਂ ਉਹ ਕਿਤਾਬਾਂ ਆਪਣੇ ਆਲੇ ਦੁਆਲੇ ਰੱਖ ਲੈਂਦਾ ਕਿਤਾਬਾਂ 'ਚ ਪਨਾਹ ਲੱਭਣੀ ਸ਼ੁਰੂ ਕਰ ਦਿੰਦਾ ਤਾਂ ਕੁਝ ਇਸ ਤਰ੍ਹਾਂ ਹੀ ਵਾਪਰਦਾ ਅਤੇ ਮੈਂ ਸਕੂਲ ਟਾਈਮ ਪੜ੍ਹਦਿਆਂ ਪੜ੍ਹਦਿਆਂ ਕੁਛ ਅੱਖਰ ਲਿਖਣੇ ਸ਼ੁਰੂ ਕੀਤੇ ਫਿਰ ਤੁਸੀਂ ਲੁਕਾਉਂਦੇ ਰਹਿੰਦੇ ਹੋ ਜਿਸ ਤਰ੍ਹਾਂ ਹਰ ਬੱਚਾ ਕਰਦਾ ਹੈ ਹਨਾ ਕਿ ਇੱਕ ਕੰਪਲੈਕਸ ਹੈ ਕਿ ਸ਼ਾਇਦ ਇਹ ਦਿਖਾਉਣ ਜੋਗੇ ਵੀ ਨਹੀਂ ਕਿਸੇ ਨੂੰ ਅਜੇ ਤਾਂ ਇਸ ਤਰ੍ਹਾਂ ਹੀ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਔਰ ਮੈਨੂੰ ਪੱਕਾ ਨਹੀਂ ਪਤਾ ਕਿ ਕਦੋਂ ਮੈਂ ਸਹੀ ਕਵਿਤਾ ਲਿਖੀ ਹੋਏਗੀ ਪਰ ਜਦੋਂ ਮਾਸਟਰਸ ਕਰਦਿਆਂ ਜਾਂ ਗ੍ਰੈਜੂਏਸ਼ਨ ਦੇ ਵਿੱਚ ਮੈਨੂੰ ਸਮਝ ਆਉਣੀ ਸ਼ੁਰੂ ਹੋ ਗਈ ਸੀ ਜਦੋਂ ਮੈਂ ਸਾਹਿਤ ਨੂੰ ਨਿੱਠ ਕੇ ਪੜ੍ਹਨਾ ਸ਼ੁਰੂ ਕੀਤਾ ਕਵਿਤਾ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਕਿ ਕੁਝ ਤਾਂ ਕਵਿਤਾ ਵਰਗਾ ਹੈ ਤਾਂ ਇਸ ਤਰ੍ਹਾਂ ਅਛੋਪਲੇ ਜਿਹੀ ਕਵਿਤਾ ਮੇਰੀ ਪਛਾਣ ਦੇ ਵਿੱਚ ਆ ਕੇ ਜੁੜ ਜਾਂਦੀ ਹੈ ਜਿਹਦਾ ਮੈਨੂੰ ਵੀ ਸਿੱਧਾ ਸਿੱਧਾ ਕੋਈ ਜਵਾਬ ਦਿਸਦਾ ਨਹੀਂ ਕਿ ਮੈਂ ਕਹਿ ਸਕਦੀ ਹਾਂ ਕਦੋਂ ਜੁੜੀ ਪਰ ਹਾਂ 10ਵੀਂ 12ਵੀਂ ਤੱਕ ਮੈਂ ਅੱਖਰਾਂ ਦੀ ਸ਼ਰਮ 'ਚ ਆ ਗਈ ਸੀ
1: ਚਲੋ ਮਤਲਬ 10ਵੀਂ ਤੱਕ ਤੁਸੀਂ ਸਿਲੇਬਸ ਦੀਆਂ ਕਿਤਾਬਾਂ ਪੜ੍ਹਨ ਲੱਗ ਪਏ ਜਾਂ ਕੋਈ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਵੀ ਕੁਝ ਦੇਖਣੀਆਂ ਸ਼ੁਰੂ ਕੀਤੀਆਂ
0: ਜੀ ਜੀ
1: ਬੰਦਾ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਤੁਸੀਂ ਇੱਕ ਸੱਭਿਆਚਾਰਕ ਹੇਰਵਾ ਜਿਹੜਾ ਹੰਢਾ ਰਹੇ ਹੋ ਉਹਦੇ ਵਿੱਚ ਬੱਚੇ ਵੀ ਸ਼ਾਇਦ ਦੋਸਤ ਨਹੀਂ ਬਣ ਰਹੇ ਜਾਂ ਤੁਸੀਂ ਨਹੀਂ ਬਣਾ ਰਹੇ
0: ਇਹ ਵੀ ਫੈਕਟਰ ਹੈ
1: ਹਾਂ
0: ਇਹ ਹੁਣ ਤੱਕ ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਉਹ ਮੇਰੀ ਸੁਭਾਅ ਦਾ ਹਿੱਸਾ ਬਣ ਗਈ ਇਹ ਚੀਜ਼
1: ਹਾਂ ਬੰਦਾ ਫਿਰ ਆਪਣਾ ਹੀ ਦੋਸਤ ਬਣਨ ਲੱਗ ਪੈਂਦਾ ਸ਼ਾਇਦ ਕਵਿਤਾ ਆਪਣੀ ਬਾਂਹ ਫੜਨ ਦਾ ਇੱਕ ਪ੍ਰੋਸੈਸ ਵੀ
0: ਹੈ
1: ਹਾਂ ਤਾਂ ਕੀ ਇਸ ਪ੍ਰੋਸੈਸ ਦੇ ਦੌਰਾਨ ਕੁਝ ਕਵੀ ਵੀ ਤੁਸੀਂ ਪੜ੍ਹੇ ਹੋਣਗੇ ਉਦੋਂ ਜਾਂ ਤੁਹਾਨੂੰ ਪਤਾ ਹੋਏਗਾ ਕਿ ਕੌਣ ਕਵਿਤਾ ਲਿਖ ਰਿਹਾ ਹੈ ਤੁਹਾਡੇ ਆਲੇ ਦੁਆਲੇ ਜਾਂ ਕੁਝ ਇਸ ਤਰ੍ਹਾਂ ਦਾ
0: ਸ਼ੁਰੂਆਤ 'ਚ ਤਾਂ ਮੈਨੂੰ ਲੱਗਦਾ ਕਿ ਸਿਲੇਬਸ ਹੀ ਪੜ੍ਹਿਆ ਮੈਂ ਬਹੁਤੇ ਬੱਚਿਆਂ ਵਾਂਗ ਜਾਂ ਜੋ 10th+2 'ਚ ਜਿਸ ਤਰ੍ਹਾਂ ਦੀਆਂ ਕਵਿਤਾਵਾਂ ਸਾਨੂੰ ਸੀ ਪਰ ਉਹ ਮੈਨੂੰ ਪਿਆਰੀਆਂ ਲੱਗਦੀਆਂ ਸੀ ਕਵਿਤਾਵਾਂ ਮਤਲਬ ਮੈਨੂੰ ਲੱਗਦਾ ਸੀ ਕਿ ਹਾਂ ਇੱਥੇ ਸਪੇਸ ਹੈ ਇੱਥੇ ਮੈਨੂੰ ਥਾਂ ਮਿਲਦੀ ਹੈ ਕਿ ਇਸ ਤਰੀਕੇ ਨਾਲ ਇਹ ਸਫ਼ਰ ਸ਼ੁਰੂ ਹੁੰਦਾ ਪਰ ਬਿਲਕੁਲ ਕਵਿਤਾ ਦੀ ਤਲਾਸ਼ ਕਰਨੀ ਜਾਂ ਨਿਰੋਲ ਲਿਟਰੇਚਰ ਜਿਹੜਾ ਪੜ੍ਹਨਾ ਸ਼ੁਰੂ ਕੀਤਾ ਕਿ ਮੈਂ ਕਵਿਤਾ ਨੂੰ ਜਦੋਂ ਲੱਭ ਰਹੀ ਸੀ ਨਿੱਠ ਕੇ ਉਹ ਸ਼ਾਇਦ ਜਦੋਂ ਮੈਂ ਕਵਿਤਾ ਲਿਖਣੀ ਸ਼ੁਰੂ ਕਰਦੀ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਹਾਂ ਮੈਨੂੰ ਹੁਣ ਨਿੱਠ ਕੇ ਕਵਿਤਾ ਪੜ੍ਹਨੀ ਚਾਹੀਦੀ ਮੈਨੂੰ ਪਤਾ ਹੋਣਾ ਚਾਹੀਦਾ ਕਿ ਕਵਿਤਾ ਕਿਸ ਤਰ੍ਹਾਂ ਦੀ ਪੰਜਾਬ 'ਚ ਲਿਖੀ ਗਈ ਹੈ ਪੰਜਾਬੀ ਕਵਿਤਾ ਦਾ ਮੂੰਹ ਮਹਾਂਦਰਾ ਕੈਸਾ ਹੈ
1: ਕਿਹੜਾ ਕਵੀ ਪਹਿਲਾਂ ਟੱਕਰਦਾ ਤੁਹਾਨੂੰ
0: ਹਰਪਾਲ ਕੌਰ ਨੂੰ ਪੜ੍ਹਿਆ ਉਸ ਟਾਈਮ ਮਨਜੀਤ ਇੰਦਰਾ ਅਸੀਂ ਪੜ੍ਹੇ ਸ਼ੁਰੂ ਸ਼ੁਰੂ 'ਚ ਫਿਰ ਉਸ ਤੋਂ ਬਾਅਦ ਟਿਵਾਣਾ ਜੀ ਨੂੰ ਪੜ੍ਹਿਆ ਤੋ ਬੇਸਿਕ ਜਿਹੜੇ ਕਵਿਤਾ ਹੈ ਜਿਹੜੀ ਮੇਰੀ ਉੱਥੋਂ ਕਵਿਤਾ ਦੀ ਜਰਨੀ ਸ਼ੁਰੂ ਹੁੰਦੀ ਹੈ

0: ਤੁਹਾਡੀ ਕਵਿਤਾ ਮਤਲਬ ਮੈਨੂੰ ਇੱਕ ਅੰਮ੍ਰਿਤਾ ਪ੍ਰੀਤਮ ਹੋਣਾ ਦੀ ਉਹ ਗੱਲ ਯਾਦ ਆਉਂਦੀ ਹੈ ਤੁਹਾਡੀ ਕਵਿਤਾ ਨੂੰ ਇਸ ਤਰ੍ਹਾਂ ਜਦੋਂ ਤੁਸੀਂ ਕਹਿੰਦੇ ਮੈਂ ਲੁਕੋ ਲੈਂਦੀ ਸਾਂ ਕਿਸੇ ਨੂੰ ਪੜ੍ਹਨ ਨਹੀਂ ਸਾਂ ਦਿੰਦੀ ਤਾਂ ਮੈਨੂੰ ਯਾਦ ਆਉਂਦਾ ਕਿ ਉਹ ਕਰਤਾਰ ਸਿੰਘ ਹਿੱਤਕਾਰੀ ਹੋਣੀ ਉਹਨਾਂ ਦੇ ਪਿਤਾ ਜੀ ਜਦੋਂ ਉਹਨਾਂ ਤੋਂ ਕਵਿਤਾ ਆਪਦੀ ਮਰਜ਼ੀ ਦੀ ਲਿਖਵਾਉਂਦੇ ਆ ਤਾਂ ਉਹ ਵਰਜਿਤ ਕਵਿਤਾਵਾਂ ਆਪਣੇ ਅਲਮਾਰੀ ਵਿੱਚ ਆਪਣੀਆਂ ਕਿਤਾਬਾਂ ਵਿੱਚ ਉਹ ਸਾਂਭ ਲੈਂਦੇ ਆ ਆਪਦੀ ਉਹ ਜੀਵਨੀ ਵਿੱਚ ਇਹਦੀ ਗੱਲ ਕਰਦੇ ਆ ਤਾਂ ਕਵਿਤਾ ਜਿਹੜੀ ਆ ਫਿਰ ਤੁਹਾਡੇ ਕੋਲ ਜਦੋਂ ਆਉਂਦੀ ਹੈ ਤੁਸੀਂ ਪਾਲ ਕੌਰ ਹੋਣਾ ਦੀ ਗੱਲ ਕੀਤੀ ਜਾਂ ਦੂਜੇ ਪੰਜਾਬੀ ਸ਼ਾਇਰੀ ਦੇ ਵਿੱਚ ਬਹੁਤ ਘੱਟ ਰਿਦਮਿਕ ਕਵਿਤਾ ਔਰਤ ਲਿਖ ਰਹੀ ਹੈ ਕੀ ਇਸੇ ਰੁਝਾਨ ਨੂੰ ਤੁਸੀਂ ਅਪਣਾ ਲਿਆ ਜਾਂ ਕੋਈ ਹੋਰ ਗੱਲ ਸੀ ਕਿ ਤੁਸੀਂ ਖੁੱਲੀ ਕਵਿਤਾ ਲਿਖਣ ਲੱਗ ਪਏ
1: ਇਹ ਮੈਨੂੰ ਲੱਗਦਾ ਕਿ ਇਹਦਾ ਜਵਾਬ ਕੋਈ ਮਤਲਬ ਸਿੱਧਾ ਨਹੀਂ ਹੋ ਸਕਦਾ ਮਤਲਬ ਖੁੱਲੀ ਕਵਿਤਾ ਜਾਂ ਰਿਦਮ ਵਾਲੀ ਕਵਿਤਾ ਇਹਦੀ ਸ਼ਾਇਦ ਚੋਣ ਨਿੱਠ ਕੇ ਕੁਝ ਕਵੀ ਕਰਦੇ ਹੋਣਗੇ ਮੈਂ ਕਹਿ ਨਹੀਂ ਸਕਦੀ ਪਰ ਮੈਨੂੰ ਲੱਗਦਾ ਕਿ ਰਿਦਮ ਜਿਹੜੀ ਹੈ ਉਹ ਵਿਚਾਰ ਦਾ ਮਸਲਾ ਵਧੇਰੇ ਹੈ ਮਤਲਬ ਬੰਦਿਸ਼ 'ਚ ਜਾਂ ਮਿੱਥ ਕੇ ਲਿਖਣਾ ਕੋਈ ਮਾਪਦੰਡ ਨਿਰਧਾਰਿਤ ਕਰਕੇ ਲਿਖਣਾ ਲਿਖਣ ਲੱਗਿਆ ਸ਼ਾਇਦ ਕੋਈ ਬਹੁਤ ਵੱਡਾ ਸਾਹਿਤ ਨਹੀਂ ਸਿਰਜ ਸਕਦਾ ਬੰਦਾ ਮੇਰਾ ਮੰਨਣਾ ਹੈ ਕਿ ਤੁਸੀਂ ਜਦੋਂ ਸੋਚ ਕੇ ਚੱਲਦੇ ਹੋ ਪਰ ਜਿੱਥੋਂ ਤੱਕ ਮੈਂ ਜਿਹਨੂੰ ਰਿਦਮ ਕਹਿੰਦੀ ਹਾਂ ਉਹ ਹੈ ਵਿਚਾਰ ਦਾ ਮਸਲਾ ਤੁਹਾਡੇ ਖਿਆਲ ਦਾ ਮਸਲਾ ਤੁਹਾਡੇ ਥੋਟ ਦਾ ਮਸਲਾ ਤੁਹਾਡੀ ਕਵਿਤਾ 'ਚ ਰਿਦਮ ਉਦੋਂ ਹੀ ਆਏਗੀ ਜਾਂ ਜੇ ਨਹੀਂ ਵੀ ਲਿਖੀ ਗਈ ਰਿਦਮ 'ਚ ਕਵਿਤਾ ਮੰਨ ਲਓ ਖੁੱਲੀ ਕਵਿਤਾ ਹੈ ਪਰ ਉਹਦੇ 'ਚ ਵੀ ਇਨਹੈਰੈਂਟ ਇੱਕ ਰਿਦਮ ਹੈ
0: ਰਿਦਮ ਤਾਂ ਕਵਿਤਾ ਤਾਂ ਨਾ ਹੀ ਰਿਦਮ
1: ਰਿਦਮ ਤਾਂ ਹੀ ਆ ਸਕਦੀ ਹੈ ਜੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਵਿਚਾਰ ਕਿੰਨਾ ਕੁ ਪੁਖਤਾ ਹੈ ਤੁਹਾਨੂੰ ਪਤਾ ਹੈ ਕਿ ਕੀ ਵਾਪਰ ਰਿਹਾ ਤੁਸੀਂ ਕੀ ਕਹਿਣ ਜਾ ਰਹੇ ਹੋ ਉਹ ਜਿਹੜਾ ਵਿਚਾਰ ਹੈ ਤੁਹਾਡਾ ਕਿੰਨਾ ਕੁ ਔਥੈਂਟਿਕ
0: ਹੈ ਔਰਗੈਨਿਕ ਹੈ
1: ਔਰਗੈਨਿਕ ਹੈ ਤੇ ਉਹ ਫਿਰ ਆਪਣੇ ਆਪ ਹੀ ਰਿਦਮ 'ਚ ਉਹਦੇ 'ਚ ਐਂਟਰ ਕਰ ਜਾਏਗੀ
0: ਜਦੋਂ ਤੁਸੀਂ ਰਿਦਮ ਦੀ ਗੱਲ ਕਰਦੇ ਹੋ ਮੈਨੂੰ ਇਸ ਤਰ੍ਹਾਂ ਮੈਨੂੰ ਸਮਝ ਲੱਗ ਰਹੀ ਹੈ ਕਿ ਵਿਚਾਰ ਜਿਹੜਾ ਆ ਉਹ ਸ਼ਾਇਦ ਸਿਨਫ ਨੂੰ ਆਪ ਚੁਣਦਾ ਆ ਕਿ ਕਿਸ ਕਿਸਮ ਨੇ ਲਿਖਣਾ ਹੈ ਕਿਸ ਨੇ ਢਲਣਾ ਹੈ ਮਤਲਬ ਤੁਹਾਡੇ ਅੰਦਰ ਇੱਕ ਰਿਦਮ ਬਣ ਜਾਂਦੀ ਹੈ ਇਹ ਨਹੀਂ ਹੈ ਕਿ ਤੁਸੀਂ ਭਾਸ਼ਾ ਜਾਂ ਕਵਿਤਾ ਦੀ ਸਿਨਫ ਕੋਈ ਇੰਡੀਪੈਂਡੈਂਟ ਹੁੰਦੀ ਹੈ ਉਹ ਤੁਸੀਂ ਕੁਛ ਜੋ ਪਹਿਲਾਂ ਪੜ੍ਹਿਆ ਆ ਉਹ ਕਿਤੇ ਨਾ ਕਿਤੇ ਪਰੰਪਰਾ ਦੇ ਰੂਪ ਵਿੱਚ ਤੁਹਾਨੂੰ ਮਿਲ ਜਾਂਦਾ ਹੈ ਕਿ ਜਦੋਂ ਤੁਸੀਂ ਪਾਲ ਕੌਰ ਹੋਣਾ ਨੂੰ ਪੜ੍ਹਦੇ ਹੋ ਉਹ ਖੁੱਲੀ ਕਵਿਤਾ ਜਿਸ ਤਰ੍ਹਾਂ ਉਹ ਲਿਖ ਰਹੇ ਸੀਗੇ ਤਾਂ ਉਹ ਵੀ ਇੱਕ ਸੁੱਤੇ ਸਿੱਧ ਤੁਹਾਡੇ
1: ਸ਼ਾਇਦ ਕਵਿਤਾ ਲਿਖਣ ਦੇ ਜੇ ਅਸੀਂ ਸਿਰਜਣਾ ਦੀ ਜਾਂ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਸੇ ਤਰੀਕੇ ਨਾਲ ਜਦੋਂ ਤੁਸੀਂ ਕਵਿਤਾ ਨਹੀਂ ਲਿਖ ਨਹੀਂ ਰਹੇ ਤੁਸੀਂ ਜਦੋਂ ਕਵਿਤਾ ਟੈਕਨੀਕਲੀ ਜਦੋਂ ਅਸੀਂ ਕਹਿੰਦੇ ਤੁਸੀਂ ਬੈਠ ਕੇ ਕਵਿਤਾ ਲਿਖ ਰਹੇ ਹੋ ਜਦੋਂ ਤੁਸੀਂ ਇਹ ਸਾਰਾ ਕੁਛ ਨਹੀਂ ਕਰ ਰਹੇ ਕਵਿਤਾ ਉਦੋਂ ਵੀ ਲਿਖੀ ਜਾ ਰਹੀ ਹੈ
0: ਉਦੋਂ ਵੀ ਲਿਖੀ ਜਾ ਰਹੀ ਹੈ
1: ਜੀ ਰਹੇ ਹੋ ਤੁਸੀਂ ਕਵਿਤਾ ਨੂੰ ਲਿਖ ਰਹੇ ਹੋ ਸਾਰਾ ਕੁਛ ਫਿਰ ਰਿਦਮ 'ਚ ਆਪਣੇ ਆਪ ਢਲ ਕੇ ਆਏਗਾ
0: ਕਵੀ ਦੇ ਘੱਟ ਜਾਣ ਨੂੰ ਮਤਲਬ ਉਹ ਘੱਟ ਰਿਹਾ ਹੈ ਕਿਤੇ ਤੁਹਾਡੇ ਅੰਦਰ ਮੈਂ ਆਮ ਤੌਰ ਤੇ ਵੇਖਦਾ ਕਿ ਕਵਿਤਾ ਬੰਦੇ ਦੇ ਅੰਦਰ ਹਲ ਵੇਲੇ ਜਿਵੇਂ ਤੁਸੀਂ ਕਿਹਾ ਕਿ ਕਵਿਤਾ ਤਦ ਵੀ ਲਿਖੀ ਜਾ ਰਹੀ ਹੈ ਜਦ ਤੁਸੀਂ ਵਿਹਲੇ ਹੋ ਜਾਂ ਤੁਸੀਂ ਕੁਛ ਨਹੀਂ ਕਰ ਰਹੇ ਇਹਦਾ ਭਾਵ ਕਿਤੇ ਨਾ ਕਿਤੇ ਇਹ ਵੀ ਹੈ ਕਿ ਕਵੀ ਜਿਹੜਾ ਆ ਉਹ ਉਸ ਥਾਂ ਤੇ ਵੀ ਨਹੀਂ ਘੱਟ ਰਿਹਾ ਹੁੰਦਾ ਜਿਸ ਥਾਂ ਤੇ ਉਹ ਇੱਕ ਮਨੁੱਖ ਵਜੋਂ ਵਿਚਰ ਰਿਹਾ ਹੁੰਦਾ ਉਹਦੇ ਅੰਦਰ ਸ਼ਾਇਦ ਹੋਰ ਬੰਦੇ ਵੀ ਹੁੰਦੇ ਆ
1: ਬਿਲਕੁਲ ਜੋ ਤੁਸੀਂ ਪੜ੍ਹੇ ਆ ਜੋ ਸੁਣਿਆ ਸਭ ਨਾਲ
0: ਹਾਂ ਤੁਹਾਡੇ ਨਾਲ ਚੱਲਦਾ ਹੈ ਇਹਦੇ ਤੇ ਹੀ ਮਤਲਬ ਆਪਾਂ ਗੱਲ ਕਰਦੇ ਹਾਂ ਔਰਤ ਦੀ ਕਵਿਤਾ ਤੇ ਆਉਂਦੇ ਹਾਂ ਕਿਉਂਕਿ ਸਾਨੂੰ ਆਦਤਾਂ ਨੇ ਕੁਝ ਐਸੀਆਂ ਸਪੈਸੀਫਿਕ ਕਿ ਅਸੀਂ ਇੱਕ ਔਰਤ ਕਵਿਤਾ ਲਿਖ ਰਹੀ ਹੈ ਕਿ ਇੱਕ ਮਰਦ ਕਵਿਤਾ ਲਿਖ ਰਿਹਾ ਹੈ ਇਹ ਗੱਲ ਠੀਕ ਵੀ ਕਿਤੇ ਲੱਗਦੀ ਹੈ ਕਿਉਂਕਿ ਅਸੀਂ ਜੈਂਡਰ ਤੋਂ ਮੁਕਤ ਸ਼ਾਇਦ ਅਜੇ ਹੋਏ ਨਹੀਂ ਉਸ ਸਮਾਜ ਦੇ ਵਿੱਚ ਤਾਂ ਗਾਇਤਰੀ ਸਪੀਵਾਕ ਹੁਣੀ ਆਪਣੇ ਬੜੇ ਲੰਮੇ ਲੇਖ ਵਿੱਚ ਕਹਿੰਦੇ ਆ ਕੈਨ ਦਾ ਸਬਾਲਟਰਨ ਸਪੀਕ ਤੇ ਨਾਰੀ ਸ਼ਾਇਦ ਦਮਿਤ ਦਾ ਸਭ ਤੋਂ ਹੇਠਲਾ ਰੂਪ ਹੈ ਸਾਡੇ ਸਮਾਜ ਦੇ ਵਿੱਚ ਦਮਿਤ ਹੋਣ ਦਾ ਤਾਂ ਬਾਇਓਲੋਜੀਕਲੀ ਅਸੀਂ ਨਾਰੀ ਹੋ ਕੇ ਉਸ ਤੋਂ ਬਾਅਦ ਸਾਡੀ ਆਵਾਜ਼ ਕਵਿਤਾ ਵਿੱਚ ਕੀ ਸਾਡੀ ਸੱਚਮੁੱਚ ਆਵਾਜ਼ ਹੈ ਕਵਿਤਾ ਦੇ ਵਿੱਚ ਨਾਰੀ ਦੀ ਕਵਿਤਾ ਕਿਤੇ ਇਸ ਤਰ੍ਹਾਂ ਤਾਂ ਨਹੀਂ ਜਿਵੇਂ ਗਾਇਤਰੀ ਹੁਣੀ ਕਹਿੰਦੇ ਆ ਕਿ ਬੰਦਾ ਜੋ ਡਿਕਟੇਟ ਕਰਦਾ ਔਰਤ ਉਹੀ ਲਿਖ ਰਹੀ ਹੈ ਜਾਂ ਤਾਂ ਤੁਸੀਂ ਆਪਣੀ ਆਵਾਜ਼ ਦੇ ਨਾਲ ਉਸ ਨਾਰੀ ਦੀ ਆਵਾਜ਼ ਨੂੰ ਕਿਵੇਂ ਪੈਨੀਟ੍ਰੇਟ ਕਰਦੇ ਹੋ ਕਿ ਉਸ ਆਵਾਜ਼ਾਂ ਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਆਪਣੀ ਔਰਤ ਕਵਿਤਾ ਵਜੋਂ
1: ਸੁਖਜਿੰਦਰ ਮੈਨੂੰ ਲੱਗਦਾ ਹੁੰਦਾ ਕਿ ਨਾਰੀ ਕਵਿਤਾ ਜਾਂ ਨਾਰੀ ਇਸ ਸਮਾਜ ਨੂੰ ਹੀ ਸਿਰਜਦੀ ਤਾਂ ਸ਼ਾਇਦ ਬਿਲਕੁਲ ਇਸ ਤਰ੍ਹਾਂ ਦਾ ਸਮਾਜ ਨਹੀਂ ਹੁੰਦਾ ਜਿੱਦਾਂ ਦਾ ਸਮਾਜ 'ਚ ਅਸੀਂ ਜੀ ਰਹੇ ਹਾਂ
0: ਜੀ
1: ਤੋ ਨਾਰੀ ਕਵਿਤਾ ਜਾਂ ਜੇ ਸਪੈਸੀਫਿਕਲੀ ਮੈਂ ਆਪਣੀ ਕਵਿਤਾ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਸਿਸਟਮ ਵਿੱਚ ਆਪਣੇ ਸਹੀ ਟਿਕਾਣੇ ਤੇ ਨਹੀਂ ਹੈਗੀਆਂ ਇੱਕ ਬੇਤਰਤੀਬੀ ਹੈ ਤੋ ਨਾਰੀ ਕਵਿਤਾ ਜਾਂ ਨਾਰੀ ਚੇਤਨਾ ਜਿਹਨੂੰ ਮੈਂ ਸਮਝਦੀ ਹਾਂ ਉਹ ਇਹੀ ਐਫਰਟ ਹੈ ਇੱਕ ਅਟੈਂਪਟ ਹੈ ਉਸ ਸਾਰੀ ਬੇਤਰਤੀਬੀ ਨੂੰ ਇੱਕ ਤਰਤੀਬ 'ਚ ਲੈ ਕੇ ਆਉਂਦਾ ਚੀਜ਼ਾਂ ਨੂੰ ਥਾਂ ਸਿਰ ਕਰਨ ਦਾ ਤੋ ਜਦੋਂ ਨਾਰੀ ਕਵਿਤਾ ਲਿਖਦੀ ਹੈ ਜਾਂ ਨਾਰੀ ਜਿਸ ਤਰ੍ਹਾਂ ਦੇ ਸਮਾਜ ਨੂੰ ਚਿਤਵਦੀ

0: ਜਿਸ ਤਰ੍ਹਾਂ ਦਾ ਸੁਪਨਾ ਲੈਂਦੀ ਹੈ ਉਹ ਹਰਗਿਜ਼ ਇਸ ਤਰ੍ਹਾਂ ਦਾ ਸਮਾਜ ਨਹੀਂ ਹੈ, ਉਹ ਬਰਾਬਰੀ ਦਾ ਸਮਾਜ ਹੈ
1: ਜੀ ਜੀ ਜੀ।
0: ਉਹਦੇ 'ਚ ਜੰਗਾਂ ਨਹੀਂ ਹੋਣਗੀਆਂ, ਉਹਦੇ 'ਚ ਸਪੇਸ ਹੋਏਗੀ, ਐਕਸਪ੍ਰੈਸ਼ਨ ਦੀ ਸਪੇਸ ਹੋਏਗੀ, ਰੰਗ ਹੋਣਗੇ ਉਹਦੇ 'ਚ, ਸੁਪਨੇ ਹੋਣਗੇ, ਹੈ ਨਾ। ਤਾਂ ਮੇਰੀ ਕਵਿਤਾ 'ਚ ਵੀ ਇਹ ਚੀਜ਼ਾਂ ਇੱਦਾਂ ਹੀ ਢਲਦੀਆਂ ਨੇ। ਮੇਰੀਆਂ ਕਵਿਤਾਵਾਂ ਦੇ ਵਿੱਚ ਜਦੋਂ ਮੈਂ ਕਹਿੰਦੀ ਹਾਂ ਕਿ ਜਿਸ ਦਾ ਜ਼ਿਕਰ ਕੀਤਾ ਤੁਸੀਂ ਕਿ ਮੇਰੀ ਤਲਾਸ਼ ਤੂੰ ਨਹੀਂ, ਮੇਰੀ ਤਲਾਸ਼ ਮੈਂ ਹਾਂ, ਤੂੰ ਇੱਕ ਬਹਾਨਾ ਜਾਂ ਇੱਕ ਰਸਤਾ ਜੋ ਮੈਨੂੰ ਲੈ ਜਾਂਦਾ ਮੇਰੇ ਆਪਣੇ ਵੱਲ, ਤੇ ਆਪੇ ਦੀ ਤਲਾਸ਼ ਦੀ ਕਵਿਤਾ ਹੈ।
1: ਹਾਂ, ਉਹਦੇ 'ਚ ਤੁਸੀਂ ਇਹ ਕਵਿਤਾ ਸ਼ਾਇਦ ਤੁਸੀਂ ਮਨ ਕਸਤੂਰੀ ਦੇ ਵਿੱਚ ਗੱਲ ਕਰਦੇ ਹੋ, ਤਾਂ ਉਹ ਉਸ ਕਵਿਤਾ ਦੇ ਅੰਦਰ ਕਸਤੂਰੀ ਇੱਕ ਮਿਰਗ ਹੈ ਜਿਹੜਾ ਭਟਕ ਰਿਹਾ ਹੈ ਨਾ, ਭਟਕਣਾ ਦੇ ਵਿੱਚ,
0: ਜਾਂ ਇੱਕ ਉਹ ਚੀਜ਼ ਹੈ ਵਿਚ ਇਜ਼ ਦੇਅਰ ਵਿਜ਼ੀਬਲ ਨਹੀਂ
1: ਤੁਹਾਡੇ ਅੰਦਰ ਹੀ ਹੈ। ਹਾਂ,
0: ਤਾਂ ਮੈਨੂੰ ਇਹੀ ਲੱਗਦਾ ਹੁੰਦਾ ਕਿ ਮਨ ਕਸਤੂਰੀ ਦੇ ਵਿੱਚ ਉਹ ਚੀਜ਼ ਬੜੀ ਸਟਲ ਹੈ, ਗਰਲਸ ਹੋਸਟਲ 'ਚ ਉਹ ਸਪੇਸ ਕਲੇਮ ਕਰਨ ਦਾ,
1: ਕਲੇਮ ਕਰਦੀ ਹੈ,
0: ਮੈਨੂੰ ਉਹ ਸਟੈਪ ਲੱਗਦਾ ਇੱਕ ਅਗਲਾ।
1: ਇਹਦਾ ਭਾਵ ਹੈ ਕਿ ਤੁਸੀਂ ਇੱਕ ਐਵੋਲੂਸ਼ਨ ਦੇ ਪ੍ਰੋਸੈਸ 'ਚ ਹੋ ਆਪਦੇ ਵਿਚਾਰਾਂ ਦੇ ਰੂਪ।
0: ਹਾਂ, ਇਹ ਕਵਿਤਾ ਪੜ੍ਹ ਕੇ ਮੈਨੂੰ ਹੁਣ ਲੱਗਦਾ ਦੋਨਾਂ ਕਿਤਾਬਾਂ ਦੇ
1: ਤੁਹਾਡੀ ਕਵਿਤਾ ਵਿੱਚ ਵਾਰ ਵਾਰ ਆਉਂਦੀ ਹੈ ਉਹ ਸਪੇਸ ਲਈ। ਮੈਂ ਤੁਹਾਡੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਸਭ ਤੋਂ ਪਹਿਲੀ ਕਵਿਤਾ ਹੀ ਮੈਂ ਜਦੋਂ ਦੇਖਦਾ ਵਾਂ ਬੈਟਨ ਡਰੋਪ, ਇਸ ਕਵਿਤਾ ਵਿੱਚ ਤੁਸੀਂ ਤਿੰਨ ਰਿਲੇ ਰੇਸ ਦੇ ਖਿਡਾਰੀ ਭੱਜ ਰਹੇ ਹੈ, ਇੱਕ ਦਾਦੀ ਹੈ ਜਾਂ ਨਾਨੀ ਹੈ ਜਾਂ ਫਿਰ ਮਾਂ ਆ ਤੇ ਇੱਕ ਤੁਸੀਂ ਹੋ, ਤੇ ਟੀਮ ਦੌੜ ਹਾਰ ਗਈ ਹੈ, ਰੇਸ ਹਾਰ ਗਈ ਹੈ, ਤਾਂ ਇਹ ਕਿਹੜੀ ਰੇਸ ਹੈ ਜਿਹੜੀ ਟੀਮ ਹਾਰ ਰਹੀ ਹੈ?
0: ਹਾਂ, ਇਹ ਬੜੀ ਖੂਬਸੂਰਤ ਗੱਲ ਹੈ, ਬੜਾ ਸੋਹਣਾ ਸਵਾਲ ਹੈ ਕਿ ਇਹ ਉਹ ਜਿਹੜਾ ਟ੍ਰੈਡੀਸ਼ਨ ਅਸੀਂ ਪਾਸ ਕਰਦੇ ਹਾਂ ਜਨਰੇਸ਼ਨ ਟੂ ਜਨਰੇਸ਼ਨ, ਉਹ ਇਕੱਲਾ ਟ੍ਰੈਡੀਸ਼ਨ ਸਲੀਕਾ ਜਾਂ ਇਹ ਕੁਛ ਨਹੀਂ ਹੈ, ਇਸ ਤੋਂ ਇਲਾਵਾ ਬਹੁਤ ਕੁਛ ਨੈਗੇਟਿਵ ਵੀ ਹੈ ਜਿਹੜਾ ਐਵੇਂ ਸਾਨੂੰ ਪਾਸ ਕਰ ਦਿੱਤਾ। ਉਹ 'ਚ ਬਹੁਤ ਸਾਰੇ ਡਰ ਨੇ ਜਿਹੜੀ ਇੱਕ ਜਨਰੇਸ਼ਨ ਜਾਂ ਕੁਛ ਵਰਜਨਾਵਾਂ ਨੇ ਇੱਕ ਜਨਰੇਸ਼ਨ ਦੂਜੀ ਜਨਰੇਸ਼ਨ ਨੂੰ ਦਿੰਦੀ ਹੈ। ਤਾਂ ਜਦੋਂ ਮੈਂ ਬੈਟਨ ਡਰੋਪ ਕਰਦੀ ਹਾਂ ਜਾਂ ਮੇਰੀ ਕਵਿਤਾ ਦੇ ਵਿੱਚ ਜਿਹੜਾ ਕਰੈਕਟਰ ਹੈ ਜਦੋਂ ਉਹ ਬੈਟਨ ਡਰੋਪ ਕਰਦਾ, ਤਾਂ ਰਿਲੇ ਰੇਸ ਤਾਂ ਚਾਹੇ ਹਾਰ ਗਈ ਹੈ ਪਰ ਉਹ ਜਿੱਤ ਹੈ, ਸੈਲੀਬ੍ਰੇਸ਼ਨ ਹੈ,
1: ਵੈਰੀ ਗੁੱਡ,
0: ਛੱਡ ਦਿਓ ਇਹਨੂੰ ਇੱਥੇ।
1: ਹਾਂ, ਮਤਲਬ ਉਹ ਬੈਟਨ ਜਿਹੜਾ ਆ ਜਦੋਂ ਤੁਸੀਂ ਉਹਦੇ ਵਿੱਚ ਇੱਕ ਸਲੀਕਾ ਲਫ਼ਜ਼ ਲੈ ਕੇ ਆਏ ਹੋ ਹੁਣੇ ਕਿ ਸਲੀਕਾ ਕੀ ਹੈ, ਤੇ ਮੈਨੂੰ ਇਹ ਲੱਗਦਾ ਕਿ ਨਾਰੀ ਵਾਸਤੇ ਅਸੀਂ ਜੋ ਵੀ ਪੈਟਰਨ ਥੋਪਿਆ ਹੋਇਆ ਵਾ ਉਹ ਐਕਚੁਅਲੀ ਸਲੀਕਾ ਵੀ ਉਹਦੇ ਚੋਂ ਇੱਕ ਭਾਗ ਹੀ ਹੈ ਵੀ ਇਹਨੂੰ ਇਹ ਸਲੀਕਾ ਹੋਣਾ ਚਾਹੀਦਾ ਹੈ।
0: ਜਦੋਂ ਉਹ ਸਿਸਟਮ ਬਣ ਕੇ ਤੁਸੀਂ ਉਹਨੂੰ ਥੋਪੋਗੇ ਤਾਂ ਉਹ ਓਨਾ ਹੀ ਖਤਰਨਾਕ ਹੈ ਜਿੰਨਾ ਹਰ ਤਰ੍ਹਾਂ ਦਾ ਕੋਈ ਸਿਸਟਮ ਹੈ।
1: ਮੈਂ ਜਦੋਂ ਵੀ ਦੇਖ ਰਿਹਾ ਹੁੰਦਾ ਖਾਸ ਕਰਕੇ ਸਾਡੇ ਪਾਲਣ ਪੋਸ਼ਣ ਵਿੱਚ ਔਰਤਾਂ ਤੇ ਮਰਦਾਂ ਦਾ ਬੜਾ ਵੱਡਾ ਫਰਕ ਹੈ, ਤੇ ਮੇਰੀ ਖੁਦ ਦੀ ਇਹ ਧਾਰਨਾ ਆ ਕਿ ਔਰਤਾਂ ਜਿਹੜੀਆਂ ਨੇ ਉਹ ਟ੍ਰੇਨਿੰਗ ਕਰਦੀਆਂ, ਉਹਨਾਂ ਨੂੰ ਪਾਲਿਆ ਨਹੀਂ ਜਾਂਦਾ, ਉਹਨਾਂ ਦੀ ਟ੍ਰੇਨਿੰਗ ਕੀਤੀ ਜਾਂਦੀ ਹੈ ਤੇ ਮਰਦਾਂ ਨੂੰ ਪਾਲਿਆ ਜਾਂਦਾ,
0: ਮਰਦਾਂ ਨੂੰ ਪਾਲਿਆ ਜਾਂਦਾ। ਹਾਂ,
1: ਤੇ ਇਹ ਬੈਟਨ ਡਰੋਪ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਇੱਕ ਤਰ੍ਹਾਂ ਨਾਲ ਉਸ ਟ੍ਰੇਨਿੰਗ ਨੂੰ ਸੁੱਟ ਰਹੇ ਹੋ ਕਿ ਮੈਂ ਹੁਣ ਇਸ ਟ੍ਰੇਨਿੰਗ 'ਚ ਸ਼ਾਮਲ ਨਹੀਂ
0: ਹਾਂ।
1: ਚਲੋ ਮਨਦੀਪ, ਇੱਕ ਕਵਿਤਾ ਸੁਣਦੇ ਹਾਂ ਤੁਹਾਡੇ ਤੋਂ, ਫਿਰ ਆਪਾਂ ਉਸੇ ਕਵਿਤਾ ਤੇ ਗੱਲ ਕਰਦੇ ਹਾਂ ਇਸ ਤੋਂ ਬਾਅਦ।
0: ਜੀ, ਕਵਿਤਾ ਹੈ ਕਵਿਤਾ ਤੇ ਰੱਬ।
1: ਕਵਿਤਾ ਤੇ
0: ਰੱਬ
1: ਬਹੁਤ ਅੱਛੀ ਹੈ ਜੀ। ਹਾਂਜੀ, ਪਲੀਜ਼।
0: ਕਵਿਤਾ ਤੇ ਰੱਬ ਇੱਕੋ ਵਰਕ ਦੇ ਦੋ ਸਫ਼ੇ
1: ਜੀ,
0: ਨਾਲ ਨਾਲ ਪਰ ਉਲਟ ਵੀ।
1: ਕਵਿਤਾ ਤੇ ਰੱਬ
0: ਇੱਕੋ ਵਰਕ ਦੇ ਦੋ ਸਫ਼ੇ, ਨਾਲ ਨਾਲ ਪਰ ਉਲਟ ਵੀ। ਰੱਬ ਲੋਕਾਂ ਦੇ ਜੀਣ ਦਾ ਸਹਾਰਾ, ਕਵਿਤਾ ਲੋਕਾਂ ਦੇ ਲੜਨ ਦਾ।
1: ਬਹੁਤ ਅੱਛੇ, ਬਹੁਤ ਅੱਛੇ। ਹਾਂਜੀ,
0: ਮੈਂ ਰੱਬ ਵਾਲਾ ਸਫ਼ਾ ਲੰਘ ਕੇ ਕਵਿਤਾ ਨੂੰ ਚੁਣਿਆ ਹੈ।
1: ਕੀ ਬਾਤ ਹੈ ਜੀ, ਮੈਂ ਰੱਬ ਵਾਲਾ
0: ਸਫ਼ਾ ਲੰਘ ਕੇ ਕਵਿਤਾ ਨੂੰ ਚੁਣਿਆ ਹੈ, ਸ਼ਰਧਾ ਵੱਲ ਪਿੱਠ ਕਰ ਹੋਂਦ ਦੇ ਤਰਕ ਲੱਭਦੀ ਮੈਂ, ਇੱਕ ਕਦਮ ਪੁੱਟ ਸਫ਼ਰ ਤੇ ਤੁਰੀ ਹਾਂ।
1: ਜੀ ਵਾਹ।
0: ਸੁਣ ਸਮਾਧੀ ਦਾ ਬਦਲ ਗੋਸ਼ਟ ਨੂੰ ਬਣਾਉਂਦੀ, ਦੁਰਾਹੇ ਤੋਂ ਪਗਡੰਡੀ ਵੱਲ ਜਾਣ ਦੀ ਥਾਂ ਕਵਿਤਾ ਦੀ ਉਂਗਲੀ ਫੜ ਉੱਜੜ ਰਾਹਾਂ ਉੱਪਰ ਤੁਰ ਆਈਆਂ। ਸੁਣ ਸਮਾਧੀ ਦਾ ਬਦਲ ਗੋਸ਼ਟੀ ਨੂੰ ਬਣਾਉਂਦੀ, ਦੁਰਾਹੇ ਤੋਂ ਪਗਡੰਡੀ ਵੱਲ ਜਾਣ ਦੀ ਥਾਂ ਕਵਿਤਾ ਦੀ ਉਂਗਲੀ ਫੜ ਉੱਜੜ ਰਾਹਾਂ ਉੱਪਰ ਤੁਰ ਆਈ ਹਾਂ। ਜੰਗਲ ਵਿੱਚ ਭਟਕੇ ਰਾਹੀ ਵਾਂਗ ਮੇਰਾ ਸਹਾਰਾ ਮੇਰੇ ਪੈਰ ਹੀ ਹਨ ਜਾਂ ਮੇਰਾ ਹੌਸਲਾ।
1: ਵਾਹ।
0: ਮੰਜ਼ਿਲ ਦੀ ਇੱਛਾ ਨੂੰ ਭਟਕਣ ਨਾਲ ਵਟਾ, ਮੈਂ ਕਵਿਤਾ ਨੂੰ ਚੁਣਿਆ ਹੈ, ਲੜਨ ਨੂੰ ਚੁਣਿਆ ਹੈ, ਕਵਿਤਾ ਨੂੰ ਚੁਣਿਆ ਹੈ, ਲੜਨ ਨੂੰ ਚੁਣਿਆ ਹੈ।
1: ਬਹੁਤ ਅੱਛੇ, ਬਹੁਤ ਅੱਛੇ। ਕਵਿਤਾ ਨੂੰ ਚੁਣਿਆ ਹੈ, ਲੜਨ ਨੂੰ ਚੁਣਿਆ ਹੈ। ਤਾਂ ਇਹ ਜਿਹੜੀ ਕਵਿਤਾ ਨੂੰ ਤੁਸੀਂ ਚੁਣਿਆ ਆ, ਇਹ ਕਵਿਤਾ ਜਿਹੜੀ ਹੈ ਉਹ ਤੁਹਾਨੂੰ ਇੱਕ ਰਾਹ ਦਿੰਦੀ ਹੈ, ਲੜਨ ਦਾ ਰਾਹ ਦਿੰਦੀ ਹੈ। ਤੁਸੀਂ ਸੱਤਾ ਨਾਲ ਲੜਦੇ ਹੋ, ਤੁਹਾਡੀ ਕਵਿਤਾ 'ਚ ਵਾਰ ਵਾਰ ਘਰ ਨਾਲ ਲੜਾਈ ਹੈ, ਸਫ਼ਰ ਬਹੁਤ ਜ਼ਿਆਦਾ ਹੈ ਤੁਹਾਡੀ ਘਰ ਦਾ। ਤਾਂ ਮੈਂ ਉਹਦੇ ਵਿੱਚ ਇੱਕ ਗਰਲਜ਼ ਹੋਸਟਲ ਕਵਿਤਾ ਦਾ ਬਿੰਬ ਤੁਹਾਡੇ ਤੋਂ ਲੈਣਾ ਚਾਹਾਂਗਾ ਕਿ ਆਖਰ ਗਰਲਜ਼ ਹੋਸਟਲ ਦੇ ਵਿੱਚ ਤੁਸੀਂ ਕੀ ਸੱਚਮੁੱਚ ਚਾਹੁੰਦੇ ਹੋ ਕਿ ਦੁਨੀਆ ਗਰਲ ਹੋਸਟਲ ਬਣ ਜਾਏ ਜਾਂ ਗਰਲਜ਼ ਹੋਸਟਲ ਕਿਤੇ ਸਪੇਸ ਵਾਂਗ ਫੈਲੇ? ਇਹਦੇ ਉੱਤੇ ਥੋੜ੍ਹੀ ਚਰਚਾ ਕਰੋ।

0: ਕਰਨਾ ਵੀ ਇਹ ਵੀ ਸਪੇਸ ਕਲੇਮ ਕਰਨਾ ਤੇ ਜਦੋਂ ਮੈਂ ਕਹਿੰਦੀ ਹਾਂ ਕਿ ਗਰਲਸ ਹਾਸਟਲ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਜਾਂ ਮੇਰੀ ਕਵਿਤਾ ਇਸ ਤਰ੍ਹਾਂ ਕਰਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਕੁੜੀਆਂ ਔਰਤਾਂ ਉਹਨਾਂ ਦਾ ਆਪਣੀ ਥਾਂ ਦੀ ਮੰਗ ਕਰਨਾ ਪੂਰੀ ਦੁਨੀਆਂ ਦੇ ਵਿੱਚ ਗਰਲਸ ਹਾਸਟਲ ਫੈਲਣ
1: ਤੱਕ
0: ਸਪੇਸ ਨੂੰ ਕਲੇਮ ਕਰਨਾ ਆਪਣੀ ਏਜੰਸੀ ਨੂੰ ਕਲੇਮ ਕਰਨਾ ਆਪਣੀ ਹੋਂਦ ਨੂੰ ਵਿਸਥਾਰ ਦੇਣਾ ਕਿ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਵਰਜਨਾ ਨਹੀਂ ਹੈ ਜਿੱਥੇ ਤੁਸੀਂ ਹੋ ਸਕਦੇ ਹੋ ਜੋ ਤੁਸੀਂ ਹੋ ਹਰ ਤਰ੍ਹਾਂ ਦੀ ਤੁਹਾਡੀ ਕਮੀਆਂ ਔਰ ਤੁਹਾਡੀਆਂ ਖੂਬੀਆਂ ਸਾਰੀਆਂ ਸਮੇਤ
1: ਤੁਹਾਡੀ ਕਵਿਤਾ ਇਸੇ ਤਰ੍ਹਾਂ ਇੱਕ ਹੋਰ ਕਵਿਤਾ ਆ ਬੀਇੰਗ ਸਿੰਗਲ ਇੱਕ ਹੋਰ ਉਸੇ ਤਰ੍ਹਾਂ ਦੀ ਕਵਿਤਾ ਹੈ ਇਕੱਲਿਆਂ ਸਫ਼ਰ ਇਹਨਾਂ ਦੋ ਕਵਿਤਾਵਾਂ ਦੇ ਵਿੱਚ ਤੁਸੀਂ ਕਈ ਲੋਕਾਂ ਨੂੰ ਮਿਲਦੇ ਹੋ ਕਿੰਨੇ ਹੀ ਲੋਕਾਂ ਨੂੰ ਮਿਲ ਕੇ ਫਿਰ ਵੀ ਇਕੱਲੇ ਹੋ ਤਾਂ ਕਿਸ ਤੋਂ ਟੁੱਟਣਾ ਚਾਹੁੰਦੇ ਹੋ ਤੇ ਕਿਸ ਨਾਲ ਜੁੜਨਾ ਚਾਹੁੰਦੇ ਹੋ
0: ਇਸ ਤਰ੍ਹਾਂ ਹੈ ਕਿ ਮੈਨੂੰ ਲੱਗਦਾ ਕਿ ਇਹ ਦੋਨਾਂ ਕਵਿਤਾਵਾਂ ਜਾਂ ਬਹੁਤ ਸਾਰੀਆਂ ਕਵਿਤਾਵਾਂ ਹੋਰ ਵੀ ਨੇ ਜਿਨ੍ਹਾਂ ਵਿੱਚ ਮੈਂ ਇੰਡੀਵਿਜੁਅਲਿਟੀ ਨੂੰ ਸੈਲੀਬ੍ਰੇਟ ਕਰ ਰਹੀ ਹਾਂ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਕੁਛ ਹੋ ਕੇ ਵੀ ਜਾਂ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਵੀ ਖੁਦ ਹੀ ਹੋਣਾ ਹੁੰਦਾ ਅਸੀਂ ਖੁਦ ਹੀ ਹੋਣਾ ਹੁੰਦਾ ਉਹ ਤੁਹਾਡਾ ਸੈਲੀਬ੍ਰੇਸ਼ਨ ਉਹ ਸੈਲਫ ਹੁੱਡ ਹੈ ਜਦੋਂ ਤੱਕ ਔਰਤ ਉਹ ਨਹੀਂ ਕਰਦੀ ਕੋਈ ਨਾਰੀ ਆਪਣੇ ਆਪ ਨੂੰ ਐਕਸੈਪਟ ਨਹੀਂ ਕਰਦੀ ਆਪਣੀਆਂ ਸਾਰੀਆਂ ਕਮੀਆਂ ਖੂਬੀਆਂ ਦੇ ਸਮੇਤ ਆਪਣੇ ਹੋਣ ਨੂੰ ਹੋਲ ਦੇ ਵਿੱਚ ਔਰਗੈਨਿਕਲੀ ਉਦੋਂ ਤੱਕ ਨਾ ਤਾਂ ਮੁਹੱਬਤ ਹੋ ਸਕਦੀ ਹੈ ਉਦੋਂ ਤੱਕ ਨਾ ਤੁਸੀਂ ਕਿਸੇ ਤਰ੍ਹਾਂ ਦੇ ਰਿਬੈਲੀਅਨ ਦੀ ਉਮੀਦ ਕਰ ਸਕਦੇ ਹੋ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਐਕਸੈਪਟ ਨਹੀਂ ਕਰਦੇ ਤੋ ਐਕਸੈਪਟੈਂਸ ਦੀਆਂ ਕਵਿਤਾਵਾਂ ਨੇ ਆਪਣੀ ਇੰਡੀਵਿਜੁਅਲਿਟੀ ਨੂੰ ਆਪਣੇ ਆਪ ਨੂੰ ਜਿਉਂਦੇ ਤਿਉਂ ਸੈਲੀਬ੍ਰੇਟ ਕਰਨ ਦੀ ਕਵਿਤਾ ਹੈ
1: ਮਨਦੀਪ ਆਖਰੀ ਸਵਾਲ ਹੈ ਉਸ ਤੋਂ ਬਾਅਦ ਇੱਕ ਕਵਿਤਾ ਤੁਹਾਡੇ ਕੋਲੋਂ ਸੁਣਾਂਗੇ ਤੁਹਾਨੂੰ ਇਨਾਮ ਮਿਲਿਆ 2025 ਦਾ ਨੌਜਵਾਨ ਸਾਹਿਤ ਅਕੈਡਮੀ ਕੀ ਹੁੰਦਾ ਇਨਾਮ ਕਵੀ ਵਾਸਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਬਿਆਨ ਕਰਦੇ ਹੋ ਇਸ ਗੱਲ ਉੱਤੇ ਚਰਚਾ ਕਰਦੇ ਆਪਾਂ
0: ਜੀ ਦੇਖੋ ਮੈਨੂੰ ਲੱਗਦਾ ਹੁੰਦਾ ਕਿ ਇਨਾਮ ਇੱਕ ਰਿਕੋਗਨੀਸ਼ਨ ਤਾਂ ਹੈ ਹੀ ਇੱਥੇ ਕੋਈ ਸ਼ੱਕ ਨਹੀਂ ਹੈ ਪਰ ਇਨਾਮ ਸ਼ਾਇਰ ਤੋਂ ਕਦੇ ਵੀ ਵੱਡਾ ਨਹੀਂ ਹੁੰਦਾ ਜਾਂ ਕਿਸੇ ਕਵੀ ਤੋਂ ਇਨਾਮ ਕਦੇ ਵੀ ਵੱਡਾ ਨਹੀਂ ਹੁੰਦਾ ਔਰ ਨਾ ਹੀ ਕੋਈ ਇਨਾਮ ਕਿਸੇ ਕਵੀ ਨੂੰ ਵੱਡਾ ਕਰ ਸਕਦਾ ਛੋਟਾ ਤਾਂ ਹਰਗਿਜ਼ ਨਹੀਂ ਕਰ
1: ਸਕਦਾ
0: ਬਹੁਤ ਸਾਰੇ ਕਵੀਆਂ ਨੂੰ ਇਨਾਮ ਨਹੀਂ ਮਿਲੇ ਪਾਸ਼ ਨੂੰ ਨਹੀਂ ਮਿਲਿਆ ਦਵਿੰਦਰ ਸਤਿਆਰਥੀ ਨੂੰ ਨਹੀਂ ਮਿਲਿਆ ਪਰ ਕਿਸੇ ਲਿਹਾਜ਼ ਵੀ ਛੋਟੇ ਕਵੀ ਨੂੰ ਹਰ ਲਿਹਾਜ਼ ਨਾਲ ਵੱਡੇ ਨੇ
1: ਮਨਮੋਹਨ ਬਾਵਾ ਹੋਣੀ
0: ਨਹੀਂ ਮਿਲਿਆ ਉਹਨਾਂ ਨੂੰ ਤੋ ਇਨਾਮ ਮਿਲ ਜਾਏ ਤਾਂ ਬਹੁਤ ਖੁਸ਼ ਹੋਣ ਦੀ ਜ਼ਰੂਰਤ ਨਹੀਂ ਹੈ ਮੈਨੂੰ ਲੱਗਦਾ ਨਹੀਂ ਮਿਲਿਆ ਤਾਂ ਨਿਰਾਸ਼ ਹੋਣ ਦੀ ਤਾਂ ਕੋਈ ਜ਼ਰੂਰਤ ਨਹੀਂ ਕਵੀ ਹਰ ਹਾਲ ਇਨਾਮ ਤੋਂ ਵੱਡਾ ਹੁੰਦਾ
1: ਹਾਂਜੀ ਇਨਾਮ ਰਾਸਤੇ ਵਿੱਚ ਤੁਹਾਡੇ ਨਾਲ ਤੁਰਿਆ ਤੁਰਿਆ ਜਾਂਦਾ ਤੁਹਾਡੀ ਕਵਿਤਾ ਨੂੰ
0: ਬਿਲਕੁਲ
1: ਇੱਕ ਤਰ੍ਹਾਂ ਦੀ ਪ੍ਰੋੜਤਾ ਆ ਤੁਹਾਡੀ ਕਵਿਤਾ ਦੀ
0: ਹਾਂ ਇਹ ਕਿਹਾ ਜਾ ਸਕਦਾ
1: ਹਾਂ ਮਤਲਬ ਇੱਕ ਪ੍ਰੋੜਤਾ ਆ ਪਰ ਇਹਦਾ ਇਹ ਭਾਵ ਨਹੀਂ ਹੈ ਕਿ ਤੁਸੀਂ ਉਸ ਨੂੰ ਨਾਲ ਲੈ ਕੇ ਤੁਰ ਪਾਓ ਤਾਂ ਹੁਣ ਸਮਾਂ ਬਿਲਕੁਲ ਅੰਤ ਤੇ ਹੈ ਤੇ ਬਹੁਤ ਛੋਟੀ ਜੀ ਪਿਆਰੀ ਜੀ ਕਵਿਤਾ ਸੁਣਦਿਆਂ ਅਸੀਂ ਇਸ ਸਿਰਜਣਾ ਪ੍ਰੋਗਰਾਮ ਨੂੰ ਖਤਮ ਕਰਾਂਗੇ
0: ਜੀ ਕਿਤੇ ਦੂਰ ਉਸਦੀ ਪਛਾਣ ਦੇ ਕਈ ਅੰਸ਼ ਬਿਖਰੇ ਪਏ ਸਨ
1: ਜੀ
0: ਉਸਦੀ ਪਛਾਣ ਦੇ ਕਈ ਅੰਸ਼ ਬਿਖਰੇ ਪਏ ਸਨ ਦਾਦੀ ਦੇ ਸ਼ੀਸ਼ਿਆਂ ਵਾਲੇ ਪੁਰਾਣੇ ਸੰਦੂਕ ਵਿੱਚ ਸ਼ੋਕੇਸ 'ਚ ਪਈਆਂ ਪਰਿਵਾਰ ਦੀਆਂ ਤਸਵੀਰਾਂ ਓਹਲੇ ਰਸੋਈ ਦੀ ਉਤਲੀ ਅੰਗੀਠੀ ਉੱਤੇ ਕੱਟ ਕੇ ਵਿਛਾਈਆਂ ਅਖਬਾਰਾਂ ਹੇਠਾਂ
1: ਜੀ ਵਾਹ
0: ਹੋਰ ਵੀ ਕਈ ਥਾਈਂ ਕਤਰਾ ਕਤਰਾ ਹੋ ਕੇ ਬਿਖਰੀ ਪਈ ਸੀ ਉਹ ਚੁੱਪ ਜਿਹੀ ਸਾਂਵਲੀ ਕੁੜੀ ਰੰਗ ਬਿਰੰਗੇ ਰੀਬਨ ਪਾ ਸਾਈਕਲ ਚਲਾਉਂਦੀ ਹਵਾ ਹੋ ਜਾਂਦੀ ਛੂ ਕਰ ਨਿਕਲ ਜਾਂਦੀ ਆਪਣੇ ਨਾਂ ਵਜੂਦ ਅਤੇ ਕਦੇ ਕਦੇ ਸਰੀਰ ਤੋਂ ਵੀ ਅਗਾਂ
1: ਵਾਹ ਵਾਹ
0: ਪਰ ਉਹ ਹਮੇਸ਼ਾ ਹੁੰਦੀ
1: ਜੀ
0: ਪਰ ਉਹ ਹਮੇਸ਼ਾ ਹੁੰਦੀ ਦਿਸਦੀ ਨਹੀਂ ਕੇਵਲ ਸ਼ੈਲੇ ਦੇ ਸਕਾਈਲਾਕ ਪੰਛੀ ਵਾਂਗ ਉਹਨਾਂ ਪਲਾਂ 'ਚ ਉਹ ਸਿਰਫ ਉਹ ਹੁੰਦੀ ਫੁੱਲਾਂ ਵਾਂਗ ਹੌਲੀ ਉਸਦੀ ਪਛਾਣ 'ਚੋਂ ਜੋ ਕੁਝ ਸਾਬਿਤ ਬਚਿਆ ਹੈ ਉਸਨੇ ਆਪ ਕਦੇ ਨਹੀਂ ਚਾਹਿਆ ਉਸਦੀ ਪਛਾਣ 'ਚੋਂ ਜੋ ਕੁਝ ਸਾਬਿਤ ਬਚਿਆ ਹੈ ਉਸਨੇ ਆਪ ਕਦੇ ਨਹੀਂ ਚਾਹਿਆ ਬਲਕਿ ਉਸ ਨਾਲ ਜੁੜ ਗਿਆ ਸਕਰਟ ਨੂੰ ਲੰਘੇ ਸਰਕੰਡਿਆਂ ਵਾਂਗ ਉਹ ਵਾਰ ਵਾਰ ਮੂੰਹ ਧੋ ਕੇ ਤਲਾਸ਼ਦੀ ਹੈ ਆਪਣਾ ਅਸਲੀ ਰੰਗ ਨਿਰਸ਼ਲ ਰੂਹ ਤੇ ਦੂਜਿਆਂ ਨੂੰ ਪਿਆਰਨ ਦੀਆਂ ਘਸ ਗਈਆਂ ਭਾਵਨਾਵਾਂ ਪਛਾਣ ਦੇ ਉਲਟ ਜਾਂਦੇ ਵਿਚਾਰਾਂ ਤੋਂ ਛੁਟਕਾਰਾ ਪਾਉਣ ਲਈ ਉਹ ਤੇਜ਼ ਤੁਰਦੀ ਹੈ ਹੋਰ ਤੇਜ਼ ਫਿਰ ਦੌੜਨ ਲੱਗਦੀ ਤੇ ਉੱਡ ਜਾਣਾ ਚਾਹੁੰਦੀ ਦੌੜਨ ਲੱਗਦੀ ਤੇ ਉੱਡ ਜਾਣਾ ਚਾਹੁੰਦੀ ਖੰਭ ਵਾਲੇ ਚਿੱਟੇ ਘੋੜੇ ਵਾਂਗ ਜਬਰੀ ਮਿਲੀਆਂ ਪਛਾਣਾਂ ਤੋਂ ਕਿਤੇ ਦੂਰ ਜਬਰੀ ਮਿਲੀਆਂ ਪਛਾਣਾਂ ਤੋਂ ਬਹੁਤ ਦੂਰ ਕਿਤੇ ਦੂਰ
1: ਬਹੁਤ ਬਹੁਤ ਸ਼ੁਕਰੀਆ ਬਹੁਤ ਅੱਛੀ ਕਵਿਤਾ ਮਨਦੀਪ ਤੇ ਅਸੀਂ ਇਸੇ ਆਸ ਦੇ ਨਾਲ ਅੱਜ ਅਲਵਿਦਾ ਆਖਦੇ ਹਾਂ ਇਸ ਸਿਰਜਣਾ ਪ੍ਰੋਗਰਾਮ ਰਾਹੀਂ ਅਸੀਂ ਆਕਾਸ਼ਵਾਣੀ ਜਲੰਧਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਜਦ

0: ਕਵਿਤਾ ਮਿਲੋਗੇ ਜਾਂ ਸਾਡਾ ਮੇਲ ਹੋਏਗਾ ਤਾਂ ਅਸੀਂ ਹੋਰ ਖੂਬਸੂਰਤ ਤੇ ਨਵੀਆਂ ਕਵਿਤਾਵਾਂ ਦੇ ਨਾਲ ਇਕੱਠੇ ਹੋਵਾਂਗੇ। ਬਹੁਤ ਸ਼ੁਕਰੀਆ,
1: ਬਹੁਤ ਸ਼ੁਕਰੀਆ ਸੁਖਰਿੰਦਰ, ਤੁਹਾਡਾ ਵੀ ਆਕਾਸ਼ਵਾਣੀ ਜਲੰਧਰ ਦਾ।
2: ਮੈਂ ਘਰ ਨੂੰ ਮੁੜਦੀ ਉਹਨਾਂ ਨਾ ਮੁੜਨ ਵਾਲਿਆਂ ਦੀਆਂ ਸਰਦਲਾਂ ਦਾ ਦਰਦ ਮਹਿਸੂਸ ਕਰਦੀ, ਹੰਝੂ ਰੋਕਣ ਲਈ ਦੂਰ ਛਿਪਦੇ ਸੂਰਜ ਦੀ ਲਾਲੀ ਵੱਲ ਵੇਖਦੀ ਹਾਂ। ਹੁਣੇ ਤੁਸੀਂ ਸੁਣ ਰਹੇ ਸੀ ਮਨਦੀਪ ਔਲਖ ਨਾਲ ਕੀਤੀ ਗੱਲਬਾਤ, ਤੇ ਗੱਲਬਾਤ ਕਰ ਰਹੇ ਸਨ ਸੁਖਜਿੰਦਰ, ਤੇ ਇਸ ਦੇ ਨਾਲ ਹੀ ਸਿਰਜਣਾ ਦਾ ਇਹ ਸੰਦਰੀ ਸਫ਼ਰ ਇੱਥੇ ਮੁਕਦਾ ਏ। ਅਗਲਾ ਅੰਕ ਲੈ ਕੇ ਫਿਰ ਹਾਜ਼ਰ ਹੋਵਾਂਗੇ। ਨਮਸਕਾਰ। ਪੇਸ਼ਕਸ਼ ਪ੍ਰਭਜੋਤ ਕੌਰ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 5:30 ਵਜ ਚੁੱਕੇ ਨੇ। ਲਓ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰੂ।

ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਅਰਜੁਨ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ। ਰਾਗ ਗੌੜੀ ਵਿਚਲੀ ਰਚਨਾ ਵਿੱਚ ਗੁਰੂ ਸਾਹਿਬ ਨਾਮ ਦੀ ਸਿਫਤ ਕਰਦੇ ਹੋਏ ਮਨ ਨੂੰ ਸੰਬੋਧਿਤ ਹੁੰਦੇ ਨੇ ਕਿ ਇਹ ਮੇਰੇ ਮਨ ਪ੍ਰਭੂ ਦੇ ਨਾਮ ਨੂੰ ਹੀ ਸਹਾਰਾ ਮੰਨ ਲੈ, ਫਿਰ ਕਦੇ ਤੱਤੀ ਵਾਹ ਨਹੀਂ ਲੱਗੇਗੀ। ਬਹੁਤ ਸਾਰੇ ਦ੍ਰਿਸ਼ਟਾਂਤ ਦਿੰਦੇ ਹੋਏ ਆਪ ਫਰਮਾਨ ਕਰਦੇ ਨੇ ਕਿ ਪ੍ਰਭੂ ਆਪ ਹੀ ਕਿਰਪਾ ਕਰਕੇ ਨਾਮ ਔਖਦ ਜੀਵਾਂ ਨੂੰ ਦਿੰਦਾ ਹੈ। ਜਿਸ ਦੇ ਹਿਰਦੇ ਵਿੱਚ ਇਹ ਹਰੀ ਦਾ ਨਾਮ ਵਸਦਾ ਹੈ ਉਸਦੇ ਜੀਵਨ ਵਿੱਚੋਂ ਤਮਾਮ ਦੁੱਖ ਦਰਦ ਨਸ ਜਾਂਦੇ ਨੇ। ਅਟਲ ਫਰਮਾਨ ਹੈ, ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੈ ਨਾ ਲਾਗੈ ਤਾਤਾ ਚੋਲਾ। ਇਸ ਸ਼ਬਦ ਦਾ ਕੀਰਤਨ ਕੀਤਾ ਭਾਈ ਅਜੀਤ ਸਿੰਘ ਤੇ ਉਹਨਾਂ ਦੇ

ਲੋਕ ਪਦੇ ਰਾਹੀਂ ਫਰਮਾਉਂਦੇ ਨੇ ਅਨਕ ਯਤਨ ਨਹੀਂ ਹੋਤ ਛੁਟਾਰਾ ਬਹੁਤ ਸਿਆਣਪ ਆਗਲ ਭਾਰਾ ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੀ ਦਰਗਾਹ ਸ਼ੋਭਾ ਸੇਤ ਅਨੇਕਾਂ ਯਤਨ ਤਰੀਕੇ ਢੰਗ ਵਰਤਨ ਦੇ ਨਾਲ ਵੀ ਜਿਸ ਮਾਇਆ ਤੋਂ ਜਿਨ੍ਹਾਂ ਵਿਕਾਰਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ ਬਹੁਤ ਸਿਆਣਪ ਆਗਲ ਭਾਰਾ ਜਿੰਨੀਆਂ ਸਿਆਣਪਾਂ ਕਰੀਏ ਜਿੰਨੀਆਂ ਚਤੁਰਾਈਆਂ ਕਰੀਏ ਉਨਾ ਹੀ ਸਗੋਂ ਬੋਝ ਵੱਧਦਾ ਹੈ ਉਨਾ ਹੀ ਬੰਦਾ ਹੋਰ ਜਕੜਿਆ ਜਾਂਦਾ ਹੈ ਪਰ ਜੇ ਹਰੀ ਦੀ ਸੇਵਾ ਹਰੀ ਦਾ ਸਿਮਰਨ ਨਿਰਮਲ ਹੇਤ ਪਿਆਰ ਦੇ ਨਾਲ ਕਰੀਏ ਤਾਂ ਬੰਧਨਾਂ ਤੋਂ ਛੁਟਕਾਰਾ ਮਿਲਦਾ ਹੈ ਹੇਤ ਸ਼ਬਦ ਹਿੱਤ ਤੋਂ ਬਣਿਆ ਹੈ ਹਿੱਤ ਦਾ ਮਤਲਬ ਹੈ ਪਿਆਰ ਨਿੱਜ ਸਵਾਰਥ ਤੋਂ ਉੱਤੇ ਹੈ ਜਿਸ ਦੇ ਬਾਰੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ੍ਰੀ ਸੁਖਮਨੀ ਸਾਹਿਬ ਵਿੱਚ ਆਖਦੇ ਨੇ ਕਾਹੂੰ ਫਲ ਕੀ ਇੱਛਾ ਨਹੀਂ ਬਾਂਛ ਹੈ ਕੇਵਲ ਭਗਤ ਕੀਰਤਨ ਸੰਗ ਰਚ ਵਾਸ਼ਨਾਵਾਂ ਤੋਂ ਰਹਿਤ ਹੋ ਕੇ ਪਿਆਰ ਕਰਨਾ ਇਹ ਸੱਚਾ ਪਿਆਰ ਹੈ ਇਸੇ ਲਈ ਕਹਿ ਰਹੇ ਹਨ ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੀ ਦਰਗਾਹ ਸ਼ੋਭਾ ਸੇਤ ਜੇ ਸੱਚੇ ਪਿਆਰ ਨਾਲ ਪਰਮਾਤਮਾ ਨੂੰ ਯਾਦ ਕਰਾਂਗੇ ਤਾਂ ਵਾਹਿਗੁਰੂ ਦੀ ਦਰਗਾਹ ਵਿੱਚ ਸ਼ੋਭਾ ਸਮੇਤ ਜਾਵਾਂਗੇ ਭਾਵ ਉੱਥੇ ਆਦਰ ਮਾਣ ਸਤਿਕਾਰ ਮਿਲੇਗਾ ਇਸੇ ਤਰ੍ਹਾਂ ਬਿਲਾਵਲ ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ ਨੇ ਤੱਤੀ ਵਾਵਨਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਹੁਣ ਸ਼ਬਦ ਦੇ ਦੂਸਰੇ ਪਦੇ ਵਿੱਚ ਕੁਝ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ ਜਿਉਂ ਬੋਹਿਥ ਭੈ ਸਾਗਰ ਮਾਹੇ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਹਿਸ ਦੂਖ ਨਾਮ ਜਪਤ ਮਨ ਹੋਵਤ ਸੂਖ ਜਿਵੇਂ ਬਹੁਤ ਵੱਡਾ ਡਰਾਉਣਾ ਸਮੁੰਦਰ ਹੈ ਜੋ ਸਾਨੂੰ ਤਰਨਾ ਨਹੀਂ ਆਉਂਦਾ ਬੋਹਿਥ ਜਹਾਜ਼ ਹੈ ਉਸਦਾ ਆਸਰਾ ਲੈ ਲਓ ਤਾਂ ਜਹਾਜ਼ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਭਾਵ ਡਰਦਾਇਕ ਸਮੁੰਦਰ ਦੇ ਅੰਦਰ ਬੋਹਿਤ ਸਾਨੂੰ ਡੁੱਬਣ ਤੋਂ ਬਚਾਉਂਦਾ ਹੈ ਅੰਧਕਾਰ ਦੀਪਕ ਦੀਪਾਹੇ ਜਿੱਥੇ ਹਨੇਰਾ ਹੈ ਜਿੱਥੇ ਠੋਕਰਾਂ ਲੱਗਦੀਆਂ ਨੇ ਉੱਥੇ ਜਿਹੜਾ ਦੀਪਕ ਹੈ ਦੀਵਾ ਹੈ ਉਹ ਸਾਨੂੰ ਰੋਸ਼ਨੀ ਦਿੰਦਾ ਹੈ ਔਰ ਉਹਦੀ ਰੋਸ਼ਨੀ ਦੇ ਨਾਲ ਅਸੀਂ ਉੱਚੇ ਨੀਵੇਂ ਥਾਂ 'ਤੇ ਸੰਭਲ ਕੇ ਤੁਰਦੇ ਹਾਂ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਹਸ ਦੂਖ ਸੀਤ ਕਹਿੰਦੇ ਨੇ ਠੰਡ ਨੂੰ ਸਰਦੀ ਨੂੰ ਜਿਵੇਂ ਸਰਦੀ ਨਾਲ ਬੰਦਾ ਠਰੂ ਠਰੂ ਕਰਦਾ ਹੋਵੇ ਅਤੇ ਅੱਗ ਦੇ ਨੇੜੇ ਜਾ ਕੇ ਬਹਿ ਜਾਏ ਤਾਂ ਉਸਦਾ ਸਰਦੀ ਦਾ ਦੁੱਖ ਹੈ ਉਹ ਅੱਗ ਦੂਰ ਕਰ ਦਿੰਦੀ ਹੈ ਇਸੇ ਤਰ੍ਹਾਂ ਨਾਮ ਜਪਤ ਮਨ ਹੋਵਤ ਸੂਖ ਨਾਮ ਜਪਣ ਦੇ ਨਾਲ ਮਨ ਵਿੱਚ ਸੁੱਖ ਪੈਦਾ ਹੁੰਦਾ ਹੈ ਉਸ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਮੁੱਕ ਜਾਂਦੀਆਂ ਨੇ ਜਦੋਂ ਉਸ ਪਰਮਾਤਮਾ ਦੀ ਓਟ ਲੈ ਲਈ ਇਸ ਲਈ ਗੁਰਦੇਵ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਨੇ ਜਿਉਂ ਪਾਖਾਣ ਨਾਮ ਚੜ੍ਹ ਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਵਿਚਾਰ ਅਧੀਨ ਸ਼ਬਦ ਦਾ ਤੀਸਰਾ ਬੰਦ ਉੱਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੇ ਨਾ ਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਹੁਣ ਸ਼ਬਦ ਦੇ ਤੀਜੇ ਪਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਆਪਣੇ ਮਨ ਨੂੰ ਸਮਝਾਓ ਜੇ ਤੂੰ ਪਰਮਾਤਮਾ ਦੀ ਸ਼ਰਨ ਵਿੱਚ ਆਏਗਾ ਉੱਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਇਹ ਜਿਹੜੀ ਤੇਰੇ ਮਨ ਨੂੰ ਪਦਾਰਥਾਂ ਦੇ ਇਕੱਠੇ ਕਰਨ ਦੀ ਪਿਆਸ ਲੱਗੀ ਹੋਈ ਹੈ ਇਹ ਤੇਰੀ ਪਿਆਸ ਉੱਤਰ ਜਾਏਗੀ ਤੈਨੂੰ ਸੰਤੁਸ਼ਟੀ ਹੋ ਜਾਏਗੀ ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਹੈ ਸਹਿਜ ਖੱਟੇ ਲੱਖ ਕੋ ਉਠਤਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ ਪਰ ਨਾਲ ਹੀ ਪਾਤਸ਼ਾਹ ਨੇ ਕਿਹਾ ਹੈ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਭ ਸੋਂ ਲਾਗੈ ਪੂਰਨ ਧਿਆਨ ਜੇ ਤੂੰ ਪਰਮਾਤਮਾ ਨਾਲ ਜੁੜੇਗਾ ਉੱਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਜੋ ਕੁਝ ਤੂੰ ਮੰਗੇਗਾ ਤੈਨੂੰ ਮਿਲੇਗਾ ਭਾਵ ਤੇਰੀਆਂ ਸਭ ਆਸਾਂ ਪੂਰਨ ਹੋ ਜਾਣਗੀਆਂ ਔਰ ਪਰਮਾਤਮਾ ਨਾਲ ਜੁੜਨ ਕਰਕੇ ਡੋਲੇ ਨਾ ਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਤੇਰਾ ਚਿੱਤ ਡੋਲਣੋਂ ਹਟ ਜਾਏਗਾ ਤੇਰਾ ਚਿੱਤ ਟਿਕ ਜਾਏਗਾ ਤੈਨੂੰ ਸਮਝ ਆ ਜਾਏਗੀ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੇ ਜਲ ਮੈਂ ਜੰਤ ਉਪਾਇਨ ਤਿਨਾ ਪੇਰੋ ਜੀ ਦੇ ਗੁਰੂ ਸਾਧੂ ਦੀ ਸੰਗਤ ਵਿੱਚ ਆ ਕੇ ਨਾਮ ਰੂਪੀ ਅੰਮ੍ਰਿਤ ਜਲ ਪੀਆ ਕਰ ਤਾਂ ਕਿ ਚਿੱਤ ਡੋਲਣ ਤੋਂ ਬਚ ਸਕੇ ਵਿਚਾਰ ਅਧੀਨ ਸ਼ਬਦ ਦੇ ਚੌਥੇ ਅਖੀਰਲੇ ਬੰਦ ਵਿੱਚ ਸਾਹਿਬ ਕਿਰਪਾ ਕਰਦੇ ਹਨ ਨਾਮ ਔਖਦ ਸੋਈ ਜਨ ਪਾਵੈ ਕਰ ਕਿਰਪਾ ਜਿਸ ਆਪ ਦਿਵਾਵੈ ਹਰ ਹਰ ਨਾਮ ਜਾਂ ਕਹਿ ਹਿਰਦੈ ਵਸੈ ਦੁੱਖ ਦਰਦ ਤਹਿ ਨਾਨਕ ਨਸੈ ਆਖਿਆ ਇਹ ਨਾਮ ਰੂਪੀ ਔਸ਼ਧੀ ਇਹ ਦਵਾਈ ਜਿਹੜੀ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ ਇਹ ਉਹੀ ਪ੍ਰੇਮੀ ਪ੍ਰਾਪਤ ਕਰੇਗਾ ਕਰ ਕਿਰਪਾ ਜਿਸ ਆਪ ਦਿਵਾਵੈ ਜਿਹਦੇ ਉੱਤੇ ਪਰਮੇਸ਼ਰ ਆਪ ਕਿਰਪਾ

0: ਕਿਰਪਾ ਕਰਕੇ ਇਹ ਨਾਮ ਰੂਪੀ ਦਾਰੂ ਦਵਾਏ, ਕਿਉਂਕਿ ਪਾਤਸ਼ਾਹ ਨੇ ਤਾਂ ਪਹਿਲਾਂ ਫੈਸਲਾ ਕੀਤਾ ਹੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਸਾਰੀਆਂ ਬਿਮਾਰੀਆਂ ਨੂੰ ਕੱਟਣ ਵਾਲਾ ਦਾਰੂ ਹੈ। ਪਰ ਨਾਮ ਔਖਦ ਸੋਈ ਜਨ ਪਾਵੈ, ਕਰ ਕਿਰਪਾ ਜਿਸ ਆਪ ਦਿਵਾਵੈ। ਹਰੀ ਦਾ ਨਾਮ ਜਾਂ ਕੇ ਹਿਰਦੇ ਵਸੇ, ਜਿਸ ਦੇ ਹਿਰਦੇ 'ਚ ਵਸੇ ਦੁੱਖ ਦਰਦ ਤਹਿ ਨਾਨਕ ਨਸੇ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਉਹਦੇ ਸਾਰੇ ਦੁੱਖ ਦਰਦ ਦੂਰ ਨੱਸ ਜਾਣਗੇ। ਸਾਰੀ ਗੁਰਬਾਣੀ ਦਾ ਨਿਚੋੜ ਇਹ ਹੈ ਕਿ ਹੋਰ ਹੋਰ ਤਰੀਕੇ ਛੱਡ ਦਿਓ ਅਤੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਓ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ।
1: ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਨਰਿੰਦਰ ਸਿੰਘ। ਭਗਤ ਨਾਮਦੇਵ ਜੀ ਤਿਲੰਗ ਰਾਗ ਵਿੱਚ ਉਚਾਰੇ ਸ਼ਬਦ ਵਿੱਚ ਅਕਾਲ ਪੁਰਖ ਪ੍ਰਭੂ ਅਤੇ ਉਸ ਦੇ ਨਾਮ ਨੂੰ ਸਹਾਰਾ ਮੰਨਦੇ ਨੇ ਤੇ ਅਰਜੋਈ ਕਰਦੇ ਹੋਏ ਵਡਿਆਈ ਕਰਦੇ ਨੇ ਕਿ ਹੇ ਪ੍ਰਭੂ, ਮੇਰੇ ਵਰਗੇ ਅਗਿਆਨੀ ਗਿਆਨ ਤੋਂ ਵਾਂਝੇ ਅੰਧਲੇ ਵਿਅਕਤੀ ਦਾ ਸਹਾਰਾ ਤੇਰਾ ਨਾਮ ਹੈ, ਜਿਵੇਂ ਅੰਧੇ ਵਿਅਕਤੀ ਨੂੰ ਡੰਗੂਰੀ ਦਾ ਆਸਰਾ ਹੁੰਦਾ ਹੈ। ਹੇ ਪ੍ਰਭੂ, ਮੈਂ ਆਜ਼ਜ਼ ਹਾਂ, ਕੰਗਾਲ ਹਾਂ, ਮੇਰੇ ਜੀਵਨ ਦਾ ਆਧਾਰ ਆਪ ਜੀ ਦਾ ਨਾਮ ਹੈ। ਹੇ ਅੱਲਾਹ, ਕਰਮ ਕਰਨ ਵਾਲੇ ਕਿਰਪਾ ਦੇ ਖਜ਼ਾਨੇ, ਹੇ ਪ੍ਰਭੂ ਤੂੰ ਹੀ ਸਭ ਤੋਂ ਵੱਡਾ ਸਰਮਾਏਦਾਰ ਹੈ, ਅਮੀਰ ਹੈ, ਗਣੀ ਹੈ। ਹੇ ਪ੍ਰਭੂ ਤੂੰ ਹੀ ਸਭਨੀ ਥਾਈਂ ਹਾਜ਼ਰ ਨਾਜ਼ਰ ਹੈ। ਮਾਨੋ ਹੇ ਪ੍ਰਭੂ ਤੂੰ ਵੱਡਾ ਆਤਮਿਕ ਵਿਚਾਰਾਂ ਵਾਲਾ ਧਨਵਾਨ ਹੈ। ਹੇ ਪ੍ਰਭੂ ਤੂੰ ਦਇਆ ਦਾ ਸਾਗਰ ਹੈ, ਦਾਤਾਂ ਪ੍ਰਦਾਨ ਕਰਨ ਵਾਲਾ ਦਾਤਾਰ ਹੈ, ਜੋ ਦਾਤਾਂ ਵੰਡਦਾ ਥੱਕਦਾ ਨਹੀਂ। ਹੇ ਦੇਵਣਹਾਰੇ ਦਾਤਾਰ ਪ੍ਰਭੂ, ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ। ਤੂੰ ਹੀ ਵੱਡਾ ਮਹਾਂਦਾਨੀ ਹੈ, ਸਭ ਕੁਝ ਦੇਖਣ ਵਾਲਾ ਭਾਵ ਬੀਨਾ ਹੈ। ਮੈਂ ਤੇਰੀ ਕੀ ਸਿਫਤ ਕਰਾਂ। ਹੇ ਨਾਮਦੇਵ ਦੇ ਸਵਾਮੀ ਹਰੀ, ਤੂੰ ਬਖਸ਼ਿਸ਼ਾਂ ਦਾ ਭੰਡਾਰ ਹੈ। ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ। ਇਸ ਸ਼ਬਦ ਦਾ ਗਾਇਨ ਕੀਤਾ ਹੈ ਪ੍ਰੋਫੈਸਰ ਦਰਸ਼ਨ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਜਿਹੜੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਹੈਲੋ,
2: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕ੍ਰਿਪਿਆ ਸੇਵਾ ਕਰਮੀਓਂ ਸੇ ਸੰਪਰਕ

ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਤਾਂ ਜੀ ਨੂੰ ਹੋਰ ਮਜ਼ਬੂਤ ਤੇ ਸੁਚਾਰੂ ਬਣਾਇਆ। ਉਨ੍ਹਾਂ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪੋ ਆਪਣੇ ਨਿਯਮਾਂ, ਸੰਸਥਾਗਤ ਵਿਧੀਆਂ ਅਤੇ ਲਾਗੂਕਰਨ ਪ੍ਰਕਿਰਿਆਵਾਂ ਨੂੰ ਸੋਧੇ ਹੋਏ ਢਾਂਚੇ ਨਾਲ ਇਕਸਾਰ ਕਰਨ ਦੀ ਅਪੀਲ ਕੀਤੀ। ਪੰਜਾਬ ਸਰਕਾਰ ਵੱਲੋਂ ਅੱਜ ਆਦਮਪੁਰ ਦੀ ਦਾਣਾ ਮੰਡੀ ਵਿਖੇ ਸ੍ਰੀ ਗੁਰੂ ਅਰਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਆਪਣੇ ਆਪ ਨੂੰ ਰੂਹਾਨੀ ਗੁਰਬਾਣੀ ਕੀਰਤਨ ਚ ਲੀਨ ਕੀਤਾ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਦਿੱਤੀਆਂ ਸਿੱਖਿਆਵਾਂ ਅੱਜ ਦੇ ਸਮਾਜ ਵਿਚ ਬਹੁਤ ਪ੍ਰਸੰਗਕ ਨੇ, ਕਿਉਂਕਿ ਇਹ ਲੋਕਾਂ ਨੂੰ ਜਾਤ, ਨਸਲ ਤੇ ਸਮਾਜਿਕ ਵੰਡ ਤੋਂ ਉਪਰ ਉੱਠ ਕੇ ਸਮਾਨਤਾ, ਸਮਾਜਿਕ ਨਿਆਂ, ਸਦਭਾਵਨਾ ਤੇ ਆਲਮੀ ਭਾਈਚਾਰੇ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕਰਦੀਆਂ ਨੇ। ਪੰਜਾਬ ਭਰ ਵਿਚ ਵੱਖ ਵੱਖ ਥਾਵਾਂ ਤੇ ਵਿਸ਼ਾਲ ਕੀਰਤਨ ਦਰਬਾਰ ਆਯੋਜਿਤ ਕੀਤੇ ਜਾ ਰਹੇ ਨੇ। ਉਧਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿਚ ਵੀ ਗੁਰੂ ਜੀ ਨਾਲ ਸਬੰਧਤ ਦਸਤਾਵੇਜ਼ੀ ਫਿਲਮ ਦਿਖਾਉਣ ਦਾ ਸਿਲਸਿਲਾ ਜਾਰੀ ਹੈ। ਬੀਤੇ ਦਿਨੀ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਕਬਰਵਾਲਾ, ਪੱਕੀ ਟਿੱਬੀ, ਰਾਣੀਵਾਲਾ, ਰੱਤਾ ਟਿੱਬਾ, ਆਲਮਵਾਲਾ ਤੇ ਹੋਰਨਾਂ ਕਈ ਪਿੰਡਾਂ ਚ

0: ਵਿੱਚ ਵੱਖ ਵੱਖ ਥਾਵਾਂ ਤੇ ਵਿਸ਼ਾਲ ਕੀਰਤਨ ਦਰਬਾਰ ਆਯੋਜਿਤ ਕੀਤੇ ਜਾ ਰਹੇ ਨੇ। ਉਧਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿੱਚ ਵੀ ਗੁਰੂ ਜੀ ਨਾਲ ਸੰਬੰਧਿਤ ਦਸਾਂ ਵਿੱਚ ਫਿਲਮ ਦਿਖਾਉਣ ਦਾ ਸਿਲਸਿਲਾ ਜਾਰੀ ਹੈ। ਬੀਤੇ ਦਿਨੀ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਕਬਰਵਾਲਾ, ਪੱਕੀ ਟਿੱਬੀ, ਰਾਣੀਵਾਲਾ, ਰੱਤਾ ਟਿੱਬਾ, ਆਲਮਵਾਲਾ ਤੇ ਹੋਰਨਾਂ ਕਈ ਪਿੰਡਾਂ 'ਚ ਇਹ ਫਿਲਮ ਦਿਖਾਈ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਕੋਲਾ ਮੰਤਰਾਲੇ ਨੇ ਉਹਨਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਜਿਨ੍ਹਾਂ ਵਿੱਚ ਕੇਂਦਰ ਤੋਂ ਕੋਲੇ ਦੀ ਨਾ ਕਾਫੀ ਸਪਲਾਈ ਨੂੰ ਪੰਜਾਬ ਦੇ ਥਰਮਲ ਪਾਵਰ ਪਲਾਂਟਾਂ ਤੇ ਘੱਟ ਬਿਜਲੀ ਉਤਪਾਦਨ ਦਾ ਕਾਰਨ ਦੱਸਿਆ ਜਾ ਰਿਹਾ। ਮੰਤਰਾਲੇ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਪਾਵਰ ਪਲਾਂਟਾਂ ਨੂੰ ਲੋੜੀਂਦਾ ਕੋਲਾ ਉਪਲਬਧ ਕਰਵਾਇਆ ਗਿਆ। ਕੋਲ ਇੰਡੀਆ ਲਿਮਿਟਡ ਪੰਜਾਬ ਸਮੇਤ ਦੇਸ਼ ਭਰ ਵਿੱਚ ਬਿਜਲੀ ਉਤਪਾਦਨ ਲਈ ਨਿਰਵਿਘਨ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਆਜ਼ਾਦ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਨੇ। ਇਸ ਬਾਰੇ ਕਾਨੂੰਨੀ ਵਰਤੋਂ ਬਾਰੇ ਪਾਬੰਦੀਆਂ ਵਿੱਚ ਵੀ ਢਿੱਲ ਦਿੱਤੀ ਗਈ ਹੈ, ਜਿਸ ਨਾਲ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਡ ਦੀਆਂ ਕੈਪਟਿਵ ਖਾਣਾਂ ਤੋਂ ਕੋਲੇ ਦੀ ਸਪਲਾਈ ਕੀਤੀ ਜਾ ਸਕੇ। ਸਰਕਾਰੀ ਵਿਕਟੋਰੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਅਧਿਆਪਕ ਦਿਨੇਸ਼ ਕੁਮਾਰ ਨੇ ਸਿੱਖਿਆ ਦੇ ਖੇਤਰ 'ਚ ਮਿਸਾਲੀ ਯੋਗਦਾਨ ਲਈ ਕੱਲ੍ਹ ਰਾਸ਼ਟਰਪਤੀ ਪਾਸੋਂ ਵਕਾਰੀ ਕੌਮੀ ਅਧਿਆਪਕ ਪੁਰਸਕਾਰ 2026 ਪ੍ਰਾਪਤ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਆਕਾਸ਼ਵਾਣੀ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ,
1: ਇਹ ਜਿਹੜਾ ਇਨਾਮ ਹੈ ਮੇਰਾ ਨਹੀਂ ਹੈ ਬਲਕਿ ਉਹਨਾਂ ਬੱਚਿਆਂ ਦਾ ਜਿਹੜੇ ਮੇਰੇ ਕੋਲੋਂ ਪੜ੍ਹ ਕੇ ਗਏ ਨੇ। ਜਦੋਂ ਤੁਹਾਡੇ ਬੱਚੇ ਤੁਹਾਡੇ ਕੋਲੋਂ ਪੜ੍ਹ ਕੇ ਕਿਤੇ ਚੰਗੀਆਂ ਥਾਵਾਂ ਤੇ ਸੈੱਟ ਹੋ ਜਾਂਦੇ ਆ, ਅਵਾਰਡ ਤਾਂ ਉਸੇ ਵੇਲੇ ਹੀ ਮਿਲ ਜਾਂਦਾ। ਸੋ ਇਹ ਮੈਂ ਅਵਾਰਡ ਉਹਨਾਂ ਬੱਚਿਆਂ ਨੂੰ ਡੈਡੀਕੇਟ ਕਰਦਾ। ਇਸ ਅਵਾਰਡ ਤੋਂ ਮੈਨੂੰ ਪ੍ਰੇਰਣਾ ਇਹ ਵੀ ਮਿਲੀ ਹੈ, ਮੈਂ ਹੋਰ ਜ਼ਿਆਦਾ ਮਿਹਨਤ ਕਰਕੇ ਹੋਰ ਵਧੀਆ ਕਾਮਯਾਬੀ ਦੇ ਨਾਲ ਆਪਣੇ ਬੱਚਿਆਂ ਨੂੰ ਸੈੱਟ ਕਰਾਉਣ ਦੀ ਕੋਸ਼ਿਸ਼ ਕਰੂੰਗਾ।
0: ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦਿਨ ਪੰਜਾਬ ਦੇ ਮੁੱਖ ਚੋਣ ਅਫਸਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਐਤਵਾਰ ਨੂੰ ਸੂਬੇ 'ਚ ਕਈ ਥਾਈਂ ਕੈਂਪ ਲਾਏ ਗਏ। ਪਟਿਆਲਾ ਜ਼ਿਲ੍ਹੇ ਦੇ ਸਮੂਹ 1861 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ SIR ਦੇ ਦੂਜੇ ਗੇੜ ਦੇ ਕੰਮ ਨੂੰ ਮੁੱਖ ਰੱਖਦਿਆਂ ਪਟਿਆਲਾ ਜ਼ਿਲ੍ਹੇ ਲਈ ਤੈਨਾਤ ਕੀਤੇ ਰੋਲ ਆਬਜ਼ਰਵਰ ਵਿਲੈ ਬੁਬਲਾਨੀ ਨੇ ਇਨ੍ਹਾਂ ਕੈਂਪਾਂ ਦੌਰਾਨ ਜਾਇਜ਼ਾ ਲਿਆ। ਉਨ੍ਹਾਂ ਪਟਿਆਲਾ ਸ਼ਹਿਰੀ ਹਲਕੇ ਦੇ ਕਈ ਥਾਵਾਂ ਜਾ ਕੇ ਸਮੀਖਿਆ ਕੀਤੀ। ਉਨ੍ਹਾਂ ਚੱਲ ਰਹੇ ਕੰਮਕਾਜ ਤੇ ਪੂਰਨ ਤਸੱਲੀ ਦਾ ਪ੍ਰਗਟਾਵਾ ਕੀਤਾ। ਇਧਰ ਜਲੰਧਰ ਜ਼ਿਲ੍ਹੇ ਦੇ ਸਮੂਹ 1997 ਪੋਲਿੰਗ ਬੂਥਾਂ 'ਤੇ ਅੱਜ ਵਿਸ਼ੇਸ਼ ਕੈਂਪ ਲਗਾਏ ਗਏ। ਜਲੰਧਰ ਜ਼ਿਲ੍ਹੇ ਵਾਸਤੇ ਤੈਨਾਤ ਰੋਲ ਆਬਜ਼ਰਵਰ ਰਾਮਵੀਰ ਨੇ ਵੱਖ ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਵਿਸ਼ੇਸ਼ ਕੈਂਪਾਂ ਦਾ ਜਾਇਜ਼ਾ ਲਿਆ। ਇਸੇ ਤਰ੍ਹਾਂ ਜ਼ਿਲ੍ਹਾ ਰੂਪਨਗਰ ਦੇ ਸਾਰੇ 714 ਪੋਲਿੰਗ ਸਟੇਸ਼ਨਾਂ 'ਤੇ ਵੀ ਕੈਂਪ ਲਾਏ ਗਏ। ਜ਼ਿਲ੍ਹਾ ਚੋਣ ਅਫਸਰ ਆਦਿਤਯ ਡਿਜਲਵਾਲ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਸਾਰੇ BLOs ਨੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪੋ ਆਪਣੇ ਪੋਲਿੰਗ ਬੂਥਾਂ 'ਤੇ ਮੌਜੂਦ ਰਹਿ ਕੇ ਵੋਟਰਾਂ ਨੂੰ ਦਾਅਵੇ ਇਤਰਾਜ਼ ਸਬੰਧੀ ਜਾਣਕਾਰੀ ਤੇ ਮਦਦ ਪ੍ਰਦਾਨ ਕੀਤੀ। ਕੈਂਪਾਂ ਵਿੱਚ ਵੱਡੀ ਗਿਣਤੀ 'ਚ ਵੋਟਰਾਂ ਨੇ ਪਹੁੰਚ ਕੇ ਆਪਣੇ ਨਾਮ ਦੀ ਪੜਤਾਲ ਕੀਤੀ ਤੇ ਨਵੇਂ ਵੋਟਰਾਂ ਦੇ ਫਾਰਮ ਵੀ ਭਰੇ ਗਏ। ਗੁਰਦਾਸਪੁਰ ਪੁਲਿਸ ਨੇ 3 ਵੱਖ ਵੱਖ ਮਾਮਲਿਆਂ ਵਿੱਚ ਕਰੀਬ 2 ਕਿਲੋ ਹੈਰੋਇਨ ਸਮੇਤ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। DSP ਰਜਿੰਦਰ ਮਨਹਾਂਸ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਨੌਜਵਾਨ ਇਸਲਾਮਪੁਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ, ਜਿਸ ਦੀ ਤਲਾਸ਼ੀ ਦੌਰਾਨ ਉਸ ਪਾਸੋਂ 2 ਪੈਕੇਟ ਹੈਰੋਇਨ ਬਰਾਮਦ ਹੋਈ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਮੁਲਜ਼ਮ ਨੇ ਹੈਰੋਇਨ ਦੀ ਇੱਕ ਖੇਪ ਡਰੋਨ ਰਾਹੀਂ ਪਾਕਿਸਤਾਨ ਦੇ ਤਸਕਰਾਂ ਤੋਂ ਮੰਗਵਾਈ ਹੈ। ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ,
2: 1 ਕਿਲੋ 103 ਗ੍ਰਾਮ ਜਿਹੜੀ ਆ ਹੈਰੋਇਨ ਫੜੀ ਹੈ। ਇਸ ਵਿੱਚ ਮੁਜਰਮ ਜਿਹੜਾ ਹੈਗਾ ਉਹ ਮਨਪ੍ਰੀਤ ਸਿੰਘ ਹੈ, ਜੋ ਪਿੰਡ ਇਸਲਾਮਪੁਰ ਥਾਣਾ ਦੁਰਾਂਗਲਾ ਦਾ ਰਹਿਣ ਵਾਲਾ, ਇਸ ਨੂੰ ਗ੍ਰਿਫ਼ਤਾਰ ਕੀਤਾ। ਦੂਜਾ ਕੇਸ ਸਾਡਾ ਥਾਣਾ ਦੀਨਾਨਗਰ ਦਾ, ਨਾਕਾਬੰਦੀ ਦੌਰਾਨ 548 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ। ਇਹਨਾਂ ਦੇ ਜਿਹੜੇ 2 ਮੁਜਰਮ ਨੇ, ਇੱਕ ਹਰਪ੍ਰੀਤ ਸਿੰਘ, ਦੂਜਾ ਗੁਰਪ੍ਰੀਤ ਸਿੰਘ, ਥਾਣਾ ਕੁਲਗੜੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ 3 ਰਿਕਵਰੀ 265 ਗ੍ਰਾਮ ਹੀਰੋਇਨ ਥਾਣਾ ਤਿੱਬਣ ਨੇ ਰਿਕਵਰੀ ਕੀਤੀ ਹੈ। ਇਹਨਾਂ ਸਾਰੇ ਕੇਸਾਂ ਦੇ ਵਿੱਚ ਫਾਰਵਰਡ ਲਿੰਕ ਔਰ ਬੈਕਵਰਡ ਲਿੰਕ ਦੇ ਵਿੱਚ ਜਿਹੜੇ ਇਨਵੋਲਵ ਨੇ, ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਵਾਂਗੇ।
0: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜਲਾਲੀ ਗਿੱਲ ਵੱਲੋਂ ਮਹਿਲਾਵਾਂ ਨਾਲ ਸੰਬੰਧਿਤ ਮਸਲਿਆਂ ਤੇ ਝਗੜਿਆਂ ਦੇ ਤੁਰੰਤ ਹੱਲ ਲਈ 8 ਸਤੰਬਰ ਨੂੰ ਮੌੜ ਮੰਡੀ ਵਿਖੇ ਇੱਕ ਵਿਸ਼ੇਸ਼ ਲੋਕ ਅਦਾਲਤ ਲਗਾਈ ਜਾਵੇਗੀ। ਜ਼ਿਲ੍ਹਾ ਪ੍ਰੋਜੈਕਟ ਅਫਸਰ ਪੰਕਜ ਨੇ ਦੱਸਿਆ ਕਿ ਵਿਸ਼ੇਸ਼ ਲੋਕ ਅਦਾਲਤ SDM ਦਫ਼ਤਰ ਮੌੜ ਮੰਡੀ ਵਿਖੇ 8 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਈ ਜਾਵੇਗੀ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਕੌਲਸਿੰਗ ਦੀ ਸਿਫਾਰਿਸ਼ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ 8 ਹਾਈਕੋਰਟਾਂ ਦੇ ਨਵੇਂ ਚੀਫ ਜਸਟਿਸ ਨਿਯੁਕਤ ਕੀਤੇ ਗਏ। ਰਾਜ ਜੈਵ ਵਿਭਿੰਨਤਾ ਬੋਰਡਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੈਵ ਵਿਭਿੰਨਤਾ ਪ੍ਰੀਸ਼ਦਾਂ ਦੀ 16ਵੀਂ ਰਾਸ਼ਟਰੀ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਸ਼ੁਰੂ ਹੋਈ। ਪੰਜਾਬ ਸਰਕਾਰ ਵੱਲੋਂ ਅੱਜ ਜਲੰਧਰ ਦੇ ਆਦਮਪੁਰ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਕੋਲਾ ਮੰਤਰਾਲੇ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਜਿਨ੍ਹਾਂ ਵਿੱਚ ਕੇਂਦਰ ਤੋਂ ਕੋਲੇ ਦੀ ਨਾਕਾਫੀ ਸਪਲਾਈ ਨੂੰ ਪੰਜਾਬ ਦੇ ਥਰਮਲ ਪਾਵਰ ਪਲਾਂਟਾਂ 'ਤੇ ਘੱਟ ਬਿਜਲੀ ਉਤਪਾਦਨ ਦਾ ਕਾਰਨ ਦੱਸਿਆ ਜਾ ਰਿਹਾ। ਤੇ ਗੁਰਦਾਸਪੁਰ ਪੁਲਿਸ ਨੇ ਤਿੰਨ ਵੱਖੋ ਵੱਖ ਮਾਮਲਿਆਂ ਚ 2 ਕਿਲੋ ਹੈਰੋਇਨ ਸਮੇਤ 3 ਨੌਜਵਾਨਾਂ ਨੂੰ

0: ਕਾਬੂ ਕੀਤਾ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ ਨਮਸਕਾਰ
1: ਹਰ ਬੈਂਕ ਦੇ ਵੱਖ ਵੱਖ KYC ਦੇ ਕਾਗਜ਼ ਕਾਸ਼ ਇੱਕ ਚਾਬੀ ਹੁੰਦੀ
2: ਹੈ ਨਾ ਪਾਪਾ CKYC ID
1: ਮਤਲਬ
2: ਬੈਂਕ ਤੁਹਾਡੇ KYC ਦਾ ਵੇਰਵਾ CKYC ਰਜਿਸਟਰ ਵਿੱਚ ਅਪਲੋਡ ਕਰਦਾ ਹੈ ਅਤੇ ਤੁਹਾਨੂੰ ਮਿਲਦੀ ਹੈ 14 ਅੰਕਾਂ ਦੀ CKYC ID ਜੋ ਹਰ ਆਰਥਿਕ ਲੈਣ ਦੇਣ ਵਿੱਚ ਲਾਗੂ ਹੁੰਦੀ ਹੈ ਇੱਕ ਥਾਂ KYC ਅਪਡੇਟ ਨਾਲ ਬਾਕੀ ਬੈਂਕਾਂ ਵਿੱਚ ਵੀ ਅਪਡੇਟ ਹੋ ਜਾਂਦੀ ਹੈ
1: ਵਾਹ ਭਾਈ ਵਾਹ RBI ਕਹਿੰਦਾ ਹੈ
2: KYC ਸੁਰੱਖਿਅਤ ਬੈਂਕਿੰਗ ਵੱਲ ਪਹਿਲਾ ਕਦਮ

1947 ਸ਼ਹਿਰ ਛੇ ਮੀਟਰ ਯਾਨੀ 873 ਕਿਲੋਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:30 ਵੱਜ ਚੁੱਕੇ ਨੇ, ਆਓ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਹਾਂ ਜੀ ਤੇਜਾ ਸਿੰਘ ਜੀ ਲੰਘ ਆਈਏ।
1: ਵਾਹ ਜੀ ਵਾਹ, ਆਜੋ ਆਜੋ ਆਜੋ, ਲੰਘਿਆ ਸ਼ਿੰਗਾਰਾ ਸਿੰਘ ਜੀ ਲੰਘਿਆ।
0: ਆ ਗਏ ਜੀ, ਆ ਗਏ ਜੀ, ਜੈ ਹਿੰਦ ਜੀ। ਤੇਜਾ ਸਿੰਘ ਜੀ ਜੈ ਹਿੰਦ।
1: ਜੈ ਹਿੰਦ ਜੀ। ਸ਼ਿੰਗਾਰਾ ਸਿੰਘ ਜੀ ਹੋਰ ਸੁਣਾਓ, ਕੀ ਹਾਲ ਚਾਲ ਆ?
0: ਹਾਲ ਚਾਲ ਤਗੜੇ ਨੇ, ਵੱਲ ਨੇ, ਤੁਸਾਂ ਸੁਣਾਓ ਠੀਕ ਠਾਕ ਹੋ?
1: ਬਹੁਤ ਵਧੀਆ। ਅੱਛਾ ਇੱਕ ਗੱਲ ਦੱਸੋ
0: ਜੀ,
1: ਕੱਲ ਤੁਹਾਡੇ ਉੱਧਰ ਘਰਾਂ ਲਾਗੇ ਬੜਾ ਰੌਲਾ ਪੈਂਦਾ ਸੀ।
0: ਕਾਹਦਾ
1: ਰੌਲਾ ਪੈਂਦਾ ਸੀ? ਮੱਘਰ ਸਿੰਘ ਦਾ ਮੁੰਡਾ ਨੀ ਜੋਗਿੰਦਰ?
0: ਆਹੋ।
1: ਉਹ ਤੇ ਮੱਘਰ ਸਿੰਘ ਆਪਸ ਚ ਲੱਗੇ ਹੋਈ ਬਾਵਾ, ਉਹਨਾਂ ਦੀ ਕਹਾ ਸੁਣੀ ਹੋਈ ਕਹਿੰਦੇ।
0: ਅਯਾ ਮੈਨੂੰ ਨੀ ਪਤਾ ਲੱਗਿਆ।
1: ਪਤਾ ਨੀ ਲੱਗਾ? ਬਾਅਦ ਚ ਆਇਆ ਸੀ ਮੱਘਰ ਸਿੰਘ ਮੇਰੇ ਕੋ।
0: ਅਯਾ
1: ਮੈਂ ਪੁੱਛਿਆ, ਮੈਂ ਕਿਹਾ ਕੀ ਗੱਲ ਹੋ ਗਈ ਭੀ ਮੁੰਡੇ ਨਾਲ ਜਿੱਦਾਂ ਤੱਤਾ ਹੋਇਆ ਫਿਰਦਾ ਸੀ?
0: ਅਯਾ
1: ਕਹਿੰਦਾ ਭੀ ਮੁੰਡਾ ਸਾਡਾ ਨਾ ਉਹ ਘਰ ਦੀ ਰੋਟੀ ਖਾ ਕੇ ਰਾਜੀ ਨੀ।
0: ਅੱਛਾ ਬਾਹਰਲੀ ਖਾ ਕੇ ਰਾਜੀ?
1: ਬਾਹਰਲੀ ਖਾ ਕੇ ਰਾਜੀ ਆ।
0: ਅੱਛਾ
1: ਮੁੜ ਕੇ ਕਹਿੰਦਾ ਜਦੋਂ ਕੰਮ ਹੁੰਦਾ ਕੋਈ ਉਦੋਂ ਫੇਰ ਕਹਿੰਦਾ ਕੰਮ ਨੀ ਪੂਰਾ ਹੁੰਦਾ ਇਹ ਤੋਂ।
0: ਕੰਮ ਕੀ ਪੂਰਾ ਹੋਣਾ ਜੀ? ਦੇਖੋ ਬਾਹਰਲੀ ਖੁਰਾਕ ਖਾ ਕੇ ਮੈਂ ਵੇਖਿਆ ਮੁੰਡਾ ਉਹਦਾ, ਢਿੱਡ ਦਿਖਾ ਏਡਾ ਛੱਡਿਆ ਉਹਨੇ, ਵਿਹਲੜ ਤੇ ਉਹ ਖਾਈ ਪੀ ਜਾਂਦਾ ਬਾਹਰੋਂ, ਤੇ ਸਿਹਤ ਵੀ ਉਹਦੀ ਖਰਾਬ ਹੀ ਰਹਿੰਦੀ ਅੱਜ ਕੱਲ ਮੈਨੂੰ ਲੱਗਦਾ।
1: ਦੇਖੋ ਇਹ ਜਿਹੜੀ ਗੱਲ ਆ ਨਾ, ਆਪਾਂ ਇਹ ਜਿਹੜੇ ਅੰਗਰੇਜ਼ੀ ਖਾਣੇ
0: ਆਹੋ
1: ਇਹਨਾਂ ਦੁਆਲੇ ਹੋ ਤਾਂ ਗਏ ਆ,
0: ਸਹੀ ਲੱਗਦੇ ਇਹਨਾਂ ਨੂੰ,
1: ਪਰ ਇਹ ਸਾਡੀ ਜ਼ਿੰਦਗੀ ਦੇ ਮਾਫਕ ਨੇ ਗੇ।
0: ਸਹੀ ਗੱਲ,
1: ਸਾਡੇ ਕੰਮ ਧੰਦਿਆਂ ਦੇ ਹਿਸਾਬ ਦੇ ਖਾਣੇ ਨਹੀਂ ਗਏ ਉਹ।
0: ਪਰ
1: ਦੂਜੀ ਗੱਲ ਆ, ਇਹ ਫੇਰ ਉਹ ਕਹਿੰਦੇ ਹੁੰਦੇ ਨਾ ਵੀ ਜੇ ਬਰਗਰ ਬਹੁਤੇ ਖਾਉਂਗੇ ਤਾਂ ਬਰਗਰ ਵਰਗੇ ਹੋ ਜਾਊਂਗੇ,
0: ਬਰਗਰ ਵਰਗਾ ਹੋਇਆ ਫਿਰਦਾ ਜੀ।
1: ਹਾਂ, ਸੋ ਇਸ ਕਰਕੇ ਸਾਨੂੰ ਖਿਆਲ ਰੱਖਣਾ ਚਾਹੀਦਾ ਵੀ ਸਾਡੇ ਸਰੀਰ ਨੂੰ ਕਿਸ ਖੁਰਾਕ ਦੀ ਲੋੜ ਹੈ।
0: ਹਾਂ ਸਹੀ ਗੱਲ ਆ। ਦੇਖੋ ਆ ਨਿਆਣੇ ਕਈ ਵਾਰ ਜਿੱਦ ਕਰਦੇ ਆ, ਆ ਨੂਡਲਸ ਜੇ ਖਾਣੇ ਆ ਜੀ, ਬਾਜ਼ਾਰ ਤੁਰੇ ਫਿਰਦੇ ਹੁੰਦੇ ਰੇਹੜੀਆਂ ਦੇ ਉੱਤੇ, ਬਰਗਰ ਖਾਣੇ ਆ ਜੀ, ਸਾਨੂੰ ਉਹ ਖਿਲਾ ਦਿਓ, ਪੀਜ਼ਾ ਖਿਲਾ ਦਿਓ ਜੀ, ਕੋਲਡ ਡਰਿੰਕ ਪਿਲਾ ਦਿਓ, ਇਹ ਸਾਡੇ ਸਰੀਰ ਵਾਸਤੇ ਕਿੰਨੀਆਂ ਘਾਤਕ ਨੇ। ਇਹ ਸਾਨੂੰ ਡਾਕਟਰ ਤੋਂ ਵੱਧ ਸਾਡਾ ਸਰੀਰ ਹੀ ਦੱਸ ਦਿੰਦਾ।
1: ਬਿਲਕੁਲ ਦੱਸ ਦਿੰਦਾ, ਬਿਲਕੁਲ।
0: ਤੇ ਕਈ ਵਾਰੀ ਇਹੋ ਜਿਹੀ ਬਿਮਾਰੀਆਂ ਸਾਨੂੰ ਲੱਗਦੀਆਂ ਆ
1: ਜੀ
0: ਜਿਹੜੀਆਂ ਡਾਕਟਰ ਕੋਲ ਜਾ ਕੇ ਵੀ ਨੀ ਸਹੀ ਹੁੰਦੀਆਂ। ਤੋ ਸਹੀ, ਇਸ ਕਰਕੇ ਸੰਤੁਲਨ ਖੁਰਾਕ ਜਿਹੜੀ ਆ ਉਹ ਖਾਓ, ਚੰਗਾ ਭੋਜਨ ਛਕੋ, ਘਰ ਦਾ ਖਾਣਾ ਖਾਓ,
1: ਬਿਲਕੁਲ,
0: ਐਵੇਂ ਨਜਾਇਜ਼ ਨਾ ਖਾਓ, ਜਦੋਂ ਭੁੱਖ ਲੱਗੀ ਉਦੋਂ ਖਾ ਲਓ।
1: ਦੇਖੋ ਸਾਡੇ ਜਿਹੜੇ ਪੁਰਾਣੇ ਆਪਣੇ ਸ਼ਿੰਗਾਰਾ ਸਿੰਘ ਜੀ ਸਿਸਟਮ ਸੀ ਨਾ
0: ਜੀ,
1: ਜਿਹੜਾ ਸਾਡਾ ਖਾਣ ਪੀਣ ਸੀਗਾ ਉਹ ਬਹੁਤ ਵਧੀਆ ਸੀ।
0: ਸਹੀ ਗੱਲ,
1: ਸਾਡੀਆਂ ਬੀਬੀਆਂ ਨੇ ਕੋਈ ਕਿਤਾਬਾਂ ਨਹੀਂ ਪੜ੍ਹੀਆਂ ਆ,
0: ਠੀਕ
1: ਆ, ਉਹਨਾਂ ਨੇ ਇਸ ਹਿਸਾਬ ਨਾਲ ਘਰ ਦੀ ਰਸੋਈ ਨੂੰ ਸੈੱਟ ਕੀਤਾ।

0: ਦਾਇਆ ਹੁੰਦਾ ਸੀ ਵੀ ਜੇ ਪਹਿਲੇ ਦਿਨ ਸਬਜ਼ੀ ਬਣੀ ਆ ਦੂਜੇ ਦਿਨ ਦਾਲ ਬਣ ਗਈ ਫਿਰ ਸਬਜ਼ੀ ਬਣ ਗਈ ਤੇ ਪ੍ਰੋਟੀਨ ਵੀ ਮਿਲਦਾ ਰਹੇ ਤੇ ਜਿਹੜੇ ਕਹਿੰਦੇ ਨਾ ਗ੍ਰੀਨ ਵੈਜੀਟੇਬਲ ਆਪਾਂ ਕਹਿੰਦੇ ਉਹ ਖਾਣੀ ਜ਼ਰੂਰੀ ਆ ਫਾਈਬਰ ਜ਼ਰੂਰੀ ਆ ਉਹ ਸਾਨੂੰ ਸਾਰੀਆਂ ਚੀਜ਼ਾਂ ਉਹਨਾਂ ਦੇ ਉਸ ਦੂਸਰੇ ਚੋਂ ਚੱਕਰ ਚੋਂ ਲੱਭ ਜਾਂਦੀਆਂ ਸੀ ਖਾਣ ਨੂੰ
1: ਸਾਡੇ ਵਿਰਸੇ ਚੋਂ ਮਿਲਦੀਆਂ ਸੀਗੀਆਂ ਜੀ ਉਹ ਸਾਡਾ ਖਾਣ ਪੀਣ ਬਹੁਤ ਅਮੀਰ ਸੀਗਾ ਹੁਣ ਤਾਂ ਦੇਖੋ ਜੀ ਆ ਜਿਹੜੇ ਆਪਾਂ ਜੋ ਖਾਣੇ ਹੈਗੇ ਆ ਅੱਧੀਆਂ ਤਾਂ ਇਹਦੇ ਵਿੱਚ ਕਈ ਵਾਰੀ ਪੈਸਟੀਸਾਈਡ ਬਹੁਤ ਰਲੇ ਹੁੰਦੇ ਆ ਇਹ ਵੀ ਸਾਡੇ ਘਾਤਕ ਆ ਸਰੀਰ ਵਾਸਤੇ
0: ਬਿਲਕੁਲ ਬਿਲਕੁਲ
1: ਸੋ ਕਈ ਕਿਸਾਨ ਵੀਰ ਲਾਲਚ ਕਰ ਜਾਂਦੇ ਆ ਜਾਂ ਮਾਰਾਂ ਦੀ ਸਿਫਾਰਿਸ਼ ਸੁਣਦੇ ਹੀ ਨਹੀਂ ਜਾਂ ਉਹਨਾਂ ਦੀ ਜੋ ਕਿਹਾ ਉਹਨਾਂ ਨੇ ਉੱਦਾਂ ਨਹੀਂ ਚੱਲਦੇ ਤੋ ਡਬਲ ਖੁਰਾਕ ਪਾ ਦਿੰਦੇ ਆ ਡਬਲ ਖਾਦਾ ਪਾ ਦਿੰਦੇ ਆ ਕਈ ਵਾਰੀ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਸਾਡੇ ਪਸ਼ੂਆਂ ਨੂੰ ਵੀ ਬਹੁਤ ਨੁਕਸਾਨ
0: ਪਸ਼ੂਆਂ ਨੂੰ ਵੀ ਬਹੁਤ ਨੁਕਸਾਨ ਹੁੰਦਾ ਦੇਖੋ ਆ ਜਿਹੜੀ ਤੁਸੀਂ ਗੱਲ ਕੀਤੀ ਆ ਨਾ
1: ਜੀ
0: ਹੁਣ ਵੈਸੇ ਕਿਸਾਨ ਆਪਣੇ ਸੁਚੇਤ ਹੋ ਰਹੇ ਆ
1: ਜੀ
0: ਤੇ ਕੁਝ ਸਾਡੇ ਮਾਹਰ ਵੀ ਹੁਣ ਜਿਹੜੇ ਗੱਲਬਾਤ ਕਰ ਰਹੇ ਆ ਨਾ ਉਹ ਪ੍ਰੇਰਿਤ ਕਰ ਰਹੇ ਆ ਜੈਵਿਕ ਖੇਤੀ ਵੱਲ
1: ਸਹੀ ਗੱਲ ਹੈ
0: ਹਨਾ ਤੇ ਸਾਡਾ ਜੇ ਆਪਾਂ ਦੇਖੀਏ ਜਾਵੇ ਤੇ 60ਵਿਆਂ ਦੇ ਦਹਾਕੇ ਤੋਂ ਪਹਿਲਾਂ ਸਾਡੀ ਜੈਵਿਕ ਖੇਤੀ ਸੀ
1: ਸਹੀ ਗੱਲ
0: ਹੈ ਕਿਤੇ ਮਾਰੂ ਵੀ ਫਸਲ ਬੀਜਣੀ ਕਣਕ ਦੇ ਵਿੱਚ ਛੋਲੇ ਸਿੱਟੇ ਆਉਣੇ
1: ਸਹੀ ਗੱਲ
0: ਉਹ ਇਕੱਠੇ ਵੱਢ ਲੈਣੇ ਇਕੱਠੇ ਫਿਆ ਲੈਣੇ ਹੈ ਤੇ ਉਹ ਜਿਹੜੀ ਖੁਰਾਕ ਸੀ ਸਾਡੀ ਉਹ ਸਾਡੇ ਜਿੰਨੇ ਹੀ ਸਾਡੇ ਸਰੀਰ ਨੂੰ ਜੋ ਜੋ ਆਪਣੇ ਚਾਹੀਦੇ ਹੁੰਦੇ ਸੀ ਉਹ ਸਾਰਾ ਕੁਛ ਪੂਰਾ ਕਰਦੀ ਸੀ
1: ਸਹੀ ਗੱਲ
0: ਹੈ ਫਿਰ ਇੱਕ ਦੌਰ ਆਇਆ ਜਦੋਂ ਅਸੀਂ ਹੋਰ ਹੋਰ ਚੀਜ਼ਾਂ ਖਾਣ ਲੱਗ ਪਏ ਹੁਣ ਤਾਂ ਬਿਲਕੁਲ ਹੀ ਮਤਲਬ ਕਹਿ ਲਓ ਵੀ ਆਪਾਂ ਬਿਲਕੁਲ ਹੀ ਅੰਗਰੇਜ਼ੀ ਖਾਣੇ ਵੱਲ ਹੋ ਗਏ ਹਾਂ ਇਹ ਜਿਹੜੀ ਚੀਜ਼ ਹੈ ਇਹ ਤਾਂ ਬਹੁਤ ਹੀ ਗਲਤ ਹੋ ਗਈ
1: ਦੇਖੋ ਉਮਰਾਂ ਵੀ ਘੱਟ ਗਈਆਂ
0: ਉਮਰਾਂ ਘਟਣੀਆਂ ਹੀ ਆ
1: ਦੇਖੋ ਅੱਗੇ ਤਾਂ ਦੇਖੋ 100 ਸਾਲ ਤੋਂ ਉੱਤੇ ਸਾਡੇ ਬਜ਼ੁਰਗ ਜਿਹੜੇ ਹੁੰਦੇ ਸੀ ਉਹਨਾਂ ਦੀ ਉਮਰਾਂ 100 ਸਾਲ ਤੋਂ ਉੱਤੇ ਸੀ ਤੇ ਅੱਜ ਕੱਲ੍ਹ 70 ਤੋਂ ਬਾਅਦ ਗੋਡੇ ਦੇਖਣ ਲੱਗ ਜਾਂਦੇ ਉੱਠੇ
0: ਨਹੀਂ ਉਹ ਤਾਂ ਹੁੰਦਾ ਹੀ ਆ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ
1: ਜੀ
0: ਵੀ ਕਦੇ ਸੁਣਿਆ ਸੀ ਵੀ ਆਪਣੇ ਬੰਦੇ ਨੂੰ ਕਿਸੇ ਨੂੰ ਬਲੱਡ ਪ੍ਰੈਸ਼ਰ ਹੋਵੇ
1: ਨਾ ਜੀ ਨਾ
0: ਹੈ ਆ ਸ਼ੂਗਰ ਹੋ ਜਾਏ
1: ਨਾ
0: ਹੈ ਨੰਗੇ ਪੈਰੀ ਖੇਤਾਂ 'ਚ ਤੁਰੇ ਫਿਰਦੇ ਕੱਖ ਨਹੀਂ ਸੀ ਹੁੰਦਾ
1: ਸਹੀ ਗੱਲ
0: ਹੈ ਉਹ ਚੀਜ਼ ਹੁਣ ਜਿਹੜੀ ਆ ਬਹੁਤ ਜ਼ਿਆਦਾ ਵੱਧ ਗਈ ਆ
1: ਸਹੀ ਗੱਲ
0: ਸੋ ਸਾਨੂੰ ਇਸ ਕਰਕੇ ਭਾਈ ਆਪਣਾ ਜਿਹੜੀ ਰਵਾਇਤੀ ਖੁਰਾਕ ਸੀਗੀ ਉਹਦੇ ਵੱਲ ਵੀ ਮੁੜਨਾ ਚਾਹੀਦਾ ਔਰ ਆ ਜਿਹੜੇ ਨਵੇਂ ਨਵੀਆਂ ਚੀਜ਼ਾਂ ਆ ਚਲੋ ਸਵਾਦ ਲਈ ਕਦੇ ਬੰਦਾ ਖਾ ਲਵੇ
1: ਉਹ ਅਲੱਗ ਚੀਜ਼
0: ਆ ਪਰ ਇਹਨੂੰ ਆਦਤ ਨਾ ਬਣਾਓ
1: ਸਹੀ ਗੱਲ
0: ਹੈ ਇਹਨੂੰ ਆਦਤ ਨਾ ਬਣਾਓ ਇਹ ਸਿਰਫ ਜੀਭ ਦੇ ਸਵਾਦ ਲਈ 10 ਮਿੰਟ ਲਈ ਤੁਸੀਂ ਬੜੀ ਕਰਾਰੀ ਆ ਤੇ ਬੜਾ ਦੂਸਰਾ ਆ ਅਸੀਂ ਆਪਣੇ ਸਰੀਰ ਨਾਲ ਖਿਲਵਾੜ ਕਰੀ ਜਾਈਏ ਇਹ ਚੰਗੀ ਗੱਲ ਨਹੀਂ
1: ਸਰੀਰ ਨੇ ਬੋਲ ਕੇ ਨਹੀਂ ਦੱਸਣਾ
0: ਬਿਲਕੁਲ
1: ਉਹਨੇ ਕਰਕੇ ਦੱਸਣਾ
0: ਹਾਂ
1: ਤਾਂ ਫਿਰ ਪਛਤਾਵਾ ਰਹਿ ਜਾਂਦਾ
0: ਬਿਲਕੁਲ ਬਿਲਕੁਲ ਸੋ ਇਸ ਕਰਕੇ ਸਾਨੂੰ ਜਿਹੜਾ ਪੌਸ਼ਟਿਕ ਭੋਜਨ ਸੰਤੁਲਿਤ ਭੋਜਨ
1: ਸਹੀ
0: ਉਹ ਖਾਣਾ ਚਾਹੀਦਾ
1: ਜੀ
0: ਨਾਲੇ ਸਾਡੇ ਤਾਂ ਕੰਮ ਵੀ ਹੁਣ ਹੋ ਜਾਏ ਆ ਖੇਤੀਬਾੜੀ ਤਾਂ ਹਰ ਵੇਲੇ ਬੰਦਾ ਕਹਿ ਲਓ ਵੀ ਕਹੀ ਫੜ ਕੇ ਤੁਰਿਆ ਰਹਿੰਦਾ
1: ਸਹੀ ਗੱਲ
0: ਹੈ ਉੱਥੇ ਭਾਈ ਸਾਡੇ ਕੰਮ ਉਹੋ ਜਿਹਾ ਤਾਂ ਸਾਡੀ ਖੁਰਾਕ ਵੀ ਉਹੋ ਜਿਹੀ ਹੋਣੀ ਚਾਹੀਦੀ
1: ਸਹੀ ਗੱਲ ਹੈ ਬਿਲਕੁਲ ਸਹੀ ਗੱਲ ਤੁਹਾਡੀ ਦੇਖੋ ਜੀ ਜਿੰਨਾ ਆਪਾਂ ਕੰਮ ਕਰਦੇ ਹਾਂ ਸਾਡੀ ਖੁਰਾਕ ਭੱਜ ਜਾਂਦੀ ਸਾਨੂੰ
0: ਬਿਲਕੁਲ
1: ਸੋ ਇਹੋ ਜਿਹੀ ਖੁਰਾਕ ਨੂੰ ਤੁਸੀਂ ਅਪਣਾਓ ਜਿਹਨਾਂ ਨਾਲ ਤੁਹਾਡੀ ਦਿਨ ਚਰਿਆ ਦੇ ਵਿੱਚ ਤੰਦਰੁਸਤ ਰਹੋ
0: ਹਾਂ ਅੱਛਾ ਅੱਜ ਕੱਲ੍ਹ ਇੱਕ ਗੱਲ ਹੋਰ ਮੈਂ ਦੇਖੀ ਆ
1: ਜੀ
0: ਆਹ ਸੋਸ਼ਲ ਮੀਡੀਆ ਤੁਸੀਂ ਖੋਲ ਲਓ ਮਾੜਾ ਜਿਹਾ ਪਹਿਲੀ ਰੀਲ ਦੇਖਣੀ ਸ਼ੁਰੂ ਕਰੋ ਉਹ ਕਹਿੰਦਾ ਜੀ ਆਹ ਚੀਜ਼ ਨਾ ਖਾਓ ਇਹਦੇ ਚ ਕਾਰਬੋਹਾਈਡਰੇਟ ਬੜਾ ਤੇ ਦੂਜੀ ਰੀਲ ਖੋਲੋ ਤੇ ਉਹ ਕਹਿੰਦਾ ਜੀ ਇਹੋ ਹੀ ਖਾਓ ਕਾਰਬੋਹਾਈਡਰੇਟ ਤੁਹਾਡੇ ਸਰੀਰ ਨੂੰ ਚਾਹੀਦਾ ਸੋ ਇਹ ਤੋਂ ਵੀ ਬਚ ਕੇ ਰਹਿਣਾ
1: ਦੇਖੋ ਇਹ ਸੋਸ਼ਲ ਮੀਡੀਆ
0: ਉਹ ਸਾਰੇ ਹੀ ਡਾਕਟਰ ਬਣੇ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੇ ਡਿਗਰੀਆਂ ਕਿੱਥੋਂ ਲੈ ਲਈਆਂ
1: ਇਹ ਸੋਸ਼ਲ ਤਾਂ ਹੈਗਾ ਹੀ ਆ ਇਹ ਨਾਲ ਸੋਸ਼ਲ ਮੀਡੀਆ ਵੀ ਆ
0: ਇਹ ਸ਼ੋਸ਼ਣ ਜ਼ਿਆਦਾ ਕਰਦਾ
1: ਸਹੀ ਗੱਲ ਆ ਸੋ ਬੰਦੇ ਨੂੰ ਆਪਣੇ ਦਿਮਾਗ ਦੇ ਨਾਲ ਚੱਲਣਾ ਚਾਹੀਦਾ ਆ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਆ
0: ਜੀ
1: ਸੋ ਇਹੋ ਜਿਹੇ ਸੋਸ਼ਲ ਮੀਡੀਆ ਤੋਂ ਬਚਣਾ ਚਾਹੀਦਾ
0: ਹਾਂ ਸੋਸ਼ਲ ਮੀਡੀਆ ਤੋਂ ਬਚਣਾ ਚਾਹੀਦਾ ਔਰ ਉਹੋ ਜਿਹੇ ਖਾਣੇ ਤੋਂ ਵੀ ਬਚਣਾ ਚਾਹੀਦਾ
1: ਸਹੀ ਗੱਲ
0: ਸਾਫ਼ ਸੁਥਰੀ ਥਾਂ ਤੋਂ ਖਾਣਾ ਚਾਹੀਦਾ
1: ਜੀ
0: ਹਮੇਸ਼ਾ ਇਹ ਦੇਖ ਕੇ ਖਾਓ ਵੀ ਭਾਈ ਜਿੱਥੋਂ ਕਿਤੋਂ ਵੀ ਤੁਸੀਂ ਖਾਂਦੇ ਆ ਜੇ ਕਿਤੇ ਬਾਹਰ ਅੰਦਰ ਗਿਆ ਸਾਨੂੰ ਖਾਣਾ ਵੀ ਪੈ ਜਾਂਦਾ ਤੇ ਉਹ ਸਾਫ਼ ਸੁਥਰਾ ਪੌਸ਼ਟਿਕ ਖਾਣਾ ਹੀ ਖਾਓ
1: ਸਹੀ ਗੱਲ
0: ਗੀਤ ਸੁਣਾਈਏ ਫਿਰ ਇੱਕ
1: ਸੁਣਾ ਦਿਓ ਜੀ
0: ਸੁਣੋ ਜੀ
1: ਸੁਣਾਓ ਜੀ

0: ਹਾਂਜੀ ਤੇਜਾ ਸਿੰਘ ਜੀ,
1: ਸੁਣਿਆ ਗੀਤ ਜੀ?
0: ਸੁਣਿਆ ਗੀਤ ਜੀ।
1: ਆ ਅੱਛਾ ਸ਼ਿੰਗਾਰਾ ਸਿੰਘ ਜੀ, ਆਪਣੇ ਕੋਲ ਨਾ ਡਾਕਟਰ ਅਮਰਜੀਤ ਸਿੰਘ ਹੁਣੀ ਆਏ ਸੀਗੇ।
0: ਅੱਛਾ ਜੀ,
1: ਆਲੂਆਂ 'ਚ ਬੀਜ ਸੋਧ।
0: ਅੱਛਾ,
1: ਇਸ ਵਿਸ਼ੇ 'ਤੇ ਉਹਨਾਂ ਨੇ ਜਾਣਕਾਰੀ ਦਿੱਤੀ ਆਪਾਂ ਨੂੰ। ਸੁਣੋ ਜੀ ਫਿਰ।
0: ਸੁਣਾਓ ਜੀ ਫਿਰ।
2: ਕਿਸਾਨ ਵੀਰੋ, ਮੈਂ ਡਾਕਟਰ ਅਮਰਜੀਤ ਸਿੰਘ, ਸੀਨੀਅਰ ਪਸਾਰ ਮਾਹਰ ਪੌਦਾ ਰੋਗ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ। ਸੋ ਅੱਜ ਜਿਹੜਾ ਅਸੀਂ ਗੱਲ ਕਰਨੀ ਆ ਆਲੂਆਂ ਦੇ ਜਿਹੜੇ ਹੈਗਾ ਬੀਜ ਦੀ ਸੋਧ। ਕਿਸਾਨ ਵੀਰੋ, ਬੀਜ ਸੋਧ ਜਿਹੜੀ ਹੈਗੀ ਆ ਇਹਦੀ ਕੀ ਮਹੱਤਤਾ, ਇਹ ਲਗਭਗ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਸੋ ਜੋ ਬਿਮਾਰੀਆਂ ਬੀਜ ਰਾਹੀਂ ਆਉਂਦੀਆਂ ਨੇ ਉਹਨਾਂ ਦਾ ਸਾਰਿਆਂ ਤੋਂ ਸੌਖਾ ਅਤੇ ਸਸਤਾ ਇਲਾਜ ਜਿਹੜਾ ਹੈਗਾ ਇਹ ਬੀਜ ਸੋਧ ਆ। ਆਲੂਆਂ ਦੇ ਵਿੱਚ ਬੀਜ ਰਾਹੀਂ ਆਉਣ ਵਾਲੀਆਂ ਬਿਮਾਰੀਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਆਲੂਆਂ ਦਾ ਜਿਹੜਾ ਪਛੇਤਾ ਝੁਲਸ ਰੋਗ, ਖਰੀਣ ਰੋਗ, ਧਫੜੀ ਅਤੇ ਵਿਸ਼ਾਣੂ ਰੋਗ ਜਿਹੜੇ ਹੈਗੇ ਨੇ ਇਹ ਬੀਜ ਰਾਹੀਂ ਆਉਂਦੇ। ਸੋ ਬੀਜ ਰਾਹੀਂ ਜੇਕਰ ਅਸੀਂ ਬੀਜ ਦੀ ਸੋਧ ਕਰ ਲਈਏ ਤਾਂ ਬਾਅਦ ਦੇ ਵਿੱਚ ਇਹ ਅਲਾਮਤਾਂ ਜਿਹੜੀਆਂ ਸਾਨੂੰ ਪਰੇਸ਼ਾਨ ਨਹੀਂ ਕਰਨਗੀਆਂ। ਸੋ ਬੀਜ ਰਾਹੀਂ ਆਉਣੀਆਂ ਬਿਮਾਰੀਆਂ ਦਾ ਜਿਹੜਾ ਹੈਗਾ ਬੀਜ ਸੋਧ ਬਹੁਤ ਹੀ ਸੌਖਾ ਅਤੇ ਸਸਤਾ ਇਲਾਜ ਹੈ ਅਤੇ ਬਾਅਦ ਦੇ ਵਿੱਚ ਇਹਨਾਂ ਬਿਮਾਰੀਆਂ ਦਾ ਇਲਾਜ ਜਿਹੜਾ ਸੌਖਾ ਨਹੀਂ, ਆਪਾਂ ਕਹਿ ਲਈਏ ਅਸੰਭਵ ਹੋ ਜਾਂਦਾ ਅਤੇ ਕਈ ਵਾਰੀ ਇਲਾਜ ਜਿਹੜਾ ਉਹ ਹੁੰਦਾ ਹੀ ਨਹੀਂ। ਇਸ ਕਰਕੇ ਸਾਨੂੰ ਬਾਅਦ 'ਚ ਇਹਦੇ ਨੁਕਸਾਨ ਜਿਹੜਾ ਹੈਗਾ ਝੱਲਣਾ ਪੈਂਦਾ। ਪਹਿਲੀ ਗੱਲ, ਤੁਸੀਂ ਕਿਸਾਨ ਵੀਰੋ, ਆਪਾਂ ਆਲੂਆਂ ਦੀ ਬਿਜਾਈ ਕਰਨੀ ਆ, ਜਦੋਂ ਅਸੀਂ ਕੋਲਡ ਸਟੋਰ ਵਿੱਚੋਂ ਆਪਣੇ ਆਲੂ ਬਾਹਰ ਕੱਢਣੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਜਿਹੜੇ ਦਾਗੀ ਆਲੂ ਨੇ ਉਹਨਾਂ ਨੂੰ ਛਾਂਟ ਕੇ ਦੱਬ ਦੇਣਾ। ਸੋ ਇਹ ਆਲੂਆਂ ਦੇ ਉੱਤੇ ਜਿਹੜਾ ਹੈਗਾ ਆਪਾਂ ਪਹਿਲਾਂ ਗੱਲ ਕਰ ਲੈਂਦੇ ਹਾਂ ਵੀ ਜਿਹੜਾ ਪਛੇਤਾ ਝੁਲਸ ਰੋਗ ਆ, ਪਛੇਤਾ ਝੁਲਸ ਰੋਗ ਦੇ ਹਮਲੇ ਦੇ ਨਾਲ ਕੀ ਹੁੰਦਾ, ਆਲੂਆਂ ਦੇ ਉੱਤੇ ਜਿਹੜੇ ਹੈਗੇ ਨੇ ਭੂਰੇ ਰੰਗ ਦੇ ਜਿਹੜੇ ਹੈਗੇ ਨੇ ਦਾਗ ਪੈ ਜਾਂਦੇ ਨੇ। ਜੇਕਰ ਅਸੀਂ ਇਹਨਾਂ ਦਾਗਾਂ ਨੂੰ ਅੱਗੇ ਜਾ ਕੇ ਦੇਖੀਏ ਤਾਂ ਇਹ 2-3 ਸੈਂਟੀਮੀਟਰ ਜਿਹੜੇ ਡੂੰਘੇ ਹੁੰਦੇ ਨੇ। ਤੇ ਜਦੋਂ ਹੁਣ ਅਸੀਂ ਬਾਹਰ ਕੱਢਣੇ ਆਲੂਆਂ ਦੇ ਆਪਣੇ ਗੋਦਾਮਾਂ ਦੇ ਵਿੱਚੋਂ, ਇਹ ਆਲੂ ਦੇ ਜਿਹੜੇ ਦਾਗ ਹੋਣਗੇ ਇਹ ਪਿਲਪਿਲੇ ਹੋਣਗੇ, ਕਿਉਂਕਿ ਪਹਿਲਾਂ ਅਸੀਂ ਰੱਖੇ ਸੀ ਉਦੋਂ ਆਲੂ ਬਿਲਕੁਲ ਠੀਕ ਹੁੰਦੇ ਨੇ। ਹੁਣ ਕਈ ਵਾਰੀ ਆਪਾਂ ਦੇਖ ਸਕਦੇ ਹਾਂ ਵੀ ਬਿਜਲੀ ਵੀ ਜਿਹੜੀ ਹੈਗੀ ਆ ਉਹ ਆਉਂਦੀ ਜਾਂਦੀ ਰਹੀ ਆ ਅਤੇ ਕਈ ਥਾਵਾਂ ਦੇ ਵਿੱਚ ਕੋਲਡ ਸਟੋਰ ਦੇ ਵਿੱਚ ਇਹਦੀ ਬਿਜਲੀ ਦੀ ਜਿਹੜੀ ਹੈਗੀ ਆ ਆਪਣੀ ਜਿਹੜੀ ਕਿ ਸਹੀ ਤਰ੍ਹਾਂ 'ਤੇ ਆਪਾਂ ਜੇ ਕੋਲਡ ਜਿਹੜਾ ਸਟੋਰ ਦੇ ਵਿੱਚ ਆਪਾਂ ਨਾ ਰੱਖ ਸਕਦੇ ਹੋਈਏ, ਰੱਖਿਆ ਨਾ ਹੋਵੇ, ਪਰ ਉੱਥੋਂ ਬਿਜਲੀ ਜਿਹੜੀ ਹੈਗੀ ਆ ਕਈ ਵਾਰੀ ਉਹਦੇ ਕੱਟ ਲੱਗ ਜਾਣ ਅਤੇ ਹਾਂ ਅਸੀਂ ਵੇਖਿਆ ਕਿਸਾਨ ਵੀਰਾਂ ਦੇ ਜਿਹੜੇ ਹੈਗੇ ਕਈ ਜਿਹੜੇ ਬਾਹਰ ਖੇਤ ਕੱਢ ਰਹੇ ਨੇ ਉਹਨੂੰ ਗੋਦਾਮਾਂ 'ਚੋਂ ਉਹ ਆਲੂ ਜਿਹੜੇ ਉਹਨਾਂ ਦੇ ਗਲ ਸੜ ਰਹੇ ਨੇ। ਅਜਿਹੇ ਆਲੂਆਂ ਨੂੰ ਆਪਾਂ ਹੁਣ ਹੀ ਧਿਆਨ ਰੱਖਣਾ, ਗੜੇ ਸਰੇ ਆਲੂਆਂ ਨੂੰ ਜਿਹੜਾ ਹੈਗਾ ਬਾਹਰ ਦੱਬ ਦੇਣਾ ਅਤੇ ਝੁਲਸ ਰੋਗ ਵਾਲੇ ਜਿਹੜੇ ਦਾਗੀ ਆਲੂ ਨੇ ਇਹਨਾਂ ਨੂੰ ਵੀ ਆਪਾਂ ਜਿਹੜਾ ਹੈਗਾ ਬਾਹਰ ਕੱਢ ਕੇ ਜਿਹੜਾ ਹੁਣੀ ਛਾਂਟੀ ਕਰ ਲੈਣੀ ਆ, ਦੱਬ ਲੈਣਾ। ਇੱਕ ਹੈਕਟੇਅਰ ਦੇ ਵਿੱਚ ਸਿਰਫ ਇੱਕ ਜਿਹੜਾ ਹੈਗਾ ਝੁਲਸ ਰੋਗ ਵਾਲਾ ਆਲੂ ਹੀ ਕਾਫੀ ਆ ਬਿਮਾਰੀ ਫੈਲਾਉਣ ਦੇ ਲਈ। ਸੋ ਜੇਕਰ ਇਹ ਆਲੂ ਵੱਜ ਜਾਂਦਾ ਇਹਨੇ ਬਾਹਰ ਜਦੋਂ ਅਸੀਂ ਸਿੱਟ ਦਿਆਂਗੇ ਇਹ ਤੋਂ ਜਿਹੜਾ ਹੈਗਾ ਪੰਗਾਰਾ ਮਾਰ ਜਾਊਗਾ ਅਤੇ ਬਾਅਦ ਦੇ ਵਿੱਚ ਜਦੋਂ ਅਨੁਕੂਲ ਹਾਲਤਾਂ ਹੁੰਦੀਆਂ ਨੇ ਇਹਦੇ ਰਾਹੀਂ ਬਿਮਾਰੀ ਦੀ ਲਾਗ ਜਿਹੜੀ ਹੈਗੀ ਆ ਇਹ ਤੇ ਬਾਅਦ 'ਚ ਆ ਸਕਦੀ ਹੈ ਅਤੇ ਇਹ ਤੋਂ ਹਵਾ ਰਾਹੀਂ ਜਿਹੜਾ ਸਾਡੇ ਬਾਕੀ ਖੇਤਾਂ 'ਚ ਫੈਲ ਸਕਦਾ। ਸੋ ਸਭ ਤੋਂ ਸੌਖਾ ਕੰਮ ਆ ਵੀ ਪਹਿਲਾਂ ਅਸੀਂ ਬਿਮਾਰੀ ਦੀ ਲਾਗ ਨੂੰ ਕਢਾਈਏ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਖਰੀਣ ਰੋਗ। ਖਰੀਣ ਜਿਹੜਾ ਰੋਗ ਜਿਹੜਾ ਹੈਗਾ ਇਹ ਇੱਕ ਉੱਲੀ ਜਿਹਨੂੰ ਅਸੀਂ ਰਾਈਜ਼ੋਕਟੋਨੀਆ ਦੀ ਉੱਲੀ ਕਹਿ ਦਿੰਦੇ ਹਾਂ ਉਹਦੇ ਕਰਕੇ ਲੱਗਦਾ। ਇਸ ਰੋਗ ਦਾ ਹਮਲਾ ਜਿਹੜਾ ਵੱਧ ਅੱਗੇ ਨਾਲੋਂ ਵੱਧ ਰਿਹਾ। ਝਾੜ ਦੇ ਉੱਤੇ ਆਲੂਆਂ ਦੇ ਉੱਤੇ ਤਾਂ ਕੋਈ ਬਹੁਤਾ ਮਾੜਾ ਅਸਰ ਨਹੀਂ ਪੈਂਦਾ, ਪਰ ਆਲੂਆਂ ਦੀ ਜਿਹੜੀ ਕੁਆਲਿਟੀ ਆ, ਮਿਆਰ ਜਿਹੜੀ ਆ, ਗੁਣਵੱਤਾ ਜਿਹੜੀ ਹੈਗੀ ਆ ਉਹ ਜਿਹੜੀ ਆ ਖਰਾਬ ਹੋ ਜਾਂਦੀ ਆ। ਸੋ ਇਹਨਾਂ ਦੀ ਜਿਹੜਾ ਮੰਡੀ ਦੇ ਵਿੱਚ ਮੁੱਲ ਵੀ ਕੋਈ ਨਹੀਂ ਪੈਂਦਾ। ਜੇਕਰ ਇਹਦਾ ਹਮਲਾ ਜਿਹੜਾ ਜ਼ਿਆਦਾ ਹੋ ਜਾਏ ਤਾਂ ਅਸੀਂ ਜਿਹੜੇ ਬਿਜਾਈ ਕਰਨੇ ਅਤੇ ਇਹਨਾਂ ਦੀ ਉੱਗਣ ਸ਼ਕਤੀ ਜਿਹੜੀ ਆ ਘੱਟ ਜਾਂਦੀ ਆ। ਸੋ ਪੰਜਾਬ ਵਿੱਚ ਤਕਰੀਬਨ ਸਾਰੀਆਂ ਕਿਸਮਾਂ ਦੇ ਉੱਤੇ ਇਸ ਰੋਗ ਦਾ ਜਿਹੜਾ ਹਮਲਾ ਹੋ ਸਕਦਾ। ਇਸ ਰੋਗ ਦੀ ਉੱਲੀ ਜਿਹੜੀ ਹੈਗੀ ਆ ਰੇਤਲੀ ਮੈਰਾ ਅਤੇ ਸੈੱਲ ਵਾਲੀ ਜਿਹੜੀ ਹੈਗੀ ਆ ਆਪਣੇ ਜ਼ਮੀਨ ਉਹਦੇ ਵਿੱਚ ਜਿਹੜਾ ਇਹਦਾ ਹਮਲਾ ਜ਼ਿਆਦਾ ਆਉਂਦਾ। ਸੋ ਇਹ ਉੱਲੀ ਦੀ ਬਿਮਾਰੀ ਜਿਹੜੀ ਹੈਗੀ ਆ ਇੱਕ ਤਾਂ ਜ਼ਮੀਨ 'ਚ ਪਲਦੀ ਰਹਿੰਦੀ ਆ ਅਤੇ ਦੂਸਰੀ ਗੱਲ ਜਿਹੜੇ ਰੋਗੀ ਆਲੂ ਅਸੀਂ ਠੰਡੇ ਗੋਦਾਮਾਂ 'ਚ ਸਟੋਰ ਕਰਕੇ ਰੱਖ ਦਿੰਦੇ ਹਾਂ ਅਤੇ ਬਾਅਦ 'ਚ ਉਹਨਾਂ ਦੀ ਹੁਣ ਬਿਜਾਈ ਕਰਨੀ ਆ ਅਤੇ ਜਿੱਥੇ ਜਿੱਥੇ ਉਹ ਰੋਗੀ ਆਲੂ ਜਾਣੇ ਆ ਉੱਥੇ ਉੱਥੇ ਬਿਮਾਰੀ ਦੀ ਲਾਗ ਬੀਜ ਰਾਹੀਂ ਚਲੇ ਜਾਣੀ ਆ। ਸੋ ਇਸ ਰੋਗ ਦੇ ਹਮਲੇ ਬਾਰੇ ਲਗਭਗ ਭਲੀ ਭਾਂਤੀ ਤੁਸੀਂ ਜਾਣੂ ਆ। ਆਲੂਆਂ ਦੇ ਉੱਤੇ ਇਹਦੇ ਨਾਲ ਕਾਲੇ ਰੰਗ ਦੇ ਜਿਹੜੇ ਆ ਖਰੀਣ ਪੈ ਜਾਂਦੇ ਆ, ਜਿਹੜੇ ਆਲੂ ਦੀ ਨਾ ਉੱਪਰਲੀ ਛਿੱਲ ਤੱਕ ਹੀ ਜਿਹੜੇ ਹੈਗੇ ਸੀਮਤ ਹੁੰਦੇ ਨੇ, ਜ਼ਿਆਦਾ ਡੂੰਘੇ ਨਹੀਂ ਜਾਂਦੇ। ਜੇਕਰ ਅਸੀਂ ਇਹਨਾਂ ਨੂੰ ਦੇਖੀਏ ਤਾਂ ਆਪਾਂ ਪਾਣੀ ਦੇ ਵਿੱਚ

ਭਿਉਂਦੀਏ ਅਜਿਹੇ ਆਲੂਆਂ ਨੂੰ। ਅਤੇ ਕਈ ਵਾਰੀ ਸਾਡੇ ਜਿਹੜੇ ਹੈਗੇ ਨੇ ਜ਼ਿਮੀਂਦਾਰ ਇਹ ਸਮਝ ਲੈਂਦੇ ਵੀ ਮਿੱਟੀ ਲੱਗੀ ਆ, ਪਰ ਇਹ ਮਿੱਟੀ ਨਹੀਂ ਲੱਗੀ ਹੁੰਦੀ। ਜੇਕਰ ਪਾਣੀ 'ਚ ਡੁਬੋ ਕੇ ਦੇਖ ਲਈਏ ਮਿੱਟੀ ਹੋਵੇ ਤਾਂ ਉੱਤਰ ਜੇ, ਪਰ ਇਹ ਖਰੀਨ ਜਿਹੜਾ ਹੈਗਾ ਪਾਣੀ 'ਚ ਡੁਬੋਣ ਨਾਲ ਵੀ ਉੱਤਰਦਾ ਨਹੀਂ। ਸੋ ਅਜਿਹੇ ਆਲੂ ਦੇ ਉੱਤੇ ਇਹ ਜਿਹੜੀਆਂ ਉੱਲੀ ਦੀਆਂ ਮਗਰੋੜੀਆਂ ਦੀ ਸ਼ੇਪ ਦੇ ਵਿੱਚ ਇਹ ਜਿਹੜੇ ਹੈਗੇ ਨੇ ਇਹ ਬਿਮਾਰੀ ਜਿਹੜੇ ਕਣ ਜਿਹੜੇ ਆ ਪਲਦੇ ਰਹਿੰਦੇ ਆ। ਜਦੋਂ ਅਸੀਂ ਅਜਿਹੇ ਆਲੂਆਂ ਦੀ ਬਿਜਾਈ ਕਰ ਲੈਣੀ ਆ, ਕਈ ਵਾਰੀ ਮੌਸਮ ਥੋੜ੍ਹਾ ਗਰਮ ਹੋਵੇ ਤਾਂ ਪੰਗਾਰ ਜਿਹੜਾ ਹੈਗਾ ਇਹਦੇ ਉੱਤੇ ਵੀ ਇਹਦੇ ਨਾਲ ਆਲੂ ਜਿਹੜਾ ਹੈਗਾ ਆਲੂ ਦੇ ਪੰਗਾਰ ਦੇ ਉੱਤੇ ਜਿਹੜੇ ਹੈਗੇ ਆ ਆਪਾਂ ਕਹਿ ਦਈਏ ਦਾਗ ਪੈ ਜਾਂਦੇ ਨੇ, ਦਾਗੀ ਹੋ ਜਾਂਦੇ ਨੇ। ਅਤੇ ਸਾਨੂੰ ਆਲੂਆਂ ਦੇ ਪੱਤੇ ਜਿਹੜੇ ਆ ਬਾਅਦ 'ਚ ਅਜਿਹੇ ਆਲੂਆਂ ਤੋਂ ਜਿਹੜੇ ਬੂਟੇ ਉੱਗਣੇ ਆ ਉਹ ਪੱਤੇ ਜਿਹੜੇ ਤੁਹਾਡੇ ਕਮਲਾ ਨਜ਼ਰ ਆਉਣਗੇ। ਸੋ ਜੇ ਆਲੂ ਦੀ ਉੱਤੇ ਜਿਹੜਾ ਇਸ ਰੋਗ ਦਾ ਹਮਲਾ ਹੋਵੇ ਤਾਂ ਕਈ ਵਾਰੀ ਇਹ ਪੰਗਾਰ ਨੂੰ ਮਾਰ ਵੀ ਦਿੰਦਾ ਅਤੇ ਪੌਦਾ ਸਾਡਾ ਜ਼ਮੀਨ 'ਚ ਨਿਕਲਣ ਤੋਂ ਪਹਿਲਾਂ ਹੀ ਜਿਹੜਾ ਮਰ ਜਾਂਦਾ। ਇਸ ਕਰਕੇ ਬੂਟੇ ਜਿਹੜੇ ਆ ਸਾਡੇ ਬਿਰਲੇ ਰਹਿ ਜਾਂਦੇ ਆ। ਜੇ ਤਾਪਮਾਨ ਜਿਹੜਾ ਹੈਗਾ ਘੱਟ ਤਾਪਮਾਨ ਜ਼ਿਆਦਾ ਨਮੀ ਤਣੇ ਅਤੇ ਆਲੂਆਂ ਦੇ ਫਟਾਰੇ ਉੱਤੇ ਤਾਰਾ ਜਿਹੜਾ ਹੈਗਾ ਇਹਦੇ ਵਾਸਤੇ ਜਿਹੜਾ ਹੈਗਾ ਜੇ ਅਨੁਕੂਲ ਹੋਵੇ ਤਾਂ ਇਹ ਜ਼ਿਆਦਾ ਨੁਕਸਾਨ ਕਰਦੀ ਹੈ। ਇਹ ਉੱਲੀ ਦੀਆਂ ਮਗਰੋੜੀਆਂ ਜਦੋਂ ਤਾਪਮਾਨ ਜਿਹੜਾ ਤਕਰੀਬਨ ਸਾਡਾ 28 ਤੋਂ ਲੈ ਕੇ 32 ਡਿਗਰੀ ਸੈਲਸੀਅਸ ਹੋਵੇ ਤਾਂ ਇਹ ਉੱਲੀ ਦੀਆਂ ਮਗਰੋੜੀਆਂ ਬਣਦੇ ਜਾਂ ਇਹ ਸਰੋਵ ਦੇ ਲਈ ਬੜਾ ਅਨੁਕੂਲ ਹੁੰਦਾ। ਇਹ ਤਾਪਮਾਨ ਸਾਨੂੰ ਜਿਹੜਾ ਹੈਗਾ ਫਰਵਰੀ ਮਾਰਚ ਦੇ ਵਿੱਚ ਜਾ ਕੇ ਮਿਲ ਜਾਂਦਾ। ਸੋ ਇਸ ਰੋਗ ਤੋਂ ਆਪਾਂ ਕੀ ਗੱਲ ਕਰਨੇ ਵੀ ਇਹਦੋਂ ਜਿਹੜਾ ਨਰੋਏ ਅਤੇ ਰੋਗ ਰਹਿਤ ਬੀਜ ਜਿਹੜੇ ਆ ਉਹ ਚੁਣਨੇ ਆ। ਗੋਦਾਮਾਂ ਤੋਂ ਕੱਢਣ ਤੋਂ ਬਾਅਦ ਬੀਜ ਵਾਲੇ ਆਲੂਆਂ ਦੀ ਅਸੀਂ ਸੋਧ ਕਰਨੀ ਆ। ਇਹਦੇ ਵਾਸਤੇ ਤੁਸੀਂ ਸਸਟੀਵਾ ਜਿਹੜੀ ਹੈਗੀ ਆ ਉਹ 80 ਮਿਲੀਲੀਟਰ ਜਾਂ ਅਮੈਸਟੋਪ੍ਰਾਈਨ ਜਿਹੜੀ ਹੈਗੀ ਆ 83 ਮਿਲੀਲੀਟਰ ਜਾਂ ਮੌਨਸਰਨ ਪਾਈਆ ਇਹਨੂੰ ਤੁਸੀਂ 100 ਲੀਟਰ ਪਾਣੀ ਦੇ ਵਿੱਚ ਘੋਲ ਬਣਾ ਕੇ 10 ਮਿੰਟਾਂ ਲਈ ਆਲੂਆਂ ਨੂੰ ਇਹਦੇ ਵਿੱਚ ਡੋਬ ਕੇ ਬਾਅਦ 'ਚ ਛਾਵੇਂ ਸੁਕਾ ਕੇ ਆਲੂਆਂ ਦੀ ਜਿਹੜੀ ਆ ਬਿਜਾਈ ਕਰ ਸਕਦੇ ਹਾਂ। ਕਈ ਵਾਰੀ ਸਾਡੇ ਕਿਸਾਨ ਵੀਰਾਂ ਦਾ ਇਹੀ ਸਵਾਲ ਆਉਂਦਾ ਵੀ ਸਾਨੂੰ ਜਿਹੜਾ ਆਲੂ ਜਿਹੜੇ ਡੁਬਾਉਣ ਦਾ ਤਰੀਕਾ ਜਿਹੜਾ ਹੈਗਾ ਉਹ ਔਖਾ ਲੱਗਦਾ। ਕਿਸਾਨ ਵੀਰੋ ਜਿਹੜੇ ਇਹ ਕਿਸਾਨ ਬੀਜ ਜਿਹੜੇ ਹੈਗੇ ਆ ਆਪਾਂ ਆਲੂਆਂ 'ਤੇ ਕਈ ਵਾਰੀ ਉੱਲੀ ਨਾਸ਼ਕਾਂ ਦਾ ਛਿੜਕਾਅ ਕਰਕੇ ਬੀਜ ਦੀ ਸੋਧ ਕਰਨੀ ਚਾਹੁੰਦੇ ਆ, ਤਾਂ ਉਹਨਾਂ ਦੇ ਵਾਸਤੇ ਅਸੀਂ ਜਿਹੜੀ ਆ ਸਸਟੀਵਾ ਜਿਹੜੀ ਹੈਗੀ ਆ ਸਟੀਵਾ ਉੱਲੀ ਨਾਸ਼ਕ ਜਿਹੜੀ ਉਹ ਵਰਤ ਸਕਦੇ ਨੇ। ਸਸਟੀਵਾ ਤੁਸੀਂ ਜਿਹੜੀ 80 ਮਿਲੀਲੀਟਰ ਨੂੰ ਤੁਸੀਂ 8 ਲੀਟਰ ਪਾਣੀ ਦੇ ਵਿੱਚ ਘੋਲ ਬਣਾ ਲੈਣਾ, ਆਲੂ ਨੂੰ ਥੱਲੇ ਖਿਲਾਰ ਕੇ ਉਹਨਾਂ 'ਤੇ ਛਿੜਕਾਅ ਜਿਹੜਾ ਕਰ ਦੇਣਾ, ਬਾਅਦ ਥੋੜ੍ਹੀ ਹਵਾ ਲੱਗਣ ਤੋਂ ਬਾਅਦ ਆਲੂਆਂ ਦਾ ਪਾਸਾ ਉਲਟਾ ਕੇ ਅਤੇ ਦੁਬਾਰਾ ਫਿਰ ਛਿੜਕਾਅ ਕਰਕੇ ਇਸ ਤਰ੍ਹਾਂ ਅਸੀਂ ਜਿਹੜਾ ਇਹਦੀ ਬੀਜ ਦੀ ਜਿਹੜੀ ਆ ਸੋਧ ਕਰ ਸਕਦੇ ਹਾਂ। ਅਗਲੀ ਗੱਲ ਜਿਹੜੀ ਆ ਦੂਸਰੀ ਬਿਮਾਰੀ ਦੀ ਗੱਲ ਕਰਦੇ ਹਾਂ, ਧੱਫੜੀ ਰੋਗ। ਧੱਫੜੀ ਰੋਗ ਦਾ ਹਮਲਾ ਜਿਹੜਾ ਹੈਗਾ ਇਹ ਵੀ ਜਿਹੜਾ ਸਾਡੇ ਦਿਨੋਂ ਦਿਨ ਜਿਹੜਾ ਵੱਧਦਾ ਰਹਿੰਦਾ। ਇਸ ਰੋਗ ਦੇ ਨਾਲ ਵੀ ਆਪਾਂ ਜੇ ਗੱਲ ਕਰੀਏ ਵੀ ਝਾੜ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ, ਪਰ ਕੁਆਲਿਟੀ ਜਿਹੜੀ ਹੈਗੀ ਆ ਬੜੀ ਖਰਾਬ ਹੋ ਜਾਂਦੀ। ਇਹ ਬਿਮਾਰੀ ਜਿਹੜੀ ਹੈਗੀ ਆ ਅਸੀਂ ਕਹਿੰਦੇ ਹਾਂ ਪਹਿਲਾਂ ਜ਼ਿਆਦਾ ਤੌਰ 'ਤੇ ਜਲੰਧਰ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵੇਖਣ ਨੂੰ ਮਿਲਦੀ ਸੀ, ਪਰ ਹੁਣ ਇਹ ਇਸ ਬਿਮਾਰੀ ਨਾਲ ਪ੍ਰਭਾਵਿਤ ਵੀ ਜਿੱਥੇ ਜਿੱਥੇ ਗਿਆ ਅਤੇ ਉਹਦਾ ਹਮਲਾ ਜਿਹੜਾ ਹੈਗਾ ਸਾਨੂੰ ਵੇਖਣ ਨੂੰ ਜਿਹੜਾ ਮਿਲ ਰਿਹਾ। ਅਕਸਰ ਹੀ ਆਹ ਮੋਹਾਲੀ ਦਾ ਏਰੀਆ ਹੈਗਾ, ਰੋਪੜ ਦੇ ਵਿੱਚ, ਫਿਰੋਜ਼ਪੁਰ ਦਾ ਏਰੀਆ, ਸਾਡਾ ਜਗਰਾਉਂ ਦਾ ਏਰੀਆ, ਤਕਰੀਬਨ ਇਹ ਇੱਥੇ ਰੇਤਲੀਆਂ ਜ਼ਮੀਨਾਂ ਨੇ ਉੱਥੇ ਇਹਦਾ ਹਮਲਾ ਜਿਹੜਾ ਜ਼ਿਆਦਾ ਵੱਧ ਰਿਹਾ। ਸੋ ਇਸ ਬਿਮਾਰੀ ਦੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਨੇ ਉਹਦੇ ਨਾਲ ਕੀ ਹੁੰਦਾ ਵੀ ਆਲੂਆਂ ਦੇ ਉੱਤੇ ਜਿਹੜੇ ਹੈਗੇ ਆ 5 ਤੋਂ ਲੈ ਕੇ 8 ਮਿਲੀਮੀਟਰ ਦੇ ਜਿਹੜੇ ਹੈਗੇ ਆ ਭੂਰੇ ਰੰਗ ਦੇ ਖੁਰਦਰੇ ਡੂੰਘੇ ਨਿਸ਼ਾਨ ਜਿਹੜੇ ਆ ਪੈ ਜਾਂਦੇ ਨੇ, ਜਿਹੜੇ ਆਪਸ ਵਿੱਚ ਹੀ ਮਿਲ ਜਾਂਦੇ ਨੇ। ਉਹਦੇ ਨਾਲ ਆਲੂ ਦੇ ਉੱਤੇ ਇਹਦਾ ਬੇਢਵਾ ਜਾਂ ਆਕਾਰ ਜਿਹੜਾ ਬਣ ਜਾਂਦਾ, ਜਿਹਦੇ ਨਾਲ ਇਹਦੀ ਸ਼ਕਲ ਜਿਹੜੀ ਆ ਖਰਾਬ ਹੋ ਜਾਂਦੀ ਆ। ਕਈ ਵਾਰੀ ਅਸੀਂ ਦੇਖਦੇ ਹਾਂ ਕੋਈ ਉਪਰਾ ਜਾਂ ਜਾਲਾ, ਪੂਰਾ ਜਾਲਾ ਜਿਹਾ ਜਿਹੜਾ ਹੈਗਾ ਭੂਰੇ ਰੰਗ ਦਾ ਉਹ ਬਣ ਜਾਂਦਾ। ਇਹ ਜਿਹੜੀ ਦੂਸਰੀ ਕਿਸਮ ਜਿਹੜੀ ਹੈ ਇਹ ਸੀ ਜਿਹੜੀ ਹੈਗੀ ਆ ਰੋਗ ਦੀ ਹੈਗੀ ਆ। ਸੋ ਇਹਦੇ ਨਾਲ ਕੀ ਹੁੰਦਾ ਵੀ ਇਹ ਉਪਰੀ ਜੀ ਹਲਕੀ ਭੂਰੇ ਰੰਗ ਦੀ ਖੁਰਦ ਦੀ ਪਰਤ ਦੇ ਰੂਪ ਦੇ ਵਿੱਚ ਆਲੂਆਂ ਦੇ ਉੱਤੇ ਦਿਖਾਈ ਦਿੰਦੀ ਆ। ਸੋ ਇਸ ਬਿਮਾਰੀ ਦੇ ਜੀਵਾਣੂ ਜਿਹੜੇ ਹੈਗੇ ਨੇ ਮਿੱਟੀ ਦੇ ਵਿੱਚ ਜਿਹੜਾ ਕਈ ਸਾਲਾਂ ਦੇ ਵਿੱਚ ਜਾਂਦੇ ਰਹਿ ਸਕਦੇ ਨੇ ਅਤੇ ਖੁਰਕ ਜ਼ਮੀਨਾਂ ਦੇ ਵਿੱਚ ਇਸਦਾ ਵਾਧਾ ਉਹ ਜ਼ਿਆਦਾ ਹੁੰਦਾ ਹੈ। ਸੋ ਬਿਮਾਰੀ ਦਾ ਹਮਲਾ ਜਿਹੜਾ ਹੈਗਾ ਇਹਦੇ ਹਮਲੇ ਵਾਲੇ ਜਿਹੜੇ ਆਲੂ ਅਸੀਂ ਬੀਜਾਂਗੇ ਉਹਨਾਂ ਦਾ ਕਈ ਵਾਰੀ ਪੰਗਾਰਾ ਵੀ ਜਿਹੜਾ ਹੈਗਾ ਘੱਟ ਜਾਂਦਾ, ਅਜਿਹੇ ਆਲੂਆਂ ਦਾ ਮੰਡੀ ਦੇ ਵਿੱਚ ਮੁੱਲ ਨਹੀਂ ਮਿਲਦਾ। ਸੋ ਇਹਦੇ ਤੋਂ ਚਾਹ ਦੇ ਲਈ ਕਿਸਾਨ ਵੀਰੋ ਤੁਸੀਂ ਹੁਣੇ ਹੀ ਖਿਆਲ ਰੱਖਣਾ, ਜਦੋਂ ਅਸੀਂ ਗੋਦਾਮਾਂ ਦੇ ਵਿੱਚੋਂ ਆਲੂ ਬਾਹਰ ਕੱਢਣੇ ਆ ਜਿਹੜੇ ਧੱਫੜੀ ਰੋਗ ਵਾਲੇ ਜਿਹੜੇ ਆਲੂ ਨੇ ਉਹਨਾਂ ਨੂੰ ਛਾਂਟ ਕੇ ਬਾਹਰ ਮੰਡੀ ਦੇ ਵਿੱਚ ਦੇ ਦਿਓ ਜਾਂ ਰਾਸ਼ਨ ਲਈ ਵਰਤ ਲਓ, ਇਹਨਾਂ ਨੂੰ ਬਿਜਾਈ ਲਈ ਨਹੀਂ ਵਰਤਣਾ। ਜਿੱਥੇ ਅਸੀਂ ਹਰੀ ਖਾਦ ਕਰ ਲੈਂਦੇ ਹਾਂ ਉੱਥੇ

ਬਿਮਾਰੀ ਦੀ ਤੀਬਰਤਾ ਜਿਹੜੀ ਆ ਉਹ ਘੱਟ ਜਾਂਦੀ ਆ। ਸੋ ਇਸ ਰੋਗ ਨਾਲ ਪ੍ਰਭਾਵਿਤ ਜ਼ਮੀਨਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ 7 ਤੋਂ 8 ਹਫ਼ਤੇ ਦੀ ਸਣ ਜਾਂ ਆਪਾਂ ਗਰਮ ਰੁੱਤ ਦੀ ਜਿਹੜੀ ਮੂੰਗੀ ਦੀ ਹਰੀ ਖਾਦ ਕਰ ਲੈਣੀ ਹੈ। ਸੋ ਜਿਹੜੇ ਖੇਤਾਂ ਦੇ ਵਿੱਚ ਇਸਦਾ ਹਮਲਾ ਨਜ਼ਰ ਆਉਂਦਾ, ਆਲੂਆਂ ਤੋਂ ਬਾਅਦ ਅਸੀਂ ਉਹਨਾਂ ਖੇਤਾਂ ਦੇ ਵਿੱਚ ਮੂੰਗੀ ਜਿਹੜੀ ਹੈਗੀ ਆ ਉਹ ਬੀਜ ਲੈਣੀ ਆ। ਬਾਅਦ ਦੇ ਵਿੱਚ ਮੂੰਗੀ ਦੀਆਂ ਫਲੀਆਂ ਤੋੜ ਕੇ ਅਪ੍ਰੈਲ ਮਈ ਦੇ ਵਿੱਚ ਫਲੀਆਂ ਜਿਹੜੀਆਂ ਆਪਾਂ ਮਈ 'ਚ ਤੋੜ ਲੈਣੀਆਂ ਨੇ ਅਪ੍ਰੈਲ ਐਂਡ ਦੇ ਵਿੱਚ, ਅਤੇ ਉਸ ਨੂੰ ਆਪਾਂ ਵਿੱਚ ਵਾਹ ਦੇਣਾ, ਅਤੇ ਉਹਦੇ ਨਾਲ ਵੀ ਇਸ ਬਿਮਾਰੀ ਨੂੰ ਜਿਹੜਾ ਆਪਾਂ ਘਟਾ ਸਕਦੇ ਹਾਂ। ਧੁਰਸ ਰੋਗ ਬਾਰੇ ਆਪਾਂ ਗੱਲ ਜਿਹੜੀ ਹੈ ਉਹ ਕਰ ਹੀ ਲਈ ਆ। ਇਹ ਆਪਾਂ ਦੇਖਦੇ ਹਾਂ ਵੀ ਜੇ ਇਹਦੇ ਵਾਸਤੇ ਇੱਕ ਆਲੂ ਹੀ ਉਹ ਕਾਫੀ ਹੁੰਦਾ ਜਿਹੜਾ ਕਿ ਜਿਹਦੇ ਨਾਲ ਬਿਮਾਰੀ ਜਿਹੜੀ ਹੈਗੀ ਆ ਉਹ ਸਾਰੇ ਖੇਤ ਦੇ ਵਿੱਚ ਫੈਲ ਸਕਦੀ ਆ। ਸੋ ਹੁਣ ਆਪਾਂ ਬੀਜ ਸੋਧ ਦੀ ਗੱਲ ਕਿਸਾਨ ਵੀਰੋ ਕਰ ਲਈ, ਉਸ ਤੋਂ ਬਾਅਦ ਅਗਲੀ ਗੱਲ ਇਹ ਹੈਗੀ ਆ ਜਿਹੜੇ ਬਿਮਾਰੀ ਵਾਲੇ ਰੋਗੀ ਆਲੂ ਜਿਹੜੇ ਆ ਕੱਢ ਕੇ ਇਹਨਾਂ ਨੂੰ ਦੱਬ ਦੇਣਾ, ਅਤੇ ਵੱਟਾਂ ਜਿਹੜੀਆਂ ਹੈਗੀਆਂ ਇਹਨਾਂ ਰੋਗਾਂ ਤੋਂ ਬਚਾਉਣ ਦੇ ਲਈ ਆਪਾਂ ਜਿਹੜਾ ਹੈਗਾ ਮੋਟੀਆਂ ਬਣਾਉਣੀਆਂ ਨੇ। ਪਾਣੀ ਜਿਹੜਾ ਹੈਗਾ ਝੁਲਸ ਰੋਗ ਤੋਂ ਬਚਾਅ ਦੇ ਲਈ ਪਾਣੀ ਜਿਹੜੇ ਹੈਗੇ ਨੇ ਉਹ ਪਤਲੇ ਲਾਉਣੇ ਆ। ਅਤੇ ਜਿੱਥੇ ਕਿਸਾਨ ਵੀਰੋ ਸਾਡਾ ਤੁਹਾਡਾ ਜਿਹੜਾ ਧਫੜੀ ਰੋਗ ਦਾ ਹਮਲਾ ਹੋਵੇ, ਅਤੇ ਉੱਥੇ ਤੁਸੀਂ ਕੀ ਕਰਨਾ, ਜਦੋਂ ਤੁਹਾਡੇ ਆਲੂ ਬਣਨੇ ਥੱਲੇ ਸ਼ੁਰੂ ਹੋ ਜਾਣ, ਅਤੇ ਆਲੂ ਬਣਨ ਤੋਂ ਆਲੂ ਜਿਹੜੇ ਆ ਪੱਕਣ ਤੱਕ ਤੁਸੀਂ ਉਹਨਾਂ ਜ਼ਮੀਨਾਂ ਨੂੰ ਜਿਹੜਾ ਹੈਗਾ ਖੁਸ਼ਕ ਨਹੀਂ ਰਹਿਣ ਦੇਣਾ। ਕਹਿਣ ਤੋਂ ਇਹ ਭਾਵ ਆ ਥੋੜ੍ਹੀ ਜਿਹੀ ਸਲਾਬ ਚਾਹੀਦੀ ਹੈ। ਜੇ ਜ਼ਮੀਨ ਖੁਸ਼ਕ ਰਹਿ ਜਾਂਦੀ ਆ ਤਾਂ ਆਲੂਆਂ ਦੇ ਉੱਤੇ ਧਫੜੀ ਰੋਗ ਦਾ ਹਮਲਾ ਜਿਹੜਾ ਉਹ ਵਧੇਰੇ ਹੋਵੇਗਾ। ਇਸ ਕਰਕੇ ਅਸੀਂ ਹਲਕੇ ਪਾਣੀ ਜਿਹੜੇ ਹੈਗੇ ਆ ਉਹ ਆਲੂ ਬਣਨ ਤੋਂ ਬਾਅਦ ਲਾਉਣੇ ਆ, ਤਾਂ ਜੋ ਸਾਡੀ ਜ਼ਮੀਨ ਸਿੱਲੀ ਰਹੇ, ਅਤੇ ਇਸ ਬਿਮਾਰੀ ਤੋਂ ਜਿਹੜਾ ਇਲਾਜ ਜਿਹੜਾ ਹੈਗਾ ਅਸੀਂ ਇਹਦੇ ਨਾਲ ਵੀ ਜਿਹੜਾ ਕਾਫੀ ਹੱਦ ਤੱਕ ਠੱਲ ਜਿਹੜਾ ਇਸ ਬਿਮਾਰੀ ਨੂੰ ਪਾ ਸਕਦੇ ਹਾਂ। ਅਗਲੀ ਗੱਲ ਆਪਾਂ ਕਰਦੇ ਹੈਗੇ ਹਾਂ ਵਿਸ਼ਾਣੂ ਰੋਗਾਂ ਦੀ। ਸੋ ਵਿਸ਼ਾਣੂ ਰੋਗ ਜਿਹੜੇ ਹੈਗੇ ਨੇ ਇਹ ਕਈ ਤਰ੍ਹਾਂ ਦੇ ਵਿਸ਼ਾਣੂ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦੇ ਨੇ। ਸੋ ਇਹਦੇ ਨਾਲ ਆਪਾਂ ਦੇਖਦੇ ਹਾਂ ਵੀ ਜਿਵੇਂ ਪੱਤਿਆਂ ਦਾ ਮੁੜਨਾ ਜਾਂ ਚਿਤਕਬਰਾ ਰੋਗ। ਸੋ ਆਲੂਆਂ ਦੇ ਜਿਹੜੇ ਪੱਤੇ ਮੁੜਨ ਦਾ ਵਿਸ਼ਾਣੂ ਰੋਗ ਜਿਹੜਾ ਹੈਗਾ ਇਹ ਵੀ ਇਹਦੇ ਝਾੜ ਦੇ ਉੱਤੇ ਅਤੇ ਕੁਆਲਿਟੀ ਦੇ ਉੱਤੇ ਬੜਾ ਮਾੜਾ ਅਸਰ ਪਾਉਂਦਾ। ਸੋ ਇਸ ਦੀਆਂ ਨਿਸ਼ਾਨੀਆਂ ਜਿਹੜੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਸੋ ਜੇਕਰ ਇਹ ਰੋਗ ਬਿਮਾਰੀ ਵਾਲੇ ਆਲੂ ਤੋਂ ਸ਼ੁਰੂ ਹੋਵੇ ਤਾਂ ਉਗਰੇ ਬੂਟਿਆਂ ਦੇ ਹੇਠਲੇ ਪੱਤੇ ਜਿਹੜੇ ਹੈਗੇ ਆ ਉਹ ਗੁੱਛਾ ਮੁੱਛਾ ਹੋ ਜਾਂਦੇ ਨੇ, ਅਤੇ ਬੂਟਿਆਂ ਦਾ ਆਕਾਰ ਉਹ ਵੱਧਦਾ ਨਹੀਂ, ਬੂਟੇ ਜਿਹੜੇ ਆ ਉਹ ਮਧਰੇ ਰਹਿ ਜਾਂਦੇ ਨੇ। ਇਹਨਾਂ ਬੂਟਿਆਂ ਦੇ ਪੱਤੇ ਅਸੀਂ ਜੇ ਧਿਆਨ ਨਾਲ ਦੇਖੀਏ ਤਾਂ ਮੁੜੇ ਹੋਏ, ਸਖਤ, ਮੋਟੇ ਅਤੇ ਹੇਠਲੇ ਪਾਸੋਂ ਤੁਹਾਨੂੰ ਜਾਮਣੀ ਭਾਂਬ ਜਿਹੜੇ ਹੈਗੇ ਆ ਮਾਰਦੇ ਹੋਏ ਭੂਰੇ ਰੰਗ ਦੇ ਜਿਹੜੇ ਹੈਗੇ ਆ ਨਜ਼ਰ ਜਿਹੜੇ ਆ ਉਹ ਆਉਣਗੇ। ਇਹ ਉਦੋਂ ਆਉਣਗੇ ਜਦੋਂ ਇਹਦਾ ਹਮਲਾ ਗੰਭੀਰ ਹੋ ਜਾਵੇ। ਜੇਕਰ ਇਸ ਰੋਗ ਦਾ ਹਮਲਾ ਬਿਮਾਰ ਬੂਟਿਆਂ ਤੋਂ ਦੂਜੇ ਤੰਦਰੁਸਤ ਬੂਟਿਆਂ 'ਤੇ ਤੇਲੇ ਰਾਹੀਂ ਹੁੰਦਾ ਤਾਂ ਫਿਰ ਕੀ ਹੁੰਦਾ, ਇਹਦੇ ਨਾਲ ਕੀ ਹੁੰਦਾ, ਜਿਹੜੀ ਬਿਮਾਰੀ ਨਾਲ ਪ੍ਰਭਾਵਿਤ ਫਸਲ ਆ ਉਹਦੇ ਨਵੇਂ ਪੱਤੇ ਜਿਹੜੇ ਆ ਉੱਪਰਲੇ ਪਾਸੇ ਨੂੰ ਜਿਹੜੇ ਆ ਉਹ ਮੁੜ ਜਾਂਦੇ ਆ ਅਤੇ ਖੜਵੇਂ ਰਹਿੰਦੇ ਆ। ਇਹਨਾਂ ਪੱਤਿਆਂ 'ਤੇ ਕਿਨਾਰਿਆਂ ਤੋਂ ਰੰਗ ਜਿਹੜਾ ਹੈਗਾ ਉਹ ਪੀਲਾ ਹੋ ਜਾਂਦਾ, ਪਲੱਤਾਂ 'ਚ ਦਿਖਾ ਜਾਊਗਾ, ਅਤੇ ਬਾਅਦ ਦੇ ਵਿੱਚ ਸਾਨੂੰ ਸਾਰੇ ਦਾ ਸਾਰਾ ਬੂਟਾ ਹੀ ਜਿਹੜਾ ਉਹ ਪੀਲਾ ਨਜ਼ਰ ਆਉਂਦਾ। ਸੋ ਵਿਸ਼ਾਣੂ ਰੋਗ ਜਿਹੜਾ ਹੈਗਾ ਇਹ ਵੀ ਬੀਜ ਰਾਹੀਂ ਜਾਂਦਾ, ਬਾਅਦ ਦੇ ਵਿੱਚ ਤੇਲਾ ਜਿਹੜਾ ਹੈਗਾ ਇਹਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਫੈਲਾ ਦਿੰਦਾ। ਚਿਤਕਬਰੇ ਰੋਗ ਦੀ ਵੀ ਗੱਲ ਕਰ ਲਈਏ, ਇਹਦੀਆਂ ਨਿਸ਼ਾਨੀਆਂ ਜਿਹੜੀਆਂ ਫਸਲ ਦੀ ਕਿਹੜਾ ਅਸੀਂ ਕਿਸਮ ਵਰਤ ਰਹੇ ਹਾਂ ਜਾਂ ਕਿਹੜੇ ਵਿਸ਼ਾਣੂ ਦੀ ਜਿਹੜੀ ਕਿਸਮ ਜਿਹੜੀ ਹੈਗੀ ਉਹ 'ਤੇ ਜ਼ਿਆਦਾਤਰ ਨਿਰਭਰ ਕਰਦੀਆਂ ਨੇ। ਸੋ ਜ਼ਿਆਦਾ ਹਮਲੇ ਦੀ ਸੂਰਤ ਦੇ ਵਿੱਚ ਇਹ ਰੋਗ ਜਿਹੜਾ ਆਲੂਆਂ ਦੀ ਪੈਦਾਵਾਰ 'ਤੇ ਸਾਡਾ ਨੁਕਸਾਨ ਜਿਹੜਾ ਕਾਫੀ ਕਰਦਾ, ਖਾਸ ਤੌਰ 'ਤੇ ਜਿਹੜੇ ਅਸੀਂ ਆਲੂ ਬੀਜ ਲਈ ਵਰਤਣੇ ਹਾਂ। ਅਤੇ ਆਮ ਤੌਰ 'ਤੇ ਇਹਦੇ ਹਮਲੇ ਦੇ ਨਾਲ ਕੀ ਹੁੰਦਾ, ਪੱਤਿਆਂ ਦੇ ਉੱਤੇ ਹਲਕੇ ਤੋਂ ਗੂੜੇ ਹਰੇ ਰੰਗ ਦੇ ਜਿਹੜੇ ਹੈਗੇ ਆ ਚਿਤਕਬਰੇ ਚਟਾਕ ਜਿਹੜੇ ਆ ਬਣ ਜਾਂਦੇ ਆ। ਪਹਿਲਾਂ ਦੇਖਦੇ ਹਾਂ ਇਹਨਾਂ ਨਾਲ ਪ੍ਰਭਾਵਿਤ ਬੂਟਿਆਂ ਦਾ ਆਕਾਰ ਜਿਹੜਾ ਉਹ ਫਿਰ ਉਹ ਛੋਟਾ ਰਹਿ ਜਾਣਾ। ਸੋ ਬਿਮਾਰ ਬੂਟੇ ਜਿਹੜੇ ਆ ਸਿਹਤਮੰਦ ਬੂਟਿਆਂ ਨਾਲੋਂ ਜਿਹੜੇ ਆ ਉਹ ਤੁਹਾਨੂੰ ਛੋਟੇ ਨਜ਼ਰ ਆਉਣਗੇ। ਪੱਤਿਆਂ ਦੀਆਂ ਨਾੜੀਆਂ ਵਿੱਚੋਂ ਵਿੱਚ ਜਿਹੜੀਆਂ ਸੁੱਕ ਜਾਂਦੀਆਂ ਨੇ ਜਦੋਂ ਸਾਡਾ ਹਮਲਾ ਜਿਹੜਾ ਉਹ ਗੰਭੀਰ ਹੋ ਜੇ, ਅਤੇ ਕਈ ਵਾਰੀ ਪੁਰਾਣੇ ਪੱਤੇ ਅਸੀਂ ਦੇਖਦੇ ਹਾਂ ਉਹ ਡਿੱਗ ਪੈਂਦੇ ਨੇ। ਸੋ ਇਸ ਰੋਗ ਲਈ ਜਿਹੜਾ ਜਦੋਂ ਅਸੀਂ ਕਈ ਵਾਰੀ ਆਲੂਆਂ ਨੂੰ ਬਿਮਾਰੀ ਵਾਲੇ ਆਲੂ ਨੂੰ ਜਿਹੜੇ ਚਾਕੂ ਵੀ ਕਈ ਵਾਰ ਨਾ ਕੱਟ ਕੇ ਜਦੋਂ ਲਾਉਣੇ ਅੱਗੇ ਬਾਹਰ ਰੁੱਤੇ ਵਿੱਚ ਲਾਉਣੇ ਆ ਅਤੇ ਉਹਦੇ ਲਈ ਵਰਤੇ ਜਾਂਦੇ ਜਿਹੜੇ ਚਾਕੂ ਜਾਂ ਤੇਲਾ ਜਿਹੜਾ ਉਹਦੇ ਰਾਹੀਂ ਇਹ ਰੋਗ ਫੈਲਦਾ। ਹੁਣ ਆਪਾਂ ਇਹਦੇ ਹੱਲ ਦੀ ਗੱਲ ਕਰਦੇ ਹਾਂ ਕਿਸਾਨ ਵੀਰੋ। ਸ਼ੁਰੂ ਦੇ ਵਿੱਚ ਹੀ ਜਦੋਂ ਆਲੂਆਂ ਦੀ ਬਿਜਾਈ ਕਰ ਲਈ ਆਪਾਂ ਆਪਣੇ ਖੇਤਾਂ ਦਾ ਜਿਹੜਾ ਹੈਗਾ ਸਰਵੇਖਣ ਕਰਨਾ, ਗੇੜੇ ਮਾਰਦਾ ਰਹਿਣਾ, ਅਤੇ ਜੇ ਤੁਹਾਨੂੰ ਵਿਸ਼ਾਣੂ ਰੋਗ ਵਾਲੇ ਜਿਹੜੇ ਆਲੂ ਨੇ ਉਹ ਦਿਖਾਈ ਦੇਣ ਉਹ ਸ਼ੁਰੂ ਦੇ ਵਿੱਚ 4-5 ਬੂਟੇ ਹੀ ਹੋਣਗੇ। ਸੋ ਅਜਿਹੇ ਬੂਟਿਆਂ ਨੂੰ ਅਸੀਂ ਕੀ ਕਰਨਾ, ਸਮੇਤ ਜਿਹੜਾ ਥੱਲੇ ਮਦਰ ਟਿਊਬਰ ਆ ਜਿਹੜਾ ਅਸੀਂ ਆਲੂ ਬੀਜਿਆ ਸੀ ਅਤੇ ਉਹਦੇ ਸਮੇਤ ਜਿਹੜੇ ਬਾਕੀ ਦੇ ਵੀ ਆਲੂ

0: ਛੋਟੇ ਛੋਟੇ ਬਣੇ ਹੋਣਗੇ, ਉਹ ਬੂਟੇ ਨੂੰ ਅਸੀਂ ਪੱਟ ਲੈਣਾ, ਪੱਟ ਕੇ ਦੱਬ ਦੇਣਾ ਅਤੇ ਬਾਅਦ ਦੇ ਵਿੱਚ ਅਸੀਂ ਤੇਲੇ ਦਾ ਛਿੜਕਾਅ ਜਿਹੜਾ ਕਰਨਾ। ਕਿਉਂਕਿ ਜੇ ਅਸੀਂ ਅਜਿਹੇ ਬੂਟੇ ਜਿਹੜੇ ਜਾਂ ਬੂਟੇ ਉੱਤੋਂ ਖਿੱਚ ਲੈਂਦੇ ਹਾਂ ਕਈ ਵਾਰ, ਪਰ ਜਿਹੜੇ ਥੱਲੇ ਬਣ ਰਹੇ ਆਲੂ ਜਾਂ ਮਦਰ ਟਿਊਬਰ ਜਿਹੜੇ ਹੈਗੀ ਆ ਉਹ ਉਵੇਂ ਰਹਿੰਦੀ ਆ, ਉਹ ਤੋਂ ਫਟਾਰਾ ਜਿਹੜਾ ਕੋਈ ਫੇਰ ਬਾਅਦ 'ਚ ਹੋ ਜਾਵੇ ਉਹਦੇ ਤੋਂ, ਕਿਉਂਕਿ ਸਿਆਣਿਆਂ ਦੀ ਕਹਾਵਤ ਇਹੀ ਆ ਬਈ ਜਿਹੜਾ ਆਪਾਂ ਕਹਿੰਦੇ ਕਮਲਾ ਨਾ ਮਰੇ ਕਮਲੇ ਦੀ ਮਾਂ ਮਾਰੋ। ਸੋ ਕਿਉਂਕਿ ਉਹਨੇ ਹੋਰ ਹਜ਼ਾਰਾਂ ਪੈਦਾ ਕਰ ਦੇਣੇ ਆ ਅਜਿਹੇ ਕਮਲੇ। ਸੋ ਉਹ ਜੇ ਉਹੋ ਜਿਹਾ ਆਲੂ ਤੁਹਾਡੇ ਜਿਹੜੇ ਹੈਗੇ ਨੇ ਉਹ ਜ਼ਮੀਨ 'ਚ ਰਹਿ ਜਾਂਦੇ ਆ, ਉਹਦੇ ਨਾਲ ਤੁਹਾਡੇ ਬਿਮਾਰੀ ਵਾਲੇ ਜਿਹੜੇ ਹੈਗੇ ਆ ਬੂਟੇ ਪੈਦਾ ਹੋਣਗੇ, ਜਿਹਨਾਂ ਤੋਂ ਬਾਅਦ ਤੇਲਾ ਜਿਹੜਾ ਹੈਗਾ ਉਹ ਰਸ ਚੂਸ ਕੇ ਅੱਗੇ ਤੰਦਰੁਸਤ ਬੂਟਿਆਂ 'ਤੇ ਇਸ ਰੋਗ ਨੂੰ ਫੈਲਾ ਦੇਗਾ। ਜਿਹਦੀਆਂ ਨਿਸ਼ਾਨੀਆਂ ਸਾਨੂੰ ਕੋਈ ਇਹਦੀ ਲਾਗ ਤੋਂ ਤੇਲੇ ਦੇ ਹਮਲੇ ਤੋਂ ਕੋਈ 10-12 ਦਿਨਾਂ ਬਾਅਦ ਫਿਰ ਨਜ਼ਰ ਆਉਂਦੀਆਂ ਨੇ। ਸੋ ਇਸ ਕਰਕੇ ਇਲਾਜ ਨਾਲੋਂ ਜ਼ਿਆਦਾ ਪਰਹੇਜ਼ ਚੰਗਾ, ਅਜਿਹੇ ਬੂਟਿਆਂ ਨੂੰ ਅਸੀਂ ਪੱਟ ਕੇ ਖੇਤ ਦੇ ਵਿੱਚ ਦੱਬ ਦੇਣਾ ਅਤੇ ਬਾਅਦ ਦੇ ਵਿੱਚ ਇਹ ਗੱਲ ਜਿਹੜੀ ਆਪਾਂ ਇਹਨਾਂ ਰੋਗਾਂ ਨੂੰ ਫਿਰ ਆਲੂ ਦੇ ਵਿੱਚ ਵੜਨ ਤੋਂ ਕਿਵੇਂ ਰੋਕਣਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵਿਸ਼ਾਣੂ ਰੋਗ ਜਿਹੜਾ ਹੈਗਾ ਇਹ ਆਲੂ ਰਾਹੀਂ ਜਾਂਦੇ ਆ ਅਤੇ ਉਹੋ ਜਿਹੇ ਬਿਮਾਰ ਬੂਟੇ ਪੈਦਾ ਕਰ ਦਿੰਦੇ ਨੇ। ਜਦੋਂ ਇਹਦੀ ਲਾਗ ਜਿਹੜੀ ਹੈਗੀ ਆ ਤੰਦਰੁਸਤ ਬੂਟੇ 'ਤੇ ਚਲੇ ਜਾਂਦੀ ਆ, ਫਿਰ ਪੱਤਿਆਂ ਤੋਂ ਦੁਬਾਰਾ ਫਿਰ ਉਹੀ ਵਿਸ਼ਾਣੂ ਜਿਹੜਾ ਹੈਗਾ ਥੱਲੇ ਆਲੂਆਂ ਦੇ ਵਿੱਚ ਚਲਿਆ ਜਾਣਾ। ਇਸੇ ਕਰਕੇ ਅਸੀਂ ਇਹ ਗੱਲ ਕਹਿੰਦੇ ਹਾਂ, ਸਾਡੇ ਸਲਾਹ ਜਿਹੜੀ ਆ ਦਿੱਤੀ ਜਾਂਦੀ ਆ, ਆਪਾਂ ਜਿਹੜੀ ਹੈਗੀ ਆ ਤਕਨੀਕ ਜਿਹੜੀ ਜੇ ਆਪਾਂ ਨੂੰ ਆਲੂ ਰੋਗ ਰਹਿਤ ਆਲੂ ਕਰਨ ਵਿਧੀ ਹੈਗੀ ਆ ਉਹਨੂੰ ਅਪਣਾਉਣਾ। ਇਸ ਵਾਸਤੇ ਆਲੂ ਜਿਹੜੇ ਹੈਗੇ ਆ ਅਸੀਂ ਅਕਤੂਬਰ ਦੇ ਪਹਿਲੇ ਹਫ਼ਤੇ ਇਹਨਾਂ ਦੀ ਬਿਜਾਈ ਕਰਨੀ ਆ ਅਤੇ ਬਾਕੀ ਸਿਫਾਰਿਸ਼ਾਂ ਜਿਹੜੀ ਯੂਨੀਵਰਸਿਟੀ ਨੇ ਉਹਨਾਂ ਦੇ ਉੱਤੇ ਇੰਨ ਬਿੰਨ ਜਿਹੜਾ ਸਾਈਜ਼ ਜਿਹੜਾ ਉਹ ਠੀਕ ਵਰਤਣਾ। ਜਦੋਂ ਦਸੰਬਰ ਦੇ ਅਖੀਰ 'ਚ ਜਾਂ ਜਨਵਰੀ ਦੇ ਸ਼ੁਰੂ ਦੇ ਵਿੱਚ ਉਦੋਂ ਤਕਰੀਬਨ ਤੁਹਾਡੀ ਜਦੋਂ 100 ਦਿਨ ਦੀ ਫਸਲ ਹੋ ਜਾਣੀ ਆ ਸਹੀ, ਇਹ ਪਤਰਾਲ ਨੂੰ ਅਸੀਂ ਕੱਟ ਦੇਣਾ। ਜਦੋਂ ਪਤਰਾਲ ਨੂੰ ਕੱਟ ਦਿਆਂਗੇ ਅਤੇ ਕਿਉਂਕਿ ਅੱਗੇ ਮੌਸਮ ਗਰਮ ਹੋਣਾ ਅਤੇ ਤੇਲੇ ਦੀ ਗਿਣਤੀ ਜਿਹੜੀ ਹੈਗੀ ਆ ਤੇਲਾ ਦੀ ਆਉਣ ਤੋਂ ਪਹਿਲਾਂ ਅਸੀਂ ਜੇ ਇਹ ਪਤਰਾਲ ਨੂੰ ਕੱਟ ਦਿਆਂਗੇ ਬੂਟਿਆਂ ਦੇ ਵਿੱਚ ਜਿਹੜਾ ਹੈਗਾ ਇਹ ਰੋਗ ਜਿਹੜਾ ਨਹੀਂ ਫੈਲੂਗਾ। ਦੂਸਰੀ ਗੱਲ ਇੱਕ ਹੋਰ ਆ, ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਜਦੋਂ ਝੁਲਸ ਰੋਗ ਦਾ ਪਛੇਤੇ ਝੁਲਸ ਰੋਗ ਦਾ ਹਮਲਾ ਹੋ ਜਾਂਦਾ ਅਤੇ ਸਿਆਲਾਂ ਦੇ ਵਿੱਚ ਜਦੋਂ ਮੀਂਹ ਪੈਂਦੇ ਆ ਅਤੇ ਉਦੋਂ ਇਹ ਨਾਲ ਕੀ ਹੁੰਦਾ ਵੀ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ, ਰੋਗ ਦਾ ਹਮਲਾ ਵੱਧ ਹੁੰਦਾ। ਜੇਕਰ ਇਹਦਾ ਹਮਲਾ ਆਲੂ ਬਣਨ ਤੋਂ ਪਹਿਲਾਂ ਹੁੰਦਾ ਫਿਰ ਸਾਡਾ ਕਾਫ਼ੀ ਨੁਕਸਾਨ ਕਰਦਾ। ਜੇਕਰ ਇਹ ਸਾਡਾ ਇਹਦਾ ਹਮਲਾ ਜਿਹੜਾ ਹੈਗਾ ਦਸੰਬਰ ਜਨਵਰੀ ਦੇ ਐਂਡ ਦੇ ਵਿੱਚ ਹੁੰਦਾ ਅਤੇ ਉਦੋਂ ਨੁਕਸਾਨ ਘੱਟ ਜਾਂਦਾ, ਪਰ ਅਸੀਂ ਆਪਣੇ ਜਿਹੜੇ ਆਲੂ ਆ ਇਸ ਰੋਗ ਤੋਂ ਵੀ ਬਚਾਉਣੇ ਆ। ਇਸ ਕਿਉਂਕਿ ਅਸੀਂ ਜੇ ਉਹ ਆਲੂ ਉੱਥੇ ਆਪਣੇ ਬੂਟੇ ਉੱਤੇ ਹੋਣਗੇ ਉਹਨਾਂ ਦੇ ਉੱਤੇ ਉੱਲੀ ਦੇ ਕਣ ਜਿਹੜੇ ਆ ਉਹ ਪੈਦਾ ਹੋ ਜਾਣੇ ਆ, ਮੀਂਹ ਦੇ ਨਾਲ ਜਿਹੜੇ ਧੁੱਲ ਕੇ ਉਹ ਹੇਠਾਂ ਬਣ ਰਹੇ ਆਲੂਆਂ ਦੇ ਵਿੱਚ ਚਲੇ ਜਾਣਗੇ। ਸੋ ਇਸੇ ਕਰਕੇ ਅਸੀਂ ਕਹਿੰਦੇ ਹਾਂ ਦਸੰਬਰ ਤੋਂ ਅੱਧ ਦਸੰਬਰ ਤੋਂ ਬਾਅਦ ਪਾਣੀ ਘਟਾ ਦੇਣਾ, ਪੱਤੇ ਜਿਹੜੇ ਹੈਗੇ ਨੇ ਤੁਹਾਡੇ ਜੋ ਥੋੜ੍ਹੇ ਖੜਵੇਂ ਜਿਹੇ ਹੋ ਗਏ ਅਤੇ ਉਹਨੂੰ ਪਤਰਾਲ ਕੱਟ ਦਈਏ ਤਾਂ ਜੋ ਇਹ ਫਿਰ ਬਾਅਦ 'ਚ ਸੁੱਕ ਜਾਣ, ਇਹਦੇ ਉੱਤੇ ਬਿਮਾਰੀ ਦੇ ਕਣ ਜਿਹੜੇ ਨਾ ਪੜਨ ਅਤੇ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਰੋਗ ਰਹਿਤ ਆਲੂ ਜਿਹੜੇ ਹੈਗੇ ਆ ਉਹ ਆਪਾਂ ਪੈਦਾ ਕਰ ਸਕਦੇ ਹਾਂ। ਇਹ ਤੁਹਾਡੇ ਆਲੂ ਜਿਹੜੇ ਹੋਣਗੇ ਆਪਣੇ ਝੁਲਸ ਰੋਗ ਤੋਂ ਵੀ ਮੁਕਤ ਹੋਣਗੇ। ਜੇ ਆਪਾਂ ਇਸ ਵਿਧੀ ਨੂੰ ਅਪਣਾ ਲਈਏ ਤਾਂ ਵਿਸ਼ਾਣੂ ਰੋਗਾਂ ਤੋਂ ਬਚਾਅ ਕਰ ਸਕਦੇ ਹਾਂ ਅਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਧਫੜੀ ਅਤੇ ਖਰੀੜ ਰੋਗ ਤੋਂ ਬਚਾਅ ਕਰਕੇ ਆਪਾਂ ਰੋਗ ਰਹਿਤ ਫਸਲ ਜਿਹੜੀ ਆ ਉਹ ਲੈ ਕੇ ਫਿਰ ਜਦੋਂ ਗੋਦਾਮਾਂ ਦੇ ਵਿੱਚ ਆਪਾਂ ਸਟੋਰ ਕਰਕੇ ਰੱਖਣਾ ਉਦੋਂ ਫਿਰ ਇਹੀ ਗੱਲਾਂ ਦਾ ਖਿਆਲ ਰੱਖਣਾ ਵੀ ਇਹੋ ਜਿਹੇ ਦਾਗੀ ਆਲੂ ਜਾਂ ਬਿਮਾਰੀ ਵਾਲੇ ਆਲੂ ਜਿਹੜੇ ਹੈਗੇ ਆ ਉਹ ਅਸੀਂ ਜਿਹੜੇ ਠੰਡੇ ਗੋਦਾਮਾਂ ਦੇ ਵਿੱਚ ਸਟੋਰ ਨਹੀਂ ਕਰਨੇ। ਇਹਨਾਂ ਦੀ ਬਿਮਾਰੀਆਂ ਦੀ ਲਾਗ ਜਿਹੜੀ ਹੈਗੀ ਆ ਅਤੇ ਬਾਹਰ ਝੁਲਸ ਰੋਗ ਦੇ ਆਲੂ ਜਿਹੜੇ ਆ ਜਾਂ ਇਹਦੀ ਲਾਗ ਜਿਹੜੀ ਆ ਬਾਹਰ ਨਹੀਂ ਪਲਦੀ ਰਹਿਣੀ ਕਿਉਂ ਤਾਪਮਾਨ ਜਿਹੜਾ ਵੱਧ ਜਾਣਾ ਅਤੇ ਉੱਥੇ ਇਹ ਆਲੂ ਜਿਹੜੇ ਹੈਗੇ ਆ ਇਹਨਾਂ ਦੇ ਉੱਤੇ ਇਸ ਦੀ ਲਾਗ ਜਿਹੜੀ ਹੈਗੀ ਆ ਉਹ ਖਤਮ ਹੋ ਜਾਂਦੀ ਆ। ਜੇਕਰ ਕੋਈ ਬਿਮਾਰੀ ਵਾਲਾ ਆਲੂ ਅਸੀਂ ਠੰਡੇ ਗੋਦਾਮਾਂ ਦੇ ਵਿੱਚ ਉਹ ਜਿਹਾ ਰੱਖ ਦਈਏ ਤਾਂ ਉਹ ਅਗਲੇ ਸਾਲ ਲਈ ਫਿਰ ਸਾਡੇ ਲਈ ਸਿਰਦਰਦੀ ਜਿਹੜੀ ਆ ਬਣਦੇ ਆ। ਇਸ ਕਰਕੇ ਹੁਣ ਅਸੀਂ ਆਲੂਆਂ ਨੂੰ ਗੋਦਾਮਾਂ ਤੋਂ ਕੱਢਣ ਤੋਂ ਪਹਿਲਾਂ ਹੀ ਛਾਂਟੀ ਕਰਕੇ ਦੱਬ ਦੇਣਾ। ਗਲੇ ਸੜੇ ਆਲੂ ਨੇ ਅਤੇ ਦੂਜੇ ਜਿਹੜੇ ਖਰੀਂਡ ਜਾਂ ਧਫੜੀ ਰੋਗ ਵਾਲੇ ਆਲੂਆਂ ਨੂੰ ਕੱਢ ਕੇ ਅਸੀਂ ਜਿਹੜਾ ਹੈਗਾ ਆਪਣੇ ਰਾਸ਼ਨ ਲਈ ਵਰਤ ਜਾਣਾ। ਅਤੇ ਇੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਸੀ। ਤੁਸੀਂ ਇਹ ਮੇਰੇ ਵਿਚਾਰ ਜਿਹੜੇ ਆ ਸੁਣੇ ਨੇ ਆਪਣੇ ਜਿਹੜੇ ਆ ਖੇਤਾਂ ਦੇ ਵਿੱਚ ਲਾਗੂ ਕਰਕੇ ਰੋਗ ਰਹਿਤ ਜਿਹੜੀ ਹੈਗੀ ਆ ਆਲੂ ਦੀ ਫਸਲ ਜਿਹੜੀ ਆ ਪੈਦਾ ਕਰ ਸਕਦੇ ਹੋ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ।
1: ਸ਼ਿੰਗਾਰਾ ਸਿੰਘ ਜੀ,
2: ਜੀ
1: ਗੱਲ ਹੈਗੀ ਇੱਦਾਂ ਵੀ ਹੁਣ ਅਸੀਂ ਤੁਹਾਨੂੰ ਇੱਕ ਸੁਣਾਉਣਾ ਪੰਜਾਬੀ ਰੂਪਕ।
2: ਅੱਛਾ,
1: ਪੰਜਾਬੀ ਸੱਭਿਆਚਾਰ 'ਚ ਗਹਿਣੇ।
2: ਇਹ ਸੁਣੀਏ ਜੀ।
1: ਸੁਣਾਓ ਜੀ ਫਿਰ।
2: ਲਓ

ਤੋਂ ਹੀ ਮਨੁੱਖ ਆਪਣੇ ਰੂਪ ਨੂੰ ਸ਼ਿੰਗਾਰਨ ਲਈ ਗਹਿਣਿਆਂ ਦਾ ਸਹਾਰਾ ਲੈਂਦਾ ਆ ਰਿਹਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਦੇ ਪਹਿਨਣ ਵਾਲੇ ਗਹਿਣਿਆਂ ਦੀ ਲੜੀ ਲੰਮੀ ਹੈ। ਹਰੇਕ ਮੁਟਿਆਰ ਦੀ ਇੱਛਾ ਹੁੰਦੀ ਹੈ ਕਿ ਉਸ ਕੋਲ ਵੱਧ ਤੋਂ ਵੱਧ ਗਹਿਣੇ ਹੋਣ। ਮਰਦਾਂ ਦੇ ਪਹਿਨਣ ਵਾਲੇ ਗਹਿਣਿਆਂ ਵਿੱਚੋਂ ਕੈਂਠਾ, ਕੜਾ, ਨੱਤੀਆਂ, ਕੁੰਡਲ, ਗਾਨੀ, ਛਾਪਾਂ, ਛੱਲੇ ਪ੍ਰਮੁੱਖ ਨੇ। ਉੱਥੇ ਔਰਤਾਂ ਦੇ ਪਹਿਨਣ ਵਾਲੇ ਗਹਿਣਿਆਂ ਵਿੱਚ ਟਿੱਕਾ, ਸੱਗੀ ਫੁੱਲ, ਰਤਨ ਚੌਂਕ, ਬਘਿਆੜੀ, ਝੂਮਰ, ਝੂਮਰ ਸੂਈ, ਬੁੰਦੇ, ਕਲਿਪ, ਵਾਲੀਆਂ, ਕਾਂਟੇ, ਕੋਕਾ ਆਦਿ ਬਹੁਤ ਸਾਰੇ ਗਹਿਣੇ ਨੇ। ਗਹਿਣੇ ਹਾਰ ਸ਼ਿੰਗਾਰ ਦਾ ਮਹੱਤਵਪੂਰਨ ਸਾਧਨ ਨੇ। ਇਹਨਾਂ ਦੀ ਆਦਿ ਕਾਲ ਤੋਂ ਲੈ ਕੇ ਵਰਤਮਾਨ ਤੱਕ ਮਨੁੱਖ ਨਾਲ ਗਹਿਰੀ ਸਾਂਝ ਰਹੀ ਹੈ। ਜਿੱਥੇ ਗਹਿਣੇ ਔਰਤ ਤੇ ਮਰਦ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਨੇ, ਉੱਥੇ ਲੋਕ ਕਲਾ ਦਾ ਪ੍ਰਗਟਾਵਾ ਵੀ ਨੇ। ਵਾਰਿਸ ਸ਼ਾਹ ਨੇ ਆਪਣੀ ਬਹੁਤ ਹੀ ਮਕਬੂਲ ਹੋਈ ਰਚਨਾ ਹੀਰ ਵਿੱਚ ਹੀਰ ਨੂੰ ਉਸਦੇ ਮਾਪਿਆਂ ਵੱਲੋਂ ਦਾਜ ਵਿੱਚ ਦਿੱਤੇ ਗਹਿਣਿਆਂ ਦਾ ਬਹੁਤ ਹੀ ਖੂਬਸੂਰਤ ਵਰਣਨ ਕੀਤਾ ਹੈ। ਇਸ ਤਰ੍ਹਾਂ ਮੱਧਕਾਲੀਨ ਸਾਹਿਤ ਦੇ ਲੇਖਕਾਂ ਨੇ ਵੀ ਲੋਕ ਗਹਿਣਿਆਂ ਦਾ ਆਪਣੀਆਂ ਰਚਨਾਵਾਂ ਵਿੱਚ ਖੁੱਲ੍ਹ ਕੇ ਜ਼ਿਕਰ ਕੀਤਾ ਹੈ। ਪੰਜਾਬੀ ਸੱਭਿਆਚਾਰ ਵਿੱਚ ਹਰ ਮੌਕੇ ਤੇ ਕੋਈ ਨਾ ਕੋਈ ਰਸਮ ਮਨਾਈ ਜਾਂਦੀ ਹੈ। ਇਹਨਾਂ ਵਿੱਚ ਮੁੱਖ ਤੌਰ ਤੇ ਜਨਮ, ਵਿਆਹ ਅਤੇ ਮੌਤ ਨਾਲ ਸੰਬੰਧਿਤ ਰਸਮਾਂ ਨੇ, ਜਿਨ੍ਹਾਂ ਦਾ ਗਹਿਣਿਆਂ ਨਾਲ ਡੂੰਘਾ ਸੰਬੰਧ ਹੈ। ਜਦੋਂ ਕਿਸੇ ਘਰ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਵਿੱਤ ਅਨੁਸਾਰ ਸੋਨੇ ਚਾਂਦੀ ਦੇ ਗਹਿਣੇ ਪਾਏ ਜਾਂਦੇ ਨੇ। ਵਿਆਹ ਤੋਂ ਪਹਿਲਾਂ, ਮੰਗਣੀ ਅਤੇ ਵਿਆਹ ਸਮੇਂ ਵੀ ਮੁੰਡੇ ਕੁੜੀ ਨੂੰ ਜਿੱਥੇ ਗਹਿਣੇ ਪਾਏ ਜਾਂਦੇ ਨੇ, ਉੱਥੇ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਨੂੰ ਆਪਣੀ ਹੈਸੀਅਤ ਮੁਤਾਬਕ ਗਹਿਣੇ ਪਾਏ ਜਾਂਦੇ ਨੇ। ਇਹਨਾਂ ਗੱਲਾਂ ਤੋਂ ਇੱਕ ਗੱਲ ਤਾਂ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬੀ ਸੱਭਿਆਚਾਰ ਵਿੱਚ ਗਹਿਣਿਆਂ ਦਾ ਸੰਬੰਧ ਸਿਰਫ ਹਾਰ ਸ਼ਿੰਗਾਰ ਨਾਲ ਹੀ ਨਹੀਂ, ਸਗੋਂ ਇੱਥੋਂ ਦੀਆਂ ਰਸਮਾਂ ਨਾਲ ਵੀ ਹੈ। ਵਿਆਹ ਸ਼ਾਦੀਆਂ ਤੇ ਗਾਏ ਜਾਣ ਵਾਲੇ ਗੀਤਾਂ ਤੋਂ ਵੀ ਕਈ ਤਰ੍ਹਾਂ ਦੇ ਗਹਿਣਿਆਂ ਨਾਲ ਜੁੜੀਆਂ ਰਸਮਾਂ ਤੇ ਰੀਤਾਂ ਦਾ ਪਤਾ ਲੱਗ ਜਾਂਦਾ ਹੈ।

ਤਾਂ ਪੰਜਾਬੀ ਸੱਭਿਆਚਾਰ ਵਿੱਚ ਸਾਰੇ ਗਹਿਣਿਆਂ ਦਾ ਹੀ ਆਪਣਾ ਆਪਣਾ ਵਿਸ਼ੇਸ਼ ਸਥਾਨ ਹੈ, ਪਰ ਅੰਗੂਠੀ ਦੀ ਸਭ ਗਹਿਣਿਆਂ ਤੋਂ ਜ਼ਿਆਦਾ ਮਹੱਤਤਾ ਹੈ। ਵਿਆਹ ਸ਼ਾਦੀਆਂ ਦੇ ਗਹਿਣਿਆਂ ਵਿੱਚ ਪ੍ਰਥਮ ਸਥਾਨ ਅੰਗੂਠੀ ਨੂੰ ਹੀ ਪ੍ਰਾਪਤ ਹੈ। ਮੁਟਿਆਰ ਕੁੜੀਆਂ ਵਿਆਹ ਦੇ ਸੁਪਨਿਆਂ ਦੇ ਨਾਲ ਨਾਲ ਗਹਿਣਿਆਂ ਦੇ ਸੁਪਨੇ ਵੀ ਲੈਣ ਲੱਗਦੀਆਂ ਨੇ। ਮੁਟਿਆਰ ਆਪਣੇ ਮਾਹੀ ਅੱਗੇ ਆਪਣੀ ਚਾਹਤ ਦਾ ਇਜ਼ਹਾਰ ਵੀ ਇੱਕ ਹਾੜੇ ਜਾਂ ਤਰਲੇ ਨਾਲ ਕਰਦੀ ਏ।

ਗਾਇਆਂ ਦੀ ਸ਼ੁਰੂਆਤ ਤਾਂ ਸ਼ੌਕ ਨਾਲ ਹੋਈ ਸੀ, ਫਿਰ ਹੌਲੀ ਹੌਲੀ ਇਹ ਸਾਡੀ ਲੋੜ ਬਣਦੇ ਗਏ, ਪਰ ਹੁਣ ਤਾਂ ਇਹ ਗਹਿਣੇ ਅਮੀਰੀ ਗਰੀਬੀ ਦੀ ਪਹਿਚਾਣ ਬਣ ਕੇ ਰਹਿ ਗਏ ਨੇ। ਉਂਝ ਸੱਭਿਆਚਾਰ ਦੇ ਪੱਖ ਤੋਂ ਹਰ ਗਹਿਣਾ ਆਪਣੀ ਬੁੱਕਲ ਵਿੱਚ ਇੱਕ ਫਲਸਫੇ ਨੂੰ ਸਮੋਈ ਬੈਠਾ ਏ। ਜੇ ਗਿੱਧੇ ਦੇ ਪਿੜ ਵਿੱਚ ਨੱਚਣ ਵੇਲੇ ਮੁਟਿਆਰ ਦੇ ਪੈਰ ਵਿੱਚ ਪੰਜੇਬਾਂ ਨਾ ਹੋਣ ਤਾਂ ਗੱਲ ਬਣਦੀ ਨਹੀਂ। ਇਸੇ ਲਈ ਤਾਂ ਮੁਟਿਆਰ ਆਖਦੀ ਏ

ਭਾਵੇਂ ਕੁਦਰਤ ਨੇ ਹੀ ਮਨੁੱਖ ਜਾਤੀ ਨੂੰ ਢਾਂਚੇਬੱਧ ਸਰੀਰ ਦੇ ਕੇ ਕਿਸੇ ਗਹਿਣੇ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਨਾ ਹੀ ਇਹਨਾਂ ਗਹਿਣਿਆਂ ਦਾ ਕੋਈ ਮੁੱਲ ਏ। ਪਰ ਫਿਰ ਵੀ ਜਦੋਂ ਕੋਈ ਮੁਟਿਆਰ ਜਵਾਨੀ ਦੇ ਵਿਹੜੇ ਪੈਰ ਧਰਦੀ ਏ ਤਾਂ ਉਸ ਦੇ ਦਿਲ ਵਿੱਚ ਨਿੱਤ ਨਵੀਆਂ ਸੋਚਾਂ ਜਨਮ ਲੈਂਦੀਆਂ ਨੇ ਤੇ ਆਪਣੇ ਆਪ ਨੂੰ ਦਿਲਕਸ਼ ਬਣਾਉਣ ਲਈ ਉਹ ਹੋਰ ਸ਼ਿੰਗਾਰ ਦੇ ਨਾਲ ਨਾਲ ਗਹਿਣਿਆਂ ਦਾ ਉਪਯੋਗ ਵੀ ਕਰਦੀ ਏ।

ਹਰੇਕ ਲੋਕ ਕਲਾ ਦਾ ਜਨਮ ਸਮਾਜਿਕ ਚੌਗਿਰਦੇ ਦੀ ਉਪਜ ਹੁੰਦਾ ਏ। ਮੁਟਿਆਰ ਦੇ ਹਾਰ ਸ਼ਿੰਗਾਰ ਦਾ ਸੰਬੰਧ ਵਿਸ਼ੇਸ਼ ਕਰਕੇ ਸਹੁਰੇ ਘਰ ਨਾਲ ਜੋੜਿਆ ਜਾਂਦਾ ਏ। ਕੁਆਰੀਆਂ ਕੁੜੀਆਂ ਨੂੰ ਅੱਜ ਵੀ ਬੇਗਾਨਾ ਧਨ ਸਮਝਿਆ ਜਾਂਦਾ ਏ। ਇਸ ਗੱਲ ਦੀ ਹਾਮੀ ਸਾਡੇ ਲੋਕ ਗੀਤ ਵੀ ਭਰਦੇ ਨੇ।

8 ਸਾਲਾਂ ਦੀ ਲੜਕੀ ਦੇ ਕੰਨ ਵਿੰਨ ਦਿੱਤੇ ਜਾਂਦੇ ਨੇ। ਲੜਕੀ ਦੇ ਸਮੇਂ ਸਿਰ ਕੰਨ ਬਣਾਉਣ ਬਾਰੇ ਵੀ ਪੰਜਾਬੀ ਲੋਕ ਜੀਵਨ ਵਿੱਚ ਇਹ ਅਖਾਣ ਪ੍ਰਚਲਿਤ ਹੈ, ਬੂਹੇ ਆਈ ਜਨ ਵਿੰਨੋ ਕੁੜੀ ਦੇ ਕੰਨ। ਜਦ ਕੋਈ ਮੁਟਿਆਰ ਆਪਣੇ ਮਾਹੀ ਨੂੰ ਬਾਰ ਬਾਰ ਪਿੱਪਲ ਪੱਤੀਆਂ ਕਰਵਾ ਕੇ ਦੇਣ ਦੀ ਮੰਗ ਕਰਦੀ ਹੈ ਤਾਂ ਇੱਕ ਦਿਨ ਉਸਦਾ ਮਾਹੀ ਆਖ ਹੀ ਦਿੰਦਾ ਹੈ।

ਵਿੱਚ ਕਹਿਣਾ ਨਾਲ ਅਨੇਕਾਂ ਵਹਿਮ ਭਰਮ ਵੀ ਜੁੜੇ ਹੋਏ ਨੇ। ਕਿਹਾ ਜਾਂਦਾ ਹੈ ਕਿ ਕੰਨਾਂ ਨੂੰ ਖਾਸ ਥਾਂ ਤੋਂ ਵਿੰਨਣ ਨਾਲ ਮਨੁੱਖ ਨੂੰ ਸੁਰਗ ਦੀ ਹਵਾ ਆਉਂਦੀ ਹੈ। ਭਾਵੇਂ ਅੱਜ ਦੇ ਇਸ ਵਿਗਿਆਨਿਕ ਯੁੱਗ ਵਿੱਚ ਅਜਿਹੀਆਂ ਗੱਲਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ, ਪਰ ਫਿਰ ਵੀ ਸੱਤ

ਸਮੇਂ ਗਹਿਣਿਆਂ ਦੇ ਆਦਾਨ ਪ੍ਰਦਾਨ ਦਾ ਸਿਲਸਿਲਾ ਅੱਜ ਉਸੇ ਤਰ੍ਹਾਂ ਹੀ ਤੁਰਿਆ ਆਉਂਦਾ ਏ। ਇਹ ਸਮੇਂ ਇਹ ਰੀਤ ਇੱਕ ਜ਼ਰੂਰਤ ਬਣ ਕੇ ਹੋਰ ਦਾ ਹੋਰ ਹੀ ਰੂਪ ਧਾਰ ਚੁੱਕੀ ਏ। ਲੜਕੀ ਦੇ ਗੁਣ ਨਾਲੋਂ ਵੱਡਾ ਕੋਈ ਹੋਰ ਗਹਿਣਾ ਨਹੀਂ। ਜਿੱਥੇ ਪਿਆਰ ਹੁੰਦਾ ਏ ਉੱਥੇ ਕਿਸੇ ਨਾ ਕਿਸੇ ਗੱਲੋਂ ਮਾੜਾ ਮੋਟਾ ਤਕਰਾਰ ਵੀ ਪੈਦਾ ਹੋ ਹੀ ਜਾਂਦਾ ਏ। ਪਰ ਜੇ ਮੁਟਿਆਰ ਨੂੰ ਉਸ ਦਾ ਮਾਹੀ ਗਹਿਣਿਆਂ ਸੰਬੰਧੀ ਕਦੇ ਕੁਝ ਆਖ ਜਾਵੇ ਤਾਂ ਮੁਟਿਆਰ ਕਿਵੇਂ ਚੁੱਪ ਰਹਿ

ਜਿੱਥੇ ਲੋਕ ਗੀਤ ਜੀਵਨ ਵਿੱਚ ਮਿਠਾਸ ਪੈਦਾ ਕਰਦੇ ਨੇ, ਉੱਥੇ ਸਾਡੇ ਅਤੀਤ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਰੱਖਦੇ ਨੇ। ਜੇਕਰ ਲੋਕ ਗੀਤਾਂ ਨੂੰ ਅਣਲਿਖਿਆ ਇਤਿਹਾਸ ਕਹਿ ਲਈਏ, ਜਿਹੜਾ ਕਿਸੇ ਕੌਮ, ਜ਼ਾਤ, ਦੇਸ਼, ਧਰਮ ਤੇ ਵਿਰਸੇ ਨੂੰ ਸੰਭਾਲ ਕੇ ਰੱਖਦਾ ਏ, ਤਾਂ ਗਲਤ ਨਹੀਂ ਹੋਵੇਗਾ। ਜੇਕਰ ਪੰਜਾਬੀ ਸੱਭਿਆਚਾਰ ਦਾ ਅਧਿਐਨ ਕਰਨਾ ਪਵੇ ਤਾਂ ਪੰਜਾਬੀ ਲੋਕ ਗੀਤਾਂ ਦਾ ਅਧਿਐਨ ਜ਼ਰੂਰੀ ਏ। ਇਸੇ ਤਰ੍ਹਾਂ ਪਹਿਨਣ ਵਾਲੇ ਗਹਿਣਿਆਂ ਨੂੰ ਵੀ ਲੋਕ ਗੀਤਾਂ ਰਾਹੀਂ ਸਨਮਾਨਿਆ ਜਾਂਦਾ ਏ। ਮਨ ਵਿੱਚ ਜਦੋਂ ਕਿਸੇ ਸੌਣ ਦੀ ਰਾਂਗਲੀ ਰੁੱਤ ਵਰਗਾ ਜਜ਼ਬਾ ਫੁੱਟਦਾ ਏ, ਤਾਂ ਲੋਕ ਗੀਤ ਸਤਰੰਗੀ ਪੀਂ ਵਾਂਗ ਆਪਣੇ ਆਪ ਹੀ ਪੀਂਘ ਚੜਾ ਲੈਂਦੇ ਨੇ। ਪੰਜਾਬਣ ਦੇ ਹੁਸਨ ਤੇ ਖੂਬਸੂਰਤੀ ਦੇ ਨਾਲ ਨਾਲ ਗਹਿਣਿਆਂ ਦਾ ਵਰਣਨ ਕੇਵਲ ਲੋਕ ਸਾਹਿਤ ਵਿੱਚ ਹੀ ਨਹੀਂ, ਸਗੋਂ ਪੰਜਾਬੀ ਸਾਹਿਤ ਵਿੱਚ ਵੀ ਥਾਂ ਥਾਂ ਤੇ ਮਿਲਦਾ ਏ। ਘੁੰਡ ਦੀ ਕੈਦ ਵਿੱਚ ਹੁਸਨ ਤਾਂ ਚਮਕਾ ਮਾਰਦਾ ਹੀ ਏ, ਸਗੋਂ ਗਹਿਣਿਆਂ ਦੇ ਲਿਸ਼ਕਾਰੇ ਵੀ ਛੁਪਾਏ ਛੁਪਦੇ ਨਹੀਂ।

ਕਰੋ ਵਾਲੀਆਂ ਰੱਖੇ ਲਿਸ਼ਕਾ।

0: ਹਾਂ ਜੀ ਤੇਜਾ ਸਿੰਘ ਜੀ
1: ਸ਼ਿੰਗਾਰਾ ਸਿੰਘ ਜੀ ਕੱਲ ਦਾ ਪ੍ਰੋਗਰਾਮ ਐਵੇਂ ਆ ਜੀ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਮਟਰਾਂ ਦੀ ਕਾਸ਼ਤ
0: ਅੱਛਾ
1: ਇਸ ਵਿਸ਼ੇ ਤੇ ਗੱਲਬਾਤ ਕਰਾਂਗੇ
0: ਜੀ
1: ਸ਼ਾਮ ਨੂੰ 6:30 ਦਿਹਾਤੀ ਪ੍ਰੋਗਰਾਮ ਚ ਸਰਦ ਰੁੱਤ ਦੀਆਂ ਖੁੰਭਾਂ
0: ਅੱਛਾ
1: ਡਾਕਟਰ ਸ਼ਿਵਾਨੀ ਸ਼ਰਮਾ ਹੋਣੀ ਆਏ ਸੀ ਆਪਣੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ
0: ਜੀ
1: ਉਹਨਾਂ ਨੇ ਜਾਣਕਾਰੀ ਦਿੱਤੀ ਆ ਉਹ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ
0: ਜੀ
1: ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਨਾਲ ਗੀਤ ਸੰਗੀਤ ਦਾ ਹੋਏਗਾ ਜੀ
0: ਮੌਸਮ ਕੀ ਕਹਿੰਦਾ ਜੀ ਫਿਰ
1: ਮੌਸਮ ਦਾ ਰਲਿਆ ਮਿਲਿਆ ਪ੍ਰਭਾਵ ਹੈ
0: ਅੱਛਾ
1: ਮੌਨਸੂਨ ਕਾਫੀ ਦੇਰ ਦਾ ਆਏ ਆ ਹੁਣ ਕਹਿੰਦੇ ਉਹਦੇ ਥੋੜੇ ਦਿਨਾਂ ਨੂੰ ਵਾਪਸ ਮੁੜਨਾ
0: ਅੱਛਾ
1: ਛੁੱਟੀ
0: ਕੱਟ ਕੇ
1: ਆ ਛੁੱਟੀ ਕੱਟ ਕੇ ਹੁਣ ਚੱਲੂਗਾ ਸੋ ਇਸ ਕਰਕੇ ਮੌਸਮ ਐਵੇਂ ਰਲਮਾ ਮਿਲਮਾ ਜਾਈ ਪ੍ਰਭਾਵ ਰਹੇਗਾ ਆਪਾਂ ਚੱਲੀਏ ਜੀ
2: ਜੈ ਹਿੰਦ।

ਹੁਣੇ ਤੁਸੀਂ ਦਿਹਾਤੀ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿਚ ਯਾਨੀ ਸ਼ਾਮ 7:30 ਵਜੇ ਸੁਣੋਗੇ ਪੰਜਾਬੀ ਖ਼ਬਰਾਂ।

0: ਪ੍ਰਦਾਨ ਕਰਨ ਨਾਲ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਦੀਆਂ ਨੇ, ਜੋ ਕਿ ਅਸਲ ਸ਼ਕਤੀਕਰਨ ਨੇ। ਆਸਾਮ ਦੇ ਵਿਕਾਸ ਦੇ ਰਾਹ ਦਾ ਹਵਾਲਾ ਦਿੰਦੇ ਹੋਏ ਸ੍ਰੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਆਸਾਮ ਦੀ ਆਰਥਿਕਤਾ ਵਿੱਚ 45% ਦਾ ਵਾਧਾ ਹੋਇਆ। ਪ੍ਰਤੀ ਵਿਅਕਤੀ ਆਮਦਨ 2021-22 ਤੋਂ 2024-25 ਤੱਕ 54% ਵਧੀ ਏ। 2047 ਤੱਕ ਵਿਕਸਿਤ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਹਰੇਕ ਰਾਜ ਅਤੇ ਖੇਤਰ, ਖਾਸ ਕਰਕੇ ਉੱਤਰ ਪੂਰਬ ਦਾ ਸਮਾਵੇਸ਼ੀ ਵਿਕਾਸ ਜ਼ਰੂਰੀ ਏ। ਉਪ ਰਾਸ਼ਟਰਪਤੀ ਅੱਜ ਤੋਂ ਆਸਾਮ ਦੇ 2 ਦਿਨਾਂ ਦੌਰੇ ਤੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ 2029 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਲਈ 3 ਸਾਲਾਂ ਦਾ ਰੋਡ ਮੈਪ ਪੇਸ਼ ਕੀਤਾ, ਜਿਸ ਵਿਚ ਨਸ਼ੀਲੇ ਪਦਾਰਥਾਂ ਵਿਰੁੱਧ ਇਕ ਤਾਲਮੇਲ ਵਾਲੀ ਰਾਸ਼ਟਰ ਮੁਹਿੰਮ ਦਾ ਸੱਦਾ ਦਿੱਤਾ ਗਿਆ। ਸ਼੍ਰੀ ਸ਼ਾਹ ਗੋਆ ਦੇ ਆਪਣੇ 3 ਦਿਨਾਂ ਦੌਰੇ ਦੌਰਾਨ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
1: 2029 ਤੱਕ ਭਾਰਤ ਕੋ ਨਸ਼ਾ ਮੁਕਤ ਬਣਾਉਣ ਲਈ ਇੱਕ ਰੋਡ ਮੈਪ ਬਣਾਇਆ ਹੈ। ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਔਰ ਸਭੀ ਰਾਜ ਸਰਕਾਰਾਂ ਇੱਕ ਸਾਥ ਕਾਮ ਮੇ ਲਗੀ। 26 ਸੇ 29 ਕੋ ਹਮਨੇ ਮਿਸ਼ਨ ਮੋਡ ਅਵਧੀ ਕੇ ਰੂਪ ਮੇ ਚਿੰਨ੍ਹਿਤ ਕੀਆ ਹੈ। ਸਮੇਂ ਸੀਮਾਏ ਤੈ ਕੀ ਹੈ। ਅਲਗ ਅਲਗ ਮੰਤਰਾਲਯੋ ਕੋ ਉੱਤਰਦਾਈ ਬਣਾਇਆ ਗਿਆ ਹੈ। 4 ਸਤੰਭੋ ਪਰ ਹਮਾਰਾ ਰੋਡ ਮੈਪ ਵਿਜ਼ਨ ਡਾਕੂਮੈਂਟ ਹੈ। ਇੱਕ ਇੰਟੈਲੀਜੈਂਸ ਔਰ ਆਪਰੇਸ਼ਨ ਆਧਾਰਿਤ ਫੋਰਸਮੈਂਟ, ਦੂਸਰਾ ਪ੍ਰੀਕਰਸਰ ਔਰ ਸਿੰਥੈਟਿਕ ਡਰੱਗ ਪਰ ਨਿਯੰਤਰਣ, ਤੀਸਰਾ ਡਿਮਾਂਡ ਔਰ ਹਾਰਮ ਰਿਡਕਸ਼ਨ, ਔਰ ਚੌਥਾ ਕਸ਼ਮਤਾ ਨਿਰਮਾਣ ਔਰ ਸਮਨਵਯ।
0: ਉਨ੍ਹਾਂ ਕਿਹਾ ਕਿ ਸਰਕਾਰ ਨੇ 2019 ਤੋਂ ਬਾਅਦ ਲਾਗੂ ਕਰਨ, ਖੁਫੀਆ ਜਾਣਕਾਰੀ ਸਾਂਝੀ ਕਰਨ, ਮਾਲੀ ਜਾਂਚ ਅਤੇ ਮੁੜ ਵਸੇਬਾ ਉਪਾਵਾਂ ਨੂੰ ਮਜ਼ਬੂਤ ਕੀਤਾ ਹੈ। 2014 ਤੇ 2024 ਦੇ ਵਿਚਕਾਰ ਕਰੀਬ 1,99,000 ਕਰੋੜ ਰੁਪਏ ਦੀ ਕੀਮਤ ਦੇ 1.19 ਕਰੋੜ ਕਿਲੋਗਰਾਮ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ, ਜਦੋਂ ਕਿ 48.66 ਲੱਖ ਕਿਲੋਗਰਾਮ ਤੋਂ ਵੱਧ ਨਸ਼ਟ ਕੀਤੇ ਗਏ ਸਨ। ਸਰਕਾਰ ਨੇ ਅਗਲੇ 3 ਸਾਲਾਂ ਵਿਚ 100 ਅੰਤਰਰਾਸ਼ਟਰੀ ਅਤੇ ਅੰਤਰਰਾਜੀ ਡਰੱਗ ਨੈਟਵਰਕਾਂ ਨੂੰ ਖਤਮ ਕਰਨ, 100 ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਪਕੌੜਿਆਂ ਨੂੰ ਭਾਰਤ ਲਿਆਉਣ ਅਤੇ 100 ਗੁਪਤ ਡਰੱਗ ਪ੍ਰਯੋਗਸ਼ਾਲਾਵਾਂ ਨੂੰ ਨਸ਼ਟ ਕਰਨ ਦਾ ਟੀਚਾ ਰੱਖਿਆ। ਇਹ ਮੁਹਿੰਮ 50 ਕਰੋੜ ਨਾਗਰਿਕਾਂ ਤੱਕ ਪਹੁੰਚੇਗੀ ਅਤੇ 1 ਲੱਖ ਨਸ਼ਾ ਮੁਕਤ ਮਿੱਤਰ ਬਣਾਏ ਜਾਣਗੇ। ਨਸ਼ਾ ਛੁਡਾਓ ਕੇਂਦਰਾਂ ਦੀ ਗਿਣਤੀ ਵਧਾ ਕੇ 1,751 ਕੀਤੀ ਜਾਏਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਗੋਆ ਵਿਚ ਇਕ ਨਸ਼ੀਲੇ ਪਦਾਰਥ ਵਿਰੋਧੀ ਟਾਸਕ ਫੋਰਸ ਹੈ ਅਤੇ ਉਨ੍ਹਾਂ ਨੇ ਇਸ ਮੁਹਿੰਮ ਲਈ ਜਨਤਾ ਅਤੇ ਮੀਡੀਆ ਦੀ ਹਮਾਇਤ ਦੀ ਅਪੀਲ ਕੀਤੀ। ਨਵੀਂ ਦਿੱਲੀ ਦੇ ਸਤਿਆਨਿਕੇਤਨ ਇਲਾਕੇ ਵਿਚ ਅੱਜ ਦੁਪਹਿਰ ਬਾਅਦ ਇਕ ਬਹੁ ਮੰਜ਼ਿਲਾ ਇਮਾਰਤ ਢਹਿ ਗਈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਏਮਸ ਨਵੀਂ ਦਿੱਲੀ ਮੁਤਾਬਿਕ 4 ਵਿਅਕਤੀਆਂ ਨੂੰ ਇਲਾਜ ਲਈ ਟਰਾਮਾ ਸੈਂਟਰ ਲਿਆਂਦਾ ਗਿਆ। ਉਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਮ੍ਰਿਤਕ ਲਿਆਂਦਾ ਗਿਆ, 2 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੈ ਤੇ 1 ਨੂੰ ਛੁੱਟੀ ਦੇ ਦਿੱਤੀ ਗਈ ਏ। ਇਸ ਦੌਰਾਨ ਦਿੱਲੀ ਪੁਲਿਸ ਨੇ ਕਿਹਾ ਕਿ ਹੁਣ ਤੱਕ 6 ਵਿਅਕਤੀਆਂ ਨੂੰ ਬਚਾ ਲਿਆ ਗਿਆ ਤੇ ਹਸਪਤਾਲਾਂ ਵਿਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਸਥਾਨਕ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਮਾਰਤ 40 ਤੋਂ 50 ਸਾਲ ਪੁਰਾਣੀ ਸੀ ਅਤੇ ਜਦੋਂ ਇਹ ਘਟਨਾ ਵਾਪਰੀ ਤਾਂ ਇਮਾਰਤ ਦੇ ਬੇਸਮੈਂਟ ਵਿਚ ਕੁਝ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਦਿੱਲੀ ਅੱਗ ਬੁਝਾਓ ਅਮਲੇ ਨੇ ਮੌਕੇ ਤੇ ਰਾਹਤ ਅਤੇ ਬਚਾਅ ਕਾਰਜ ਲਈ ਅੱਜ ਅੱਗ ਬੁਝਾਉਣ ਵਾਲੀਆਂ 18 ਗੱਡੀਆਂ ਤੈਨਾਤ ਕੀਤੀਆਂ ਨੇ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਪੁਲਿਸ, ਦਿੱਲੀ ਅੱਗ ਬੁਝਾਓ ਅਮਲੇ ਅਤੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਸਮੇਤ ਸਾਰੀਆਂ ਸਬੰਧਿਤ ਏਜੰਸੀਆਂ ਨੂੰ ਜ਼ਮੀਨੀ ਪੱਧਰ ਤੇ ਤੇਜ਼ ਬਚਾਅ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਪੂਰੇ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਰੇਖਾ ਗੁਪਤਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਅਹਤਿਆਤ ਦੇ ਤੌਰ ਤੇ ਨਾਲ ਲਗਦੀ ਇਮਾਰਤ ਨੂੰ ਵੀ ਖਾਲੀ ਕਰਵਾ ਲਿਆ ਗਿਆ ਅਤੇ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਦੇ ਸਤਿਆਨਿਕੇਤਨ ਵਿਖੇ ਇਮਾਰਤ ਢਹਿਣ ਦੀ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਪੁਲਿਸ ਕਮਿਸ਼ਨਰ ਅਤੇ NDRF ਦੇ ਡਾਇਰੈਕਟਰ ਜਨਰਲ ਨਾਲ ਗੱਲ ਕੀਤੀ ਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਸਥਾਨਕ ਪ੍ਰਸ਼ਾਸਨ ਅਤੇ NDRF ਨੇੜਲੇ ਤਾਲਮੇਲ ਨਾਲ ਤੀਬਰ ਬਚਾਅ ਕਾਰਜ ਚਲਾ ਰਹੇ ਨੇ ਅਤੇ ਜ਼ਖਮੀਆਂ ਨੂੰ ਹਰ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਏ। ਉਨ੍ਹਾਂ ਨੇ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪਹਿਲਾਂ ਸ਼੍ਰੀ ਸ਼ਾਹ ਇਸ ਹਾਦਸੇ ਦੇ ਮੱਦੇਨਜ਼ਰ ਆਪਣੇ ਨਿਰਧਾਰਿਤ ਦੌਰੇ ਤੋਂ 1 ਦਿਨ ਪਹਿਲਾਂ ਗੋਆ ਤੋਂ ਦਿੱਲੀ ਲਈ ਰਵਾਨਾ ਹੋ ਗਏ। ਸ਼੍ਰੀ ਸ਼ਾਹ ਕੱਲ੍ਹ ਗੋਆ ਪਹੁੰਚੇ ਸਨ। ਅੱਜ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਦੀ ਇੱਕ ਮੀਟਿੰਗ ਵਿਚ ਸ਼ਿਰਕਤ ਕੀਤੀ ਅਤੇ ਨਸ਼ੀਲੇ ਪਦਾਰਥਾਂ ਦੇ ਮੁੱਦੇ ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਦਿੱਲੀ ਘਟਨਾ ਦੇ ਮੱਦੇਨਜ਼ਰ ਗੋਆ ਭਾਜਪਾ ਸਦਰ ਮੁਕਾਮ ਦਾ ਉਨ੍ਹਾਂ ਦਾ ਨਿਰਧਾਰਿਤ ਦੌਰਾ ਰੱਦ ਕਰ ਦਿੱਤਾ ਗਿਆ। ਸ਼੍ਰੀ ਸ਼ਾਹ ਨੇ ਕੱਲ੍ਹ 28ਵੀਂ ਪੱਛਮੀ ਜ਼ੋਨਲ ਕੌਂਸਲ ਦੀ ਮੀਟਿੰਗ ਵਿਚ ਸ਼ਾਮਲ ਹੋਣਾ ਸੀ ਅਤੇ ਗੋਆ ਪੁਲਿਸ ਨੂੰ ਰਾਸ਼ਟਰਪਤੀ ਪੁਲਿਸ ਕਲਰਸ ਪੇਸ਼ ਕਰਨੇ ਸਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਕੋਲਾ ਮੰਤਰਾਲੇ ਨੇ ਉਨ੍ਹਾਂ ਮੀਡੀਆ ਖ਼ਬਰਾਂ ਨੂੰ ਰੱਦ ਕੀਤਾ ਹੈ ਜਿਸ ਵਿਚ ਕਿਹਾ ਗਿਆ ਕਿ ਪੰਜਾਬ ਦੇ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਘਟਿਆ ਜਿਸ ਕਾਰਨ ਕੇਂਦਰ ਤੋਂ ਕੋਲੇ ਦੀ ਸਪਲਾਈ ਘਟ ਗਈ ਏ। ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ ਬਿਜਲੀ ਪਲਾਂਟਾਂ ਨੂੰ ਲੋੜੀਂਦਾ

0: ਕੋਲਾ ਉਪਲਬਧ ਕਰਵਾਇਆ ਗਿਆ ਹੈ। ਇਸ ਵਿਚ ਕਿਹਾ ਗਿਆ ਕਿ ਕੋਲ ਇੰਡੀਆ ਲਿਮਿਟਿਡ ਪੰਜਾਬ ਸਮੇਤ ਦੇਸ਼ ਭਰ ਵਿਚ ਬਿਜਲੀ ਉਤਪਾਦਨ ਲਈ ਨਿਰਵਿਘਨ ਕੋਲਾ ਸਪਲਾਈ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੇਂਦਰ ਸਰਕਾਰ ਨੇ ਪੰਜਾਬ ਵਿਚ ਸੁਤੰਤਰ ਬਿਜਲੀ ਪਲਾਂਟਾਂ IPPSs ਵਾਸਤੇ ਕੋਲੇ ਦੀ ਆਵਾਜਾਈ ਚ ਸਰਗਰਮ ਹਮਾਇਤ ਦਿੱਤੀ ਏ। ਮੰਤਰਾਲੇ ਨੇ ਦੁਹਰਾਇਆ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਪੰਜਾਬ ਦੇ IPPs ਲਈ ਕੋਲੇ ਦੀ ਆਵਾਜਾਈ ਨੂੰ ਸਮਰੱਥ ਬਣਾਉਣ ਵਾਸਤੇ ਠੋਸ ਕਦਮ ਚੁੱਕੇ ਨੇ, ਜਿਸ ਵਿਚ PSPCL ਦੀਆਂ ਕੈਪਟਿਵ ਖਾਣਾਂ ਤੋਂ ਸਪਲਾਈ ਦੀ ਆਗਿਆ ਦੇਣ ਲਈ ਕਾਨੂੰਨੀ ਅੰਤਿਮ ਵਰਤੋਂ ਦੀਆਂ ਪਾਬੰਦੀਆਂ ਵਿਚ ਢਿੱਲ ਸ਼ਾਮਿਲ ਏ। ਕੇਂਦਰੀ ਚੁਗਿਰਦਾ ਮੰਤਰੀ ਭੁਪਿੰਦਰ ਯਾਦਵ ਨੇ ਸਥਾਨਕ ਜੈਵ ਭਿੰਨਤਾ ਅਤੇ ਰਵਾਇਤੀ ਗਿਆਨ ਦੇ ਦਸਤਾਵੇਜ਼ੀਕਰਨ ਲਈ ਸਥਾਨਕ ਪੱਧਰ ਦੀ ਯੋਜਨਾਬੰਦੀ ਨੂੰ ਜ਼ਰੂਰੀ ਬਣਾਉਣ ਦਾ ਸੱਦਾ ਦਿੱਤਾ ਹੈ। ਚੰਡੀਗੜ੍ਹ ਵਿਖੇ ਰਾਜ ਜੈਵ ਭਿੰਨਤਾ ਬੋਰਡਾਂ SBBs ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੈਵ ਭਿੰਨਤਾ ਪ੍ਰੀਸ਼ਦਾਂ UTBCs ਦੀ 16ਵੀਂ ਰਾਸ਼ਟਰੀ ਮੀਟਿੰਗ ਵਿਚ ਬੋਲਦਿਆਂ ਮੰਤਰੀ ਨੇ ਕਿਹਾ ਕਿ ਲੋਕ ਜੈਵ ਭਿੰਨਤਾ ਰਜਿਸਟਰਾਂ ਨੂੰ ਸਥਾਨਕ ਸੰਸਥਾਵਾਂ ਲਈ ਗਤੀਸ਼ੀਲ ਯੋਜਨਾਬੰਦੀ ਯੰਤਰਾਂ ਵਿਚ ਵਿਕਸਿਤ ਹੋਣਾ ਚਾਹੀਦੈ, ਜਿਸ ਨਾਲ ਸਥਾਨਕ ਜੈਵ ਭਿੰਨਤਾ ਅਤੇ ਸਬੰਧਿਤ ਰਵਾਇਤੀ ਗਿਆਨ ਬਾਰੇ ਜਾਣਕਾਰੀ ਸਥਾਨਕ ਯੋਜਨਾਬੰਦੀਆਂ ਅਤੇ ਨਿਰੰਤਰ ਰਹਿਣਯੋਗ ਵਿਕਾਸ ਵਿਚ ਯੋਗਦਾਨ ਪਾਉਣ ਦੇ ਯੋਗ ਬਣ ਸਕਦੀ ਏ। ਸ੍ਰੀ ਯਾਦਵ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੈਵ ਭਿੰਨਤਾ ਸੋਧ ਕਾਨੂੰਨ 2023 ਅਤੇ ਜੈਵ ਭਿੰਨਤਾ ਨਿਯਮਾਂ 2024 ਦੇ ਸੋਧੇ ਹੋਏ ਢਾਂਚੇ ਨਾਲ ਆਪਣੇ ਨਿਯਮਾਂ, ਸੰਸਥਾਗਤ ਵਿਧੀਆਂ ਅਤੇ ਲਾਗੂਕਰਨ ਪ੍ਰਕਿਰਿਆਵਾਂ ਨੂੰ ਇਕਸਾਰ ਕਰਨ ਦੀ ਅਪੀਲ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਭਾਰਤ ਦੇ ਲੰਮੇ ਸਮੇਂ ਤੋਂ ਚੱਲ ਰਹੇ ਚੁਗਿਰਦਾ ਸਿਧਾਂਤਾਂ ਨੂੰ ਉਜਾਗਰ ਕੀਤਾ ਅਤੇ ਮਿਸ਼ਨ ਲਾਈਫ, ਏਕ ਪੇੜ ਮਾਂ ਕੇ ਨਾਮ, ਅੰਮ੍ਰਿਤ ਸਰੋਵਰ ਅਤੇ ਗ੍ਰੀਨ ਕ੍ਰੈਡਿਟ ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ ਦਾ ਹਵਾਲਾ ਦਿੱਤਾ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਵੀ ਇਸ ਮੌਕੇ ਇਕੱਠ ਨੂੰ ਸੰਬੋਧਨ ਕੀਤਾ। ਸ੍ਰੀ ਕਟਾਰੀਆ ਨੇ ਆਪਣੇ ਸੰਬੋਧਨ ਵਿਚ ਭਾਰਤ ਦੇ ਅਮੀਰ ਜੈਵਿਕ ਵਿਰਸੇ ਅਤੇ ਰਵਾਇਤੀ ਚੁਗਿਰਦਾ ਕਦਰਾਂ ਕੀਮਤਾਂ ਤੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦਿੱਤਾ ਕਿ ਚੁਗਿਰਦਾ ਸੁਰੱਖਿਆ, ਭੋਜਨ ਅਤੇ ਪਾਣੀ ਸੁਰੱਖਿਆ, ਉਪਜੀਵਿਕਾ ਅਤੇ ਠੋਸ ਵਿਕਾਸ ਨਾਲ ਨੇੜਿਓਂ ਜੁੜੀ ਹੋਈ ਏ। ਰਾਜਪਾਲ ਨੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਜਲਗਾਹਾਂ, ਦਰਿਆ ਪ੍ਰਣਾਲੀਆਂ ਅਤੇ ਖੇਤੀਬਾੜੀ ਜੈਵ ਭਿੰਨਤਾ ਦੇ ਚੁਗਿਰਦੇ ਪੱਖੀ ਮਹੱਤਵ ਵੱਲ ਵੀ ਧਿਆਨ ਦਵਾਇਆ। ਖੇਡਾਂ ਵਿਚ ਬੈਡਮਿੰਟਨ ਵਿਚ ਸਾਤਵਿਕ ਸਾਈਰਾਜ ਰਣਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਅੱਜ ਸ਼ੈਨਜ਼ਨ ਵਿਚ ਚਾਈਨਾ ਮਾਸਟਰਸ ਵਿਚ ਮਰਦਾਂ ਦੇ ਡਬਲਸ ਦਾ ਖਿਤਾਬ ਜਿੱਤਿਆ। ਭਾਰਤੀ ਜੋੜੀ ਨੇ ਫਾਈਨਲ ਮੁਕਾਬਲੇ ਵਿਚ ਚੀਨ ਦੀ ਜੋੜੀ ਨੂੰ ਹਰਾਇਆ। ਇਹ ਜਿੱਤ ਇਸ ਜੋੜੀ ਦਾ ਸੀਜ਼ਨ ਦਾ ਦੂਜਾ ਖਿਤਾਬ ਏ। ਆਖਿਰ ਚ ਖਾਸ ਖਬਰਾਂ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਾਉਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2029 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਲਈ 3 ਸਾਲਾਂ ਦਾ ਰੋਡ ਮੈਪ ਪੇਸ਼ ਕੀਤਾ। ਨਵੀਂ ਦਿੱਲੀ ਦੇ ਸੱਤਰ ਨਿਕੇਤਨ ਇਲਾਕੇ ਵਿਚ ਇਕ ਬਹੁ ਮੰਜ਼ਿਲਾ ਇਮਾਰਤ ਢਹਿ ਜਾਣ ਦੀ ਘਟਨਾ ਚ ਇਕ ਵਿਅਕਤੀ ਦੀ ਮੌਤ, ਕਈਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ। ਕੋਲਾ ਮੰਤਰਾਲੇ ਨੇ ਪੰਜਾਬ ਦੇ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਘਟਣ ਕਰਕੇ ਕੇਂਦਰ ਤੋਂ ਕੋਲੇ ਦੀ ਸਪਲਾਈ ਘਟ ਜਾਣ ਸਬੰਧੀ ਮੀਡੀਆ ਖ਼ਬਰਾਂ ਦਾ ਖੰਡਨ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਵਗਦੇ ਪਾਣੀ। ਅੱਜ ਦੇ ਇਸ ਪ੍ਰੋਗਰਾਮ ਵਿਚ ਤੁਸੀਂ ਰਣਜੀਤ ਆਜ਼ਾਦ ਕਾਂਜਲਾ ਦਾ ਕਵਿਤਾ ਪਾਠ ਸੁਣੋਗੇ।
2: ਮੇਰੀ ਪਹਿਲੀ ਕਵਿਤਾ ਹੈ ਸਾਵਨ ਮਾਹ। ਸੌਣ ਬੀਤ ਗਿਆ ਅੱਧਾ ਵੇ ਪਰ ਤੂੰ ਨਾ ਆਇਓ, ਭਈ ਦੇਖਾਂ ਸੱਜਾ ਖੱਬਾ ਵੇ ਪਰ ਤੂੰ ਨਾ ਆਇਓ। ਸਖੀਆਂ ਸਭ ਪੇਕੇ ਘਰ ਆਈਆਂ, ਵੱਡੇ ਛੋਟੇ ਘਰਾਂ ਦੀਆਂ ਜਾਈਆਂ, ਮੈਨੂੰ ਇਸ਼ਕ ਲੋੜੇ ਦਾ ਲੱਗਾ ਵੇ ਪਰ ਤੂੰ ਨਾ ਆਇਓ। ਸੌਣ ਬੀਤ ਗਿਆ ਅੱਧਾ ਵੇ ਪਰ ਤੂੰ ਨਾ ਆਇਓ, ਕੁਝ ਵੀ ਖਾਣ ਨੂੰ ਜੀ ਨਾ ਕਰਦਾ ਬਿਨ ਤੇਰੇ ਮੇਰਾ ਕਾਲਜਾ ਘਿਰਦਾ, ਕੁਝ ਵੀ ਖਾਣ ਨੂੰ ਜੀ ਨਾ ਕਰਦਾ ਬਿਨ ਤੇਰੇ ਮੇਰਾ ਕਾਲਜਾ ਘਿਰਦਾ, ਖੀਰ ਪੂੜੇ ਸਭ ਬਣਾ ਬੈਠੀ ਹਾਂ, ਮੇਰਾ ਪਿਆਰ ਤੇਰੇ ਸੰਗ ਵੱਧਾ ਵੇ ਪਰ ਤੂੰ ਨਾ ਆਇਓ। ਮੇਰਾ ਸੌਣ ਬੀਤ ਗਿਆ ਅੱਧਾ ਵੇ ਪਰ ਤੂੰ ਨਾ ਆਇਓ, ਕੰਤ ਬਿਨਾਂ ਸਾਬਣ ਮਾਂ ਕਾਹਦਾ ਬਿਨ ਸਾਈਂ ਹੈ ਜੀਵਨ ਕਾਹਦਾ, ਕੰਤ ਬਿਨਾਂ ਸਾਬਣ ਹੈ ਕਾਹਦਾ ਬਿਨ ਸਾਈਂ ਹੈ ਜੀਵਨ ਕਾਹਦਾ, ਕੱਲ੍ਹ ਵੇਖਿਆ ਸੁਪਨੇ ਵਿੱਚ ਮੈਂ ਤੇਰੇ ਦਸਤਾਰ 'ਤੇ ਸਿਹਰਾ ਵੱਧਾ ਵੇ ਪਰ ਤੂੰ ਨਾ ਆਇਓ। ਸੌਣ ਬੀਤ ਗਿਆ ਅੱਧਾ ਵੇ ਪਰ ਤੂੰ ਨਾ ਆਇਓ, ਗਮਾਂ 'ਚ ਜਿੰਦ ਬੀਤ ਹੈ ਜਾਣੀ ਕੌਣ ਲਿਖੂ ਸਾਡੀ ਪ੍ਰੀਤ ਕਹਾਣੀ, ਗਮਾਂ 'ਚ ਜਿੰਦ ਬੀਤ ਹੈ ਜਾਣੀ ਕੌਣ ਲਿਖੂ ਸਾਡੀ ਪ੍ਰੀਤ ਕਹਾਣੀ, ਦਰਾਂ ਉੱਤੇ ਜਾ ਜਾ ਵੇਖਾਂ ਪਲ ਪਲ ਸੱਜਾ ਖੱਬਾ ਵੇ ਪਰ ਤੂੰ ਨਾ ਆਇਓ। ਸੌਣ ਬੀਤ ਗਿਆ ਅੱਧਾ ਵੇ ਪਰ ਤੂੰ ਨਾ ਆਇਓ, ਮੀਂਹ ਨੇ ਕਹੀ ਰਿਮ ਚਮਲਾਈ ਕੁਦਰਤ ਰਾਣੀ ਹੈ ਨਸ਼ਿਆਈ।

ਮੀਨੇ ਕੇਹੀ ਰਮਚ ਮਲਾਈ, ਕੁਦਰਤ ਰਾਣੀ ਹੈ ਨਸ਼ਿਆਈ, ਖਿਲੇ ਹੁਸਨ ਮਨ ਟਪੂ ਟਪੂ ਕਰਦਾ, ਖਿਲੇ ਹੁਸਨ ਮਨ ਟਪੂ ਟਪੂ ਕਰਦਾ ਹੈ ਪਿਆਰ ਤੇਰੇ ਸੰਗ ਰੁੱਧਾ ਵੇ ਪਰ ਤੂੰ ਨਾ ਆਇਓ, ਸੌਣ ਬੀਤ ਗਿਆ ਅੱਧਾ ਵੇ ਪਰ ਤੂੰ ਨਾ ਆਇਓ, ਦਿਲ ਦੀ ਰੀਝ ਪਗਾ ਦੇ ਸੱਜਣਾ ਯਾਦ ਮਾਹੀ ਮੈਂ ਮੁੜਨਾ ਸੱਜਣਾ, ਦਿਲ ਦੀ ਰੀਝ ਪਗਾ ਦੇ ਸੱਜਣਾ ਯਾਦ ਮਾਹੀ ਮੈਂ ਮੁੜਨਾ ਸੱਜਣਾ, ਗਰਾਂ ਕਾਂਜਲੇ ਬਹਾਰਾਂ ਨੱਚਣ ਕਿਹਾ ਰੋਗ ਇਸ਼ਕ ਮੈਨੂੰ ਲੱਗਾ ਵੇ ਪਰ ਤੂੰ ਨਾ ਆਇਓ, ਸੌਣ ਬੀਤ ਗਿਆ ਅੱਧਾ ਵੇ ਪਰ ਤੂੰ ਨਾ ਆਇਓ, ਭਈ ਵੇਖਾਂ ਸੱਜਾ ਖੱਬਾ ਵੇ ਪਰ ਤੂੰ ਨਾ ਆਇਓ। ਅਗਲੀ ਕਵਿਤਾ ਹੈ ਮੇਰੀ ਸੁਨਹਿਰੀ ਰੱਖੜੀ। ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ, ਭੈਣ ਕੋਲੋਂ ਵੀਰਵੇ ਬਣਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ, ਭੈਣ ਕੋਲੋਂ ਵੀਰਵੇ ਬਣਾ ਲੈ ਰੱਖੜੀ, ਇਹਦੇ ਵਿੱਚ ਵੀਰਵੇ ਮੁਰਾਦਾਂ ਮੇਰੀਆਂ, ਸਾਂਭ ਸਾਂਭ ਰੱਖੀਆਂ ਮੈਂ ਯਾਦਾਂ ਤੇਰੀਆਂ, ਇਹਦੇ ਵਿੱਚ ਵੀਰਵੇ ਮੁਰਾਦਾਂ ਮੇਰੀਆਂ, ਸਾਂਭ ਸਾਂਭ ਰੱਖੀਆਂ ਮੈਂ ਯਾਦਾਂ ਤੇਰੀਆਂ, ਬੜੇ ਚਾਵਾਂ ਨਾਲ ਗੁੱਟ ਤੇ ਬਣਾ ਲੈ ਰੱਖੜੀ, ਬੜੇ ਚਾਵਾਂ ਨਾਲ ਗੁੱਟ ਤੇ ਬਣਾ ਲੈ ਰੱਖੜੀ, ਭੈਣ ਕੋਲੋਂ ਵੀਰਵੇ ਬਣਾ ਲੈ ਰੱਖੜੀ, ਭੈਣ ਕੋਲੋਂ ਵੀਰਵੇ ਬਣਾ ਲੈ ਰੱਖੜੀ, ਰਾਖੀ ਬੰਨੀ ਦੀ ਸਦਾ ਰੱਖੀ ਲਾਜਵੇ, ਰਾਖੀ ਬੰਨੀ ਦੀ ਸਦਾ ਰੱਖੀ ਲਾਜਵੇ, ਸ਼ੀਸ ਉੱਤੇ ਪਹਿਨੀ ਸਦਾ ਸੁੱਚਾ ਤਾਜਵੇ, ਸ਼ੀਸ ਉੱਤੇ ਪਹਿਨੀ ਸਦਾ ਸੁੱਚਾ ਤਾਜਵੇ, ਚਮਕ ਦਮਕ ਵਾਲੀ ਗਈ ਹੈ ਭਾਰ ਰੱਖੜੀ, ਚਮਕ ਦਮਕ ਵਾਲੀ ਗਈ ਹੈ ਭਾਰ ਰੱਖੜੀ, ਭੈਣ ਕੋਲੋਂ ਵੀਰਵੇ ਬਣਾ ਲੈ ਰੱਖੜੀ, ਭੈਣ ਕੋਲੋਂ ਵੀਰਵੇ ਬਣਾ ਲੈ ਰੱਖੜੀ। ਹੀਰੇ ਜੜੀ ਰੱਖੜੀ ਹੈ ਚਮਕਾਂ ਮਾਰਦੀ, ਹੀਰੇ ਜਿਹੜੀ ਰੱਖੜੀ ਹੈ ਚਮਕਾਂ ਮਾਰਦੀ, ਸਾਂਝ ਇਹ ਨਿਆਰੀ ਭੈਣਾਂ ਦੇ ਪਿਆਰ ਦੀ, ਸਾਂਝ ਇਹ ਨਿਆਰੀ ਭੈਣਾਂ ਦੇ ਪਿਆਰ ਦੀ, ਖੁਸ਼ੀ ਖੁਸ਼ੀ ਕਲਾਈ 'ਤੇ ਬਣਾ ਲੈ ਰੱਖੜੀ, ਖੁਸ਼ੀ ਖੁਸ਼ੀ ਕਲਾਈ 'ਤੇ ਬਣਾ ਲੈ ਰੱਖੜੀ, ਭੈਣ ਕੋਲੋਂ ਵੀਰਵੇ ਬਣਾ ਲੈ ਰੱਖੜੀ, ਭੈਣ ਕੋਲੋਂ ਵੀਰਵੇ ਬਣਾ ਲੈ ਰੱਖੜੀ, ਮਿੱਠੇ ਜਿਹੇ ਮੂੰਹ ਵਿੱਚ ਮਠਿਆਈ ਪਾਉਂਦੀਆਂ, ਲੰਮੀ ਤੇਰੀ ਆਜੂ ਲਈ ਅਰਜ ਗਜਾਉਂਦੀਆਂ, ਮਿੱਠੇ ਜਿਹੇ ਮੂੰਹ 'ਚ ਮਠਿਆਈ ਪਾਉਣੀਆਂ, ਲੰਮੀ ਤੇਰੀ ਆਜੂ ਲਈ ਅਰਜ ਗਜਾਉਣੀਆਂ, ਚਮਕੇ ਮੱਥੇ ਦੇ ਨਾਲ ਲਾ ਲੈ ਰੱਖੜੀ, ਚਮਕੇ ਮੱਥੇ ਦੇ ਨਾਲ ਲਾ ਲੈ ਰੱਖੜੀ, ਭੈਣ ਕੋਲ ਵੀਰਵੇ ਬਣਾ ਲੈ ਰੱਖੜੀ, ਭੈਣ ਕੋਲ ਵੀਰਵੇ ਬਣਾ ਲੈ ਰੱਖੜੀ, ਵੀਰਾ ਤੇਰਾ ਖੇੜਾ ਸਦਾ ਰਹੇ ਵੱਸਦਾ, ਰਹੇ ਵੱਸਦਾ ਤੇ ਨਾਲੇ ਰਹੇ ਹੱਸਦਾ, ਵੀਰਾ ਤੇਰਾ ਖੇੜਾ ਸਦਾ ਰਹੇ ਵੱਸਦਾ, ਰਹੇ ਵੱਸਦਾ ਤੇ ਨਾਲੇ ਰਹੇ ਹੱਸਦਾ, ਪਿਆਰ ਦੀ ਸਗਾਤ ਸੀਨੇ ਲਾ ਲੈ ਰੱਖੜੀ, ਪਿਆਰ ਦੀ ਸਗਾਤ ਸੀਨੇ ਲਾ ਲੈ ਰੱਖੜੀ, ਭੈਣ ਕੋਲ ਵੀਰਵੇ ਬਣਾ ਲੈ ਰੱਖੜੀ, ਭੈਣ ਕੋਲੋਂ ਵੀਰਵੇ ਬਣਾ ਲੈ ਰੱਖੜੀ, ਆਜ਼ਾਦ ਜਿਹੇ ਵੀਰਾਂ ਉੱਤੇ ਪੂਰਾ ਮਾਣ ਹੈ, ਦੇਸ਼ ਕੌਮ ਦੀ ਉਚੇਰੀ ਜਿੰਨਾ ਕਰ ਨਿਸ਼ਾਨ ਹੈ, ਆਜ਼ਾਦ ਜਿਹੇ ਵੀਰਾਂ ਉੱਤੇ ਪੂਰਾ ਮਾਣ ਹੈ, ਦੇਸ਼ ਕੌਮ ਦੀ ਉਚੇਰੀ ਜਿੰਨਾ ਕਰ ਨਿਸ਼ਾਨ ਹੈ, ਮੁੱਲ ਪਿਆਰ ਵਾਲਾ ਜਾਂਦੀ ਹੈ ਪਾ ਰੱਖੜੀ, ਮੁੱਲ ਪਿਆਰ ਵਾਲਾ ਜਾਂਦੀ ਹੈ ਪਾ ਰੱਖੜੀ, ਭੈਣ ਕੋਲ ਵੀਰਵੇ ਬਣਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ, ਭੈਣ ਕੋਲੋਂ ਵੀਰਵੇ ਬਣਾ ਲੈ ਰੱਖੜੀ। ਅਗਲੀ ਰਚਨਾ ਹੈ ਮੇਰੀ ਮਾਂ ਬੋਲੀ ਪੰਜਾਬੀ। ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ, ਇਹਦੇ ਜਿਹੀ ਨਾ ਹੋਰ ਕੋਈ ਰਾਜ ਦੁਲਾਰੀ ਹੈ। ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ, ਇਹਦੇ ਜਿਹੀ ਨਾ ਹੋਰ ਕੋਈ ਰਾਜ ਦੁਲਾਰੀ ਹੈ। ਬੁੱਲੇ ਬਾਰਸ਼ ਪੀਲੂ ਜਿਹੇ ਸ਼ਹਿਰਾਂ ਲਾਡ ਲੜਾਇਆ ਹੈ, ਗੁਰੂਆਂ ਭਗਤਾਂ ਫਕੀਰਾਂ ਨੇ ਸਲੋਕਾਂ ਵਿੱਚ ਗਾਇਆ ਹੈ, ਇਸੇ ਕਰਕੇ ਮਾਂ ਬੋਲੀ ਸਭ ਤੋਂ ਹੀ ਲੱਗਦੀ ਪਿਆਰੀ ਹੈ। ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ। ਮਾਖਿਓ ਮਿੱਠੀ ਬੋਲੀ ਵਿੱਚ ਭੈਣਾਂ ਘੋੜੀਆਂ ਗਾਈਆਂ ਨੇ, ਮਾਖਿਓ ਮਿੱਠੀ ਬੋਲੀ ਵਿੱਚ ਭੈਣਾਂ ਘੋੜੀਆਂ ਗਾਈਆਂ ਨੇ, ਭਾਈ ਦੇ ਸਿਰ ਸਿਹਰਾ ਬੰਨ ਬਾਗਾਂ ਹੱਥ ਫੜਾਈਆਂ ਨੇ, ਜੰਝ ਚੜ੍ਹਨ 'ਤੇ ਚਾਚੀ ਤਾਈ ਮਾਮੀ ਭੂਆ ਨੇ ਗਿੱਧੇ 'ਚ ਉਚਾਰੀ ਹੈ, ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ। ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ। ਤੋਤਲੀ ਬੋਲੀ 'ਚ ਬੱਚੇ ਬੋਲਦੇ ਪਿਆਰੇ ਲੱਗਦੇ ਨੇ, ਤੋਤਲੀ ਬੋਲੀ ਵਿੱਚ ਬੱਚੇ ਬੋਲਦੇ ਪਿਆਰੇ ਲੱਗਦੇ ਨੇ, ਰਾਜੇ ਰਾਣੀ ਦੀਆਂ ਸੁਣ ਬਾਤਾਂ ਦੇ ਹੰਗਾਰੇ ਭਰਦੇ ਨੇ, ਧਾਰਮਿਕ ਗ੍ਰੰਥਾਂ ਕਿੱਸੇ ਲਿਖਤਾਂ 'ਚ ਇਹ ਗਈ ਸਤਿਕਾਰੀ ਹੈ, ਧਾਰਮਿਕ ਗ੍ਰੰਥਾਂ ਕਿੱਸੇ ਲਿਖਤਾਂ 'ਚ ਇਹ ਗਈ ਸਤਿਕਾਰੀ ਹੈ। ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ। ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ। ਬਾਬੇ ਨਾਨਕ ਨੇ ਮਾਂ ਬੋਲੀ 'ਚ ਸੰਵਾਦ ਰਚਾਇਆ ਹੈ, ਬਾਬੇ ਨਾਨਕ ਨੇ ਮਾਂ ਬੋਲੀ 'ਚ ਸੰਵਾਦ ਰਚਾਇਆ ਹੈ, ਜੀਵਨ ਜਾਚ ਦਾ ਜੱਗ ਨੂੰ ਅਸਲੀ ਰਾਹ ਵਿਖਾਇਆ ਹੈ, ਜੀਵਨ ਜਾਚ ਦਾ ਅਸਲੀ ਜੱਗ ਨੂੰ ਰਾਹ ਵਿਖਾਇਆ ਹੈ। ਮਾਖਿਓ ਮਿੱਠੇ ਬੋਲਾਂ ਵਿੱਚ ਗੁਰੂਆਂ ਨੇ ਬਾਣੀ ਉਚਾਰੀ ਹੈ, ਮਾਖਿਓ ਮਿੱਠੇ ਬੋਲਾਂ ਵਿੱਚ ਗੁਰੂਆਂ ਨੇ ਬਾਣੀ ਉਚਾਰੀ ਹੈ। ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ। ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ। ਠੇਠ ਪੰਜਾਬੀ ਭਾਸ਼ਾ ਦੀ

ਹਰੇਕ ਗੱਲ ਨਿਆਰੀ ਹੈ, ਠੇਠ ਪੰਜਾਬੀ ਭਾਸ਼ਾ ਦੀ ਹਰੇਕ ਗੱਲ ਨਿਆਰੀ ਹੈ, ਹੀਰ ਰਾਂਝੇ ਸੱਸੀ ਪੰਨੂਆਂ ਦੇ ਕਿੱਸਿਆਂ 'ਚ ਸ਼ਿੰਗਾਰੀ ਹੈ, ਜਨਮ ਤੋਂ ਮਰਨ ਤੱਕ ਪ੍ਰਾਣੀ ਕਰਦਾ ਵਰਤੋਂ ਭਾਰੀ ਹੈ, ਜਨਮ ਤੋਂ ਮਰਨ ਤੱਕ ਪ੍ਰਾਣੀ ਕਰਦਾ ਵਰਤੋਂ ਭਾਰੀ ਹੈ, ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ। ਹੋਰ ਭਾਸ਼ਾਵਾਂ ਵੀ ਬਰਾਬਰ ਸਿੱਖਦੇ ਜਾਈਏ ਜੀ, ਹੋਰ ਭਾਸ਼ਾਵਾਂ ਵੀ ਬਰਾਬਰ ਸਿੱਖਦੇ ਜਾਈਏ ਜੀ, ਮਾਂ ਬੋਲੀ ਨੂੰ ਪਹਿਲ ਦੇ ਕਦੇ ਨਾ ਮਨੋ ਭੁਲਾਈਏ ਜੀ, ਮਾਂ ਬੋਲੀ ਨੂੰ ਪਹਿਲ ਦੇ ਕਦੇ ਨਾ ਮਨੋ ਭੁਲਾਈਏ ਜੀ, ਲਿਖ ਲਿਖ ਪਰਾਗੇ ਮਾਂ ਬੋਲੀ ਦੇ ਵਿਹੜੇ ਵਿੱਚ ਉਤਾਰੀ ਹੈ, ਮਾਂ ਬੋਲੀ ਸਾਨੂੰ ਜਾਨੋਂ ਵੱਧ ਪਿਆਰੀ ਹੈ, ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ। ਇਹਨਾਂ ਅੱਖਰਾਂ ਸਹਾਰੇ ਹੀ ਆਜ਼ਾਦਬਾਜ਼ੀ ਮਾਰ ਗਿਆ, ਇਹਨਾਂ ਅੱਖਰਾਂ ਸਹਾਰੇ ਜੀ ਆਜ਼ਾਦਬਾਜ਼ੀ ਮਾਰ ਗਿਆ, ਲਿਖ ਲਿਖ ਮਰਸੀਏ ਮਾਂ ਬੋਲੀ ਦਾ ਕਰਜ਼ ਉਤਾਰ ਰਿਹਾ, ਲਿਖ ਲਿਖ ਮਰਸੀਏ ਮਾਂ ਬੋਲੀ ਦਾ ਕਰਜ਼ ਉਤਾਰ ਰਿਹਾ, ਮਾਂ ਬੋਲੀ 'ਚ ਕਰ ਪੜ੍ਹਾਈ ਆਪਣੀ ਜ਼ਿੰਦਗੀ ਸਵਾਰੀ ਹੈ, ਮਾਂ ਬੋਲੀ 'ਚ ਕਰ ਪੜ੍ਹਾਈ ਆਪਣੀ ਜ਼ਿੰਦਗੀ ਸਵਾਰੀ ਹੈ, ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ, ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ। ਅਗਲੀ ਰਚਨਾ ਹੈ ਸਵੱਲੀ ਨਜ਼ਰ। ਤੇਰੀ ਸਵੱਲੀ ਨਜ਼ਰ ਦਾ ਇਸ਼ਾਰਾ ਹੋ ਗਿਆ ਹੁੰਦਾ, ਇਹ ਫਕੀਰ ਹਮੇਸ਼ਾ ਲਈ ਤੇਰਾ ਹੋ ਗਿਆ ਹੁੰਦਾ। ਸਵੱਲੀ ਨਜ਼ਰ ਦਾ ਇਸ਼ਾਰਾ ਹੋ ਗਿਆ ਹੁੰਦਾ, ਇਹ ਫਕੀਰ ਹਮੇਸ਼ਾ ਲਈ ਤੇਰਾ ਹੋ ਗਿਆ ਹੁੰਦਾ। ਸਮੇਂ ਦੀ ਹਿੱਕ 'ਤੇ ਪਿਆਰ ਦੇ ਵਾਹ ਦੇਣੇ ਸੀ ਨਕਸ਼, ਸਮੇਂ ਦੀ ਹਿੱਕ 'ਤੇ ਪਿਆਰ ਦੇ ਵਾਹ ਦੇਣੇ ਸੀ ਨਕਸ਼, ਜੇ ਤੇਰੇ ਸਾਥ ਦਾ ਨਿਆਰਾ ਮਿਲਣ ਹੋ ਗਿਆ ਹੁੰਦਾ, ਜੇ ਤੇਰੇ ਸਾਥ ਦਾ ਨਿਆਰਾ ਮਿਲਣ ਹੋ ਗਿਆ ਹੁੰਦਾ। ਜੁਗਨੂਆਂ ਨੇ ਕਰਨਾ ਸੀ ਸਵਾਗਤ ਹਨੇਰੀ ਰਾਤ ਨੂੰ, ਜੁਗਨੂਆਂ ਨੇ ਕਰਨਾ ਸੀ ਸਵਾਗਤ ਹਨੇਰੀ ਰਾਤ ਨੂੰ, ਤੇਰੇ ਆਗਮਨ ਦਾ ਮੇਰੇ ਘਰ ਸਵੇਰਾ ਹੋ ਗਿਆ ਹੁੰਦਾ, ਤੇਰੇ ਆਗਮਨ ਦਾ ਮੇਰੇ ਘਰ ਸਵੇਰਾ ਹੋ ਗਿਆ ਹੁੰਦਾ। ਚਰਚਾ 'ਚ ਰਹਿਣੀ ਸੀ ਆਪਣੇ ਪਿਆਰ ਦੀ ਗਾਥਾ, ਚਰਚਾ 'ਚ ਰਹਿਣੀ ਸੀ ਆਪਣੇ ਪਿਆਰ ਦੀ ਗਾਥਾ, ਤੇਰੇ ਸਾਥ ਦਾ ਹੁਲਾਰਾ ਨਿਆਰਾ ਮਿਲ ਗਿਆ ਹੁੰਦਾ, ਤੇਰੇ ਸਾਥ ਦਾ ਹੁਲਾਰਾ ਨਿਆਰਾ ਮਿਲ ਗਿਆ ਹੁੰਦਾ। ਦੋਖੀਆਂ ਨੇ ਦੰਦਾਂ ਵਿੱਚ ਲੈ ਉਂਗਲਾਂ ਟੁੱਕਣੀਆਂ ਸਨ, ਦੋਖੀਆਂ ਨੇ ਦੰਦਾਂ ਵਿੱਚ ਲੈ ਉਂਗਲਾਂ ਟੁੱਕਣੀਆਂ ਸਨ, ਸੁਲੱਖਣੀ ਜੋੜੀ ਦਾ ਪਾਰ ਉਤਾਰਾ ਹੋ ਗਿਆ ਹੁੰਦਾ, ਸੁਲੱਖਣੀ ਜੋੜੀ ਦਾ ਪਾਰ ਉਤਾਰਾ ਹੋ ਗਿਆ ਹੁੰਦਾ। ਗੰਧਲੇ ਪਾਣੀ ਵਿੱਚ ਕੌਣ ਹੱਥ ਮਾਰਦਾ ਹੈ ਪਿਆਰੇ, ਗੰਧਲੇ ਪਾਣੀ ਵਿੱਚ ਕੌਣ ਹੱਥ ਮਾਰਦਾ ਹੈ ਪਿਆਰੇ, ਸਾਫ਼ ਨੀਰ 'ਚ ਤੈਰਨ ਦਾ ਨਜ਼ਾਰਾ ਮਿਲ ਗਿਆ ਹੁੰਦਾ, ਸਾਫ਼ ਨੀਰ 'ਚ ਤੈਰਨ ਦਾ ਨਜ਼ਾਰਾ ਮਿਲ ਗਿਆ ਹੁੰਦਾ। ਅਸਮਾਨੋਂ ਤਾਰੇ ਤੋੜ ਲਿਆਉਣ ਦੀ ਹਿੰਮਤ ਨਹੀਂ ਹੈ, ਅਸਮਾਨੋਂ ਤਾਰੇ ਤੋੜ ਲਿਆਉਣ ਦੀ ਹਿੰਮਤ ਨਹੀਂ ਹੈ, ਪਰ ਹਰ ਖਾਹਿਸ਼ ਦਾ ਮੈਂ ਹੰਗਾਰਾ ਭਰ ਗਿਆ ਹੁੰਦਾ, ਪਰ ਹਰ ਖਾਹਿਸ਼ ਦਾ ਹੰਗਾਰਾ ਮੈਂ ਭਰ ਗਿਆ ਹੁੰਦਾ। ਆਜ਼ਾਦ ਨੇ ਆਜ਼ਾਦ ਰਹਿ ਗੁਜ਼ਾਰਨੇ ਦਿਉ ਸਨ ਯਾਰੋ, ਆਜ਼ਾਦ ਨੇ ਆਜ਼ਾਦ ਰਹਿ ਗੁਜ਼ਾਰਨੇ ਦਿਉ ਸਨ ਯਾਰੋ, ਤੇਰੇ ਦੀਦ ਦਾ ਜੇ ਇੱਕ ਝਲਕਾਰਾ ਮਿਲ ਗਿਆ ਹੁੰਦਾ, ਤੇਰੇ ਦੀਦ ਦਾ ਜੇ ਇੱਕ ਝਲਕਾਰਾ ਮਿਲ ਗਿਆ ਹੁੰਦਾ, ਤੇਰੀ ਸਵੱਲੀ ਨਜ਼ਰ ਦਾ ਇਸ਼ਾਰਾ ਹੋ ਗਿਆ ਹੁੰਦਾ, ਇਹ ਫਕੀਰ ਹਮੇਸ਼ਾ ਲਈ ਤੇਰਾ ਹੋ ਗਿਆ ਹੁੰਦਾ, ਇਹ ਫਕੀਰ ਹਮੇਸ਼ਾ ਲਈ ਤੇਰਾ ਹੋ ਗਿਆ ਹੁੰਦਾ। ਅਗਲੀ ਰਚਨਾ ਹੈ ਕਿਹੀ ਸੱਜਣਾਂ ਦੇ ਨਾਲ ਮੁਲਾਕਾਤ ਹੋ ਗਈ, ਚੌਂ ਨੈਣਾਂ ਦੀ ਹੰਝੂ ਬਰਸਾਤ ਹੋ ਗਈ, ਕਿਹੀ ਸੱਜਣਾਂ ਦੇ ਨਾਲ ਮੁਲਾਕਾਤ ਹੋ ਗਈ, ਚੌਂ ਨੈਣਾਂ ਦੀ ਹੰਝੂ ਬਰਸਾਤ ਹੋ ਗਈ, ਜਾਪਦਾ ਏ ਮੇਰਾ ਕੁਝ ਚੋਰੀ ਹੋ ਗਿਆ, ਜਾਪਦਾ ਏ ਮੇਰਾ ਕੁਝ ਚੋਰੀ ਹੋ ਗਿਆ, ਖਿੜੇ ਮੱਥੇ 'ਤੇ ਤਾਂ ਹੀ ਕਾਲੀ ਰਾਤ ਹੋ ਗਈ, ਖਿੜੇ ਮੱਥੇ 'ਤੇ ਤਾਂ ਹੀ ਕਾਲੀ ਰਾਤ ਹੋ ਗਈ। ਬੰਦਾ ਬੰਦੇ ਨੂੰ ਕਿਸ ਤਰ੍ਹਾਂ ਖਾ ਜੋ ਰਿਹਾ, ਬੰਦਾ ਬੰਦੇ ਨੂੰ ਕਿਸ ਤਰ੍ਹਾਂ ਖਾ ਜੋ ਰਿਹਾ, ਕਿੰਨੀ ਮੰਦੀ ਤੇਰੀ ਦਾਤਾ ਕਾਇਨਾਤ ਹੋ ਗਈ, ਕਿੰਨੀ ਮੰਦੀ ਤੇਰੀ ਦਾਤਾ ਕਾਇਨਾਤ ਹੋ ਗਈ। ਸਦਾ ਯਾਦ ਰੱਖੋ ਸੱਚ ਨੂੰ ਛਪਾਉਣ ਵਾਲਿਓ, ਸਦਾ ਯਾਦ ਰੱਖੋ ਸੱਚ ਨੂੰ ਛਪਾਉਣ ਵਾਲਿਓ, ਖਿੜੇ ਕਾਮਿਆਂ ਦੀ ਇਕੱਤਰ ਜਮਾਤ ਹੋ ਗਈ, ਖਿੜੇ ਕਾਮਿਆਂ ਦੀ ਇਕੱਤਰ ਜਮਾਤ ਹੋ ਗਈ। ਅਗਾਂਹ ਤੁਰੇ ਚੱਲੋ ਹੌਸਲਾ ਬੁਲੰਦ ਕਰਕੇ, ਅਗਾਂਹ ਟੁਰੇ ਚੱਲੋ ਹੌਸਲਾ ਬੁਲੰਦ ਕਰਕੇ, ਨਾਲ ਖੁਸ਼ੀ ਦੇ ਚਹਿਕ ਦੀ ਪ੍ਰਭਾਤ ਹੋ ਗਈ, ਨਾਲ ਖੁਸ਼ੀ ਦੇ ਚਹਿਕ ਦੀ ਪ੍ਰਭਾਤ ਹੋ ਗਈ। ਵਿੱਚ ਸੁਪਨੇ ਦੇ ਇੱਕ ਉਹ ਨਿਸ਼ਾਨੀ ਦੇ ਗਿਆ, ਵਿੱਚ ਸੁਪਨੇ ਦੇ ਇੱਕ ਉਹ ਨਿਸ਼ਾਨੀ ਦੇ ਗਿਆ, ਅੱਖ ਖੁੱਲ੍ਹੀ ਤਾਂ ਚੋਰੀ ਉਹ ਸਗਾਤ ਹੋ ਗਈ, ਅੱਖ ਖੁੱਲ੍ਹੀ ਤਾਂ ਚੋਰੀ ਉਹ ਸਗਾਤ ਹੋ ਗਈ। ਕੰਨ ਫਰਕਦਾ ਨਿਮਾਣਾ ਕੋਈ ਯਾਦ ਕਰਦਾ, ਕੰਨ ਫਰਕਦਾ ਨਿਮਾਣਾ ਕੋਈ ਯਾਦ ਕਰਦਾ, ਕਈ ਸੁਪਨੇ ਦੇ ਵਿੱਚ ਮੁਲਾਕਾਤ ਹੋ ਗਈ, ਕਈ ਸੁਪਨੇ ਦੇ ਵਿੱਚ ਮੁਲਾਕਾਤ ਹੋ ਗਈ। ਲਾਏ ਪਿਆਰ ਵਾਲੇ ਬੂਟੇ ਤੋਂ ਜਿੰਦ ਵਾਰਦੇ, ਲਾਏ ਪਿਆਰ ਵਾਲੇ ਬੂਟੇ ਤੋਂ ਜਿੰਦ ਵਾਰਦੇ, ਆਏ ਬੂਰ ਉੱਤੇ ਕਹੀ ਬਰਸਾਤ ਹੋ ਗਈ, ਆਏ ਬੂਰ ਉੱਤੇ ਕਹੀ ਬਰਸਾਤ ਹੋ ਗਈ। ਹੁਣ ਕਰੇ ਕੀ ਆਜ਼ਾਦ ਪਾਣੀ ਸਿਰੋਂ ਲੰਘਿਆ, ਹੁਣ ਕਰੇ ਕੀ ਆਜ਼ਾਦ ਪਾਣੀ ਸਿਰੋਂ ਲੰਘਿਆ, ਨਾਲ ਗਵਾਂ ਦੇ ਹਨੇਰੀ ਕਾਲੀ ਰਾਤ ਹੋ ਗਈ, ਨਾਲ ਗਵਾਂ ਦੇ ਹਨੇਰੀ ਕਾਲੀ ਰਾਤ ਹੋ ਗਈ। ਕਈ ਸੱਜਣਾਂ ਦੇ ਨਾਲ ਮੁਲਾਕਾਤ ਹੋ ਗਈ, ਚੌਂ ਨੈਣਾਂ ਦੀ ਹੰਝੂ ਬਰਸਾਤ ਹੋ ਗਈ, ਕਈ ਸੱਜਣਾਂ ਦੇ ਨਾਲ

0: ਮੁਲਾਕਾਤ ਹੋ ਗਈ, ਚੌਂ ਨੈਣਾਂ ਦੀ ਹੰਝੂ ਬਰਸਾਤ ਹੋ ਗਈ। ਅਗਲੀ ਰਚਨਾ ਹੈ, ਮੈਂ ਜ਼ਖਮੀ ਜ਼ਖਮੀ ਵੇਖਿਆ ਹਰ ਸ਼ਖਸ ਤੇਰੇ ਸ਼ਹਿਰ ਦਾ, ਮੈਂ ਜ਼ਖਮੀ ਜ਼ਖਮੀ ਵੇਖਿਆ ਹਰ ਸ਼ਖਸ ਤੇਰੇ ਸ਼ਹਿਰ ਦਾ, ਹੈ ਤੋਂ ਆਖੇ ਬੋਲਾਂ ਵਿੱਚ ਵੀ ਪੂਰਾ ਸਨਾਟਾ ਕਹਿਰ ਦਾ, ਹੈ ਤੋਂ ਆਖੇ ਬੋਲਾਂ ਵਿੱਚ ਵੀ ਪੂਰਾ ਸਨਾਟਾ ਕਹਿਰ ਦਾ, ਅੱਜ ਤੀਲਾ ਤੀਲਾ ਖੁਆਬ ਮੇਰਾ ਹੋਇਆ ਕੁਝ ਇਸ ਤਰ੍ਹਾਂ, ਅੱਜ ਤੀਲਾ ਤੀਲਾ ਖਾਬ ਮੇਰਾ ਹੋਇਆ ਕੁਝ ਇਸ ਤਰ੍ਹਾਂ, ਜੀ ਕਰਦਾ ਸਕਰਾਤ ਵਾਂਗੂ ਪੀਲਾਂ ਪਿਆਲਾ ਜ਼ਹਿਰ ਦਾ, ਜੀ ਕਰਦਾ ਸਕਰਾਤ ਵਾਂਗੂ ਪੀਲਾਂ ਪਿਆਲਾ ਜ਼ਹਿਰ ਦਾ, ਰੋਜ਼ੀ ਰੋਟੀ ਖਾਤਰ ਕਿੰਝ ਮਨੁੱਖ ਪਿਆ ਹੈ ਕਲਪਦਾ, ਰੋਜ਼ੀ ਰੋਟੀ ਖਾਤਰ ਕਿੰਝ ਮਨੁੱਖ ਪਿਆ ਹੈ ਕਲਪਦਾ, ਨਹੁੰ ਰੱਖੇ ਆਪਦਾ ਜਿਉਂ ਤੁਪਕਾ ਨਹੀਂ ਠਹਿਰਦਾ, ਨਹੁੰ ਰੱਖੇ ਆਪਦਾ ਜਿਉਂ ਤੁਪਕਾ ਨਹੀਂ ਠਹਿਰਦਾ, ਆਪਣੀ ਜਾਚੇ ਤਾਂ ਛਾਲ ਮਾਰੀ ਸੀ ਡੂੰਘੇ ਪਾਣੀਆਂ, ਆਪਣੀ ਜਾਚੇ ਛਾਲ ਮਾਰੀ ਤਾਂ ਸੀ ਡੂੰਘੇ ਪਾਣੀਆਂ, ਗੋਤੇ ਖਾਂਦੀ ਦੇਹ ਨੂੰ ਮਿਲ ਗਿਆ ਕਿਨਾਰਾ ਨਹਿਰ ਦਾ, ਗੋਤੇ ਖਾਂਦੀ ਦੇਹ ਨੂੰ ਮਿਲ ਗਿਆ ਕਿਨਾਰਾ ਨਹਿਰ ਦਾ, ਕਿਹੜਾ ਇੱਥੇ ਪਿਆਰ ਲਈ ਹੈ ਖਾਕ ਥਲਾਂ ਦੀ ਛਾਣ ਦਾ, ਕਿਹੜਾ ਇੱਥੇ ਪਿਆਰ ਲਈ ਹੈ ਖਾਕ ਥਲਾਂ ਦੀ ਛਾਣ ਦਾ, ਰਾਂਝੇ ਦੀ ਮੰਜਲੀ ਵਿੱਚ ਸੀ ਦਰਦ ਡਾਢੇ ਕਹਿਰ ਦਾ, ਰਾਂਝੇ ਦੀ ਮੰਜਲੀ ਸੀ ਦਰਦ ਡਾਢੇ ਕਹਿਰ ਦਾ, ਸਿਰ 'ਤੇ ਮੌਤ ਦਾ ਸਾਇਆ ਮਨ ਵਿੱਚ ਪਲੇ ਚਿੰਤਾ, ਸਿਰ 'ਤੇ ਮੌਤ ਦਾ ਸਾਇਆ ਮਨ ਵਿੱਚ ਪਲੇ ਚਿੰਤਾ, ਇਹੋ ਖਬਰ ਪੜ੍ਹਾਂਗੇ ਬੰਦਾ ਕਤਲ ਹੋਇਆ ਤੇਰੇ ਸ਼ਹਿਰ ਦਾ, ਇਹੋ ਖਬਰ ਪੜ੍ਹਾਂਗੇ ਕਤਲ ਬੰਦਾ ਹੋਇਆ ਤੇਰੇ ਸ਼ਹਿਰ ਦਾ, ਤਾਨ ਤੇਰੇ ਪਿਆਰ ਦੀ ਵਿੱਚ ਹੈ ਆਵਾਜ਼ਾਂ ਸੋਗ ਦਾ, ਤਾਨ ਤੇਰੇ ਪਿਆਰ ਦੀ ਵਿੱਚ ਹੈ ਆਵਾਜ਼ਾਂ ਸੋਗ ਦਾ, ਸੋਗ ਵਿੱਚ ਮਾਣੋ ਆਨੰਦ ਲਰਜਦੀ ਹੋਈ ਬਹਿਰ ਦਾ, ਸੋਗ ਵਿੱਚ ਮਾਣੋ ਆਨੰਦ ਲਰਜਦੀ ਹੋਈ ਬਹਿਰ ਦਾ, ਕਿਸ ਗੱਲੋਂ ਆਜ਼ਾਦ ਤੂੰ ਮੁੱਖ ਪਵਾਇਆ ਆਪਣਾ, ਕਿਸ ਗੱਲੋਂ ਆਜ਼ਾਦ ਤੂੰ ਮੁੱਖ ਪਾਇਆ ਆਪਣਾ, ਨਜ਼ਰਾਂ 'ਚ ਨਜ਼ਰਾਂ ਪਾ ਆ ਮਾਣ ਨਜ਼ਾਰਾ ਲਹਿਰ ਦਾ, ਨਜ਼ਰਾਂ 'ਚ ਨਜ਼ਰਾਂ ਪਾ ਆ ਮਾਣ ਨਜ਼ਾਰਾ ਲਹਿਰ ਦਾ, ਮੈਂ ਜ਼ਖਮੀ ਜ਼ਖਮੀ ਵੇਖਿਆ ਹਰ ਸ਼ਖਸ ਤੇਰੇ ਸ਼ਹਿਰ ਦਾ, ਮੈਂ ਜ਼ਖਮੀ ਜ਼ਖਮੀ ਵੇਖਿਆ ਹਰ ਸ਼ਖਸ ਤੇਰੇ ਸ਼ਹਿਰ ਦਾ, ਹੈ ਤੋਂ ਆਖੇ ਬੋਲਾਂ ਵਿੱਚ ਵੀ ਪੂਰਾ ਸਨਾਟਾ ਕਹਿਰ ਦਾ, ਹੈ ਤੋਂ ਆਖੇ ਬੋਲਾਂ ਵਿੱਚ ਵੀ ਪੂਰਾ ਸਨਾਟਾ ਕਹਿਰ ਦਾ।
1: ਹੁਣੇ ਤੁਸੀਂ ਪ੍ਰੋਗਰਾਮ ਵਗਦੇ ਪਾਣੀ ਵਿੱਚ ਰਣਜੀਤ ਆਜ਼ਾਦ ਕਾਂਜਲਾ ਦਾ ਕਵਿਤਾ ਪਾਠ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਲੋਹਨ ਚੰਦਨ ਦਾਸ ਦੀ ਆਵਾਜ਼ 'ਚ ਇੱਕ ਗਜ਼ਲ ਸਮਾਤ ਫਰਮਾਓ।

0: ਹੁਣੇ ਤੁਸੀਂ ਚੰਦਨ ਦਾਸ ਦੀ ਆਵਾਜ਼ ਚ ਗਜ਼ਲ ਸਮਾਤ ਫਰਮਾ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 8 ਵਜ ਚੁੱਕੇ ਨੇ। ਪੇਸ਼ੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
2: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਰਮਜੀਤ ਦਾ ਵੀ ਨਮਸਕਾਰ
1: ਜੀ। ਤੇ ਸਾਡੇ ਸਾਰੇ ਸਰੋਤੇ ਇੰਤਜ਼ਾਰ ਕਰ ਰਹੇ ਹੋਣਗੇ ਕਿ ਸਾਡੀਆਂ ਚਿੱਠੀਆਂ ਕਦੋਂ ਸ਼ਾਮਿਲ ਹੋਣਗੀਆਂ, ਕਦੋਂ ਵਾਰੀ ਆਏਗੀ।
2: ਪੂਨਮ ਜੀ, ਅੱਜ ਕੱਲ ਮੌਸਮ ਦਾ ਮਿਜਾਜ਼ ਦੇਖਿਆ ਤੁਸੀਂ?
1: ਬਿਲਕੁਲ,
2: ਪਲ ਚ ਤੋੜਾ ਪਲ ਚ ਮਾਸ਼ਾ।
1: ਜੀ ਜੀ,
2: ਮਤਲਬ ਕਦੇ ਬਾਰਿਸ਼, ਕਦੇ ਤੇਜ਼ ਧੁੱਪ, ਕਦੇ ਤੇਜ਼ ਬਾਰਿਸ਼ ਤੇ ਫਿਰ ਇਕਦਮ ਤੇਜ਼ ਧੁੱਪ, ਹੈ ਨਾ?
1: ਕਦੇ ਬਹੁਤ ਜ਼ਿਆਦਾ ਉਡੀਕ ਤੋਂ ਬਾਅਦ ਬਾਰਿਸ਼ ਨਹੀਂ ਪੈਂਦੀ ਤੇ ਕਦੇ ਅਚਾਨਕ ਪੈ ਜਾਂਦੀ ਹੈ।
2: ਤੇ ਸਾਡੀਆਂ ਚਿੱਠੀਆਂ ਨਾਲ ਵੀ ਇੰਜ ਹੀ ਹੋ ਰਿਹਾ ਪਤਾ। ਪਿਛਲੇ ਹਫਤੇ ਇੰਨੀਆਂ ਚਿੱਠੀਆਂ ਸੀ ਕਿ ਸਾਡੇ ਕਿਸੇ ਦੋਸਤ ਨੇ ਲਿਖਿਆ ਕਿ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਚਿੱਠੀਆਂ ਘੱਟ ਆਉਂਦੀਆਂ ਵਾ, ਘੱਟ ਕਿਉਂ ਆਉਂਦੀਆਂ, ਇਹਦਾ ਕਾਰਨ ਤਾਂ ਦੇਖੋ, ਜਾਣਨ ਦੀ ਕੋਸ਼ਿਸ਼ ਕਰੋ। ਹੋ ਸਕਦਾ ਕਈ ਵਾਰੀ ਮੌਸਮ ਖੁਸ਼ਗਵਾਰ ਨਹੀਂ ਹੁੰਦਾ ਤੇ ਉਹਨਾਂ ਨੂੰ ਚਿੱਠੀ ਲੈਣ ਵਾਸਤੇ ਦੂਰ ਕਿਸੇ ਡਾਕਖਾਨੇ ਚ ਜਾਣਾ ਪੈਂਦਾ। ਪਰ ਦੇਖੋ, ਈਮੇਲ ਲਿਖਣ ਵਾਸਤੇ ਤੁਸੀਂ ਘਰ ਦੇ ਅੰਦਰ ਬੈਠ ਕੇ ਆਰਾਮ ਨਾਲ ਲਿਖ ਸਕਦੇ ਹੋ।
1: ਬਿਲਕੁਲ ਦਰੁਸਤ,
2: ਹੈ ਨਾ? ਤੋ ਇਹਦਾ ਮਤਲਬ ਇਹ ਹੈ ਕਿ ਜਿਵੇਂ ਮੌਸਮ ਕਦੇ ਕਿਤੇ ਬਿਜ਼ੀ, ਕਦੇ ਦੇਸ਼ ਦੇ ਕਿਸੇ ਹਿੱਸੇ 'ਚ ਵਰਸ ਰਿਹਾ, ਕਦੇ ਕਿਸੇ ਹਿੱਸੇ 'ਚ ਵਰਸ ਰਿਹਾ, ਇਸੇ ਤਰ੍ਹਾਂ ਸਾਡੇ ਸੁਣਨ ਵਾਲੇ ਜਿਹੜੇ ਨੇ ਜ਼ਿੰਦਗੀ 'ਚ ਕਦੇ ਕਿਸੇ ਪਾਸੇ ਬਿਜ਼ੀ ਨੇ, ਕਦੇ ਚਿੱਠੀ ਲਿਖਣ ਵਿੱਚ ਬਿਜ਼ੀ ਨੇ। ਸੋ ਕਦੇ ਤਾਂ ਰਿਮਝਿਮ ਬਰਸਾਤ ਹੋਈ ਹੁੰਦੀ ਹੈ ਚਿੱਠੀਆਂ ਦੀ, ਅਤੇ ਕਦੇ ਥੋੜ੍ਹਾ ਜਿਹਾ ਔੜ ਮਹਿਸੂਸ ਹੁੰਦੀ ਹੈ। ਪਰ ਅੱਜ ਜਿਹੜੀ ਹੈ ਉਹ ਨਾ ਤਾਂ ਬਰਸਾਤ ਹੈ ਨਾ ਹੀ ਔੜ ਹੈ, ਯਾਨੀ ਅੱਜ ਮਿਲ ਜੁਲ ਕੇ ਇੰਨੀਆਂ ਚਿੱਠੀਆਂ ਸਾਡੇ ਕੋਲ ਹੈਗੀਆਂ ਨੇ ਕਿ ਸਾਡਾ ਇਹ ਪ੍ਰੋਗਰਾਮ ਪੂਰਾ ਸਮਾਂ ਜਿਹੜਾ ਹੈ, ਮੁਕਰਰ ਜਿਹੜਾ ਤੈਅਸ਼ੁਦਾ ਸਮਾਂ ਹੈ, ਉਹ ਮੁਕੰਮਲ ਜ਼ਰੂਰ ਕਰੇਗਾ।
1: ਬਿਲਕੁਲ ਜੀ, ਇਸ ਤਰ੍ਹਾਂ ਇਹ ਕਹਾਂਗੇ ਕਿ ਜੋ ਚਿੱਠੀਆਂ ਨੂੰ ਉਡੀਕਣ ਦਾ ਜੋ ਆਨੰਦ ਹੈ ਨਾ, ਉਹ ਵੀ ਅਸੀਂ ਮਹਿਸੂਸ ਕਰ ਲੈਂਦੇ ਹਾਂ ਵਿੱਚ ਵਿੱਚ।

0: ਬਹੁਤ ਖੂਬ ਗੱਲ
1: ਕੀਤੀ ਤੁਸੀਂ। ਸੋ ਸ਼ੁਰੂਆਤ ਕਰਦੇ ਹਾਂ ਇਸ ਈਮੇਲ ਦੇ ਨਾਲ ਜੋ ਅਮਨ ਵਰਮਾ, ਰਮਨ ਵਰਮਾ, ਦਿਵਿਆਸ਼, ਡਾਕਟਰ ਮਦਨ ਲਾਲ ਵਰਮਾ ਤੇ ਪਰਿਵਾਰ ਨੇ ਪਿੰਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਭੇਜੀ ਹੈ। ਕਹਿੰਦੇ ਸੋਮਵਾਰ ਨੂੰ ਰਾਤ 9:30 ਨਾਟਕ ਸੁਣਿਆ ਦੇਸ਼ਾ ਕੀ ਔਰ, ਬਹੁਤ ਹੀ ਵਧੀਆ ਲੱਗਾ। ਖੇਡ ਜਗਤ ਵਿਚ ਖਾਸ ਇੰਟਰਵਿਊ ਸੁਣੀ ਨਰੇਸ਼ ਜੀ ਨਾਲ, ਚੰਗੀ ਲੱਗੀ, ਵੀਰੇਂਦਰ ਜੀ ਨੇ ਕੀਤੀ ਸੀ। ਮੰਗਲਵਾਰ ਨੂੰ ਰੰਗਲੀ ਧਰਤੀ ਪ੍ਰੋਗਰਾਮ ਤਹਿਤ ਮਾਤਾ ਦੀਆਂ ਭੇਟਾਂ ਸੁਣੀਆਂ, ਆਨੰਦ ਆ ਗਿਆ। ਖਾਸ ਤੌਰ ਤੇ ਹਮੇਸ਼ਾ ਵਾਂਗ ਸਾਡੀ ਮਾਤਾ ਜੀ ਵੱਲੋਂ ਬਹੁਤ ਹੀ ਮਨ ਖੁਸ਼ ਹੋ ਗਿਆ।
0: ਜੀ ਜੀ ਜੀ, ਬਹੁਤ ਸ਼ੁਕਰੀਆ ਤੁਹਾਡਾ ਵੀ ਤੇ ਤੁਹਾਡੇ ਮਾਤਾ ਜੀ ਦਾ ਵੀ।
1: ਦੇਸ਼ ਦਾ ਭਵਿੱਖ, ਨੌਜਵਾਨ ਪੀੜ੍ਹੀ, ਖਾਸ ਇੰਟਰਵਿਊ ਸੁਣੀ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਪ੍ਰੋਗਰਾਮ ਸਾਂਝ ਵਿਚ ਘੱਟ ਗਿਣਤੀਆਂ ਕਾਨੂੰਨ ਬਾਰੇ ਬਹੁਤ ਹੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ, ਬਹੁਤ ਵਧੀਆ ਜਾਣਕਾਰੀ ਸੀ। ਤੇ ਕਹਿੰਦੇ ਕਿ ਪਾਈਟ ਕੈਂਪ ਬਾਰੇ ਨੌਜਵਾਨਾਂ ਨੂੰ ਬਹੁਤ ਹੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ, ਕੈਂਪ ਵਿਚ ਭਰਤੀ ਸੰਬੰਧੀ ਜਾਣਕਾਰੀ ਸੀ ਤੇ ਚੰਗੀ ਲੱਗੀ। ਮਨਜੀਤ ਕੌਰ ਹੁਣਾਂ ਦੀ ਗੱਲਬਾਤ ਉਡਾਰੀਆਂ ਤਹਿਤ ਫੈਸ਼ਨ ਡਿਜ਼ਾਇਨਰ ਜੋ ਸਨ, ਬਹੁਤ ਚੰਗੀ ਲੱਗੀ। ਆਪ ਜੀ ਦੇ ਕੇਂਦਰ ਤੋਂ ਸਾਰੇ ਪ੍ਰੋਗਰਾਮ ਚੰਗੇ ਚੱਲ ਰਹੇ ਨੇ, ਇਸ ਲਈ ਬਹੁਤ ਬਹੁਤ ਧੰਨਵਾਦ। ਵਿਸ਼ੇਸ਼ ਤੌਰ ਤੇ ਖਾਸ ਇੰਟਰਵਿਊ ਸੁਣੀ ਮੈਡਮ ਕਮਲੇਸ਼ ਗੁਲਾਟੀ ਹੁਣਾਂ ਦੇ ਨਾਲ, ਬਹੁਤ ਚੰਗੀ ਲੱਗੀ ਕਿਉਂਕਿ ਉਹਨਾਂ ਨੇ ਜੋ ਆਪਣੀ ਰੇਡੀਓ ਦੀ ਯਾਤਰਾ ਹੈ ਉਹ ਸਾਂਝੀ ਕੀਤੀ ਸੀ। ਉਡਾਰੀਆਂ ਪ੍ਰੋਗਰਾਮ ਵਿੱਚ ਮੀਨੂ ਅਟਵਾਲ ਜੀ ਨੇ ਗੱਲਬਾਤ ਕੀਤੀ ਸੀ ਸੰਗੀਤ ਸੰਬੰਧੀ, ਉਹ ਚੰਗੀ ਲੱਗੀ। ਤੇ ਕਹਿੰਦੇ ਕਿ ਇਸੇ ਤਰ੍ਹਾਂ ਹੀ ਭੈਣ ਭਰਾ ਦੇ ਰਿਸ਼ਤੇ ਬਾਰੇ ਜੋ ਇਹਨਾਂ ਨੇ ਲਿਖਿਆ, ਰੱਖੜੀ ਦੇ ਤਿਉਹਾਰ ਬਾਰੇ ਮੁਬਾਰਕਾਂ ਲਿਖੀਆਂ ਨੇ ਤੇ ਦੁਆਵਾਂ ਭੇਜੀਆਂ ਨੇ।
0: ਵਾਹ ਵਾਹ, ਪਿਛਲੇ ਦਿਨ ਹੀ ਨਿਕਲ ਕੇ ਗਿਆ ਇਹ ਤਿਉਹਾਰ, ਹੈਨਾ
1: ਜੀ,
0: ਰਿਸ਼ਤਿਆਂ ਨੂੰ ਹੋਰ ਨਿੱਘਾ ਔਰ ਪੀੜਾ ਕਰਨ ਵਾਲਾ ਤਿਉਹਾਰ। ਸੋ ਰਮਨ ਵਰਮਾ ਜੀ, ਦਿਵਿਆਂਸ਼ ਵਰਮਾ ਜੀ, ਡਾਕਟਰ ਮਦਨ ਲਾਲ ਵਰਮਾ, ਸਮੂਹ ਵਰਮਾ ਪਰਿਵਾਰ, ਤੁਹਾਡਾ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਚਿੱਠੀਆਂ ਦੇ ਜ਼ਰੀਏ ਇਸ ਰਿਸ਼ਤੇ ਨੂੰ ਹਮੇਸ਼ਾ ਪੀੜਾ ਕਰਕੇ ਰੱਖਦੇ ਹੋ ਔਰ ਕਦੇ ਵੀ ਇਹਨੂੰ ਢਿੱਲਾ ਨਹੀਂ ਪੈਣ ਦਿੰਦੇ। ਸਾਨੂੰ ਪਤਾ ਹੈ ਜੀ ਤੁਸੀਂ ਨਿਯਮਿਤ ਤੌਰ 'ਤੇ ਸਾਡੇ ਪ੍ਰੋਗਰਾਮ ਸੁਣਦੇ ਹੋ, ਉਹਨਾਂ ਦਾ ਆਨੰਦ ਮਾਣਦੇ ਹੋ ਔਰ ਕਈ ਵਾਰੀ ਸਾਡੇ ਪ੍ਰੋਗਰਾਮਾਂ ਨੂੰ ਦਰਪੇਸ਼ ਮੁਸ਼ਕਿਲਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਬਾਬਤ ਵੀ ਸਾਡਾ ਧਿਆਨ ਦਿਵਾਉਂਦੇ ਹੋ, ਸਾਨੂੰ ਬਹੁਤ ਵਧੀਆ ਲੱਗਦਾ ਜੀ। ਬਹੁਤ ਸ਼ੁਕਰੀਆ ਜੀ ਔਰ ਦੁਆ ਅਰਦਾਸ ਕਰਾਂਗੇ ਜੀ ਕਿ ਇਹ ਰਿਸ਼ਤਾ ਹਮੇਸ਼ਾ ਇਸੇ ਤਰੀਕੇ ਦੇ ਨਾਲ ਬਣਿਆ ਰਹੇ।
1: ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਆਏ ਨੇ ਵਿਨੋਦ ਮਾਇਲ, ਸੀਮਾ ਲਕਸ਼ਿਤਾ, ਮਾਤਾ ਵਿਦਿਆ ਦੇਵੀ ਤੇ ਪਰਿਵਾਰ। ਕਹਿੰਦੇ ਨੇ ਕਿ ਪਿਛਲਾ ਪ੍ਰੋਗਰਾਮ ਬਹੁਤ ਵਧੀਆ ਲੱਗਾ। ਹੈਲੋ ਜਲੰਧਰ ਵਿੱਚ ਫੋਨ ਬਹੁਤ ਔਖਾ ਲੱਗਦਾ, ਬਾਕੀ ਦੇ ਸਾਰੇ ਪ੍ਰੋਗਰਾਮ ਬਹੁਤ ਹੀ ਚੰਗੇ ਲੱਗਦੇ ਨੇ।
0: ਵਾਹ ਵਾਹ, ਕੀ ਬਾਤ ਹੈ ਜੀ। ਛੋਟੀ ਜੀ ਚਿੱਠੀ, ਚਾਰ ਕਿ ਇਹਨਾਂ ਨੇ ਅੱਖਰ ਲਿਖੇ ਨੇ, ਦੋ ਲਾਈਨਾਂ ਪੂਰੀਆਂ ਨਹੀਂ ਹੋਈਆਂ ਪਰ ਕੰਮ ਗੱਲਾਂ ਬਹੁਤ ਸਾਰੀਆਂ ਕਹਿ ਦਿੱਤੀਆਂ ਉਹਨਾਂ ਨੇ, ਹਨਾ। ਇਹਨਾਂ ਦੇ ਪਿੰਡ ਦਾ ਨਾਮ ਪਿੰਡ ਬਣਵਾਲਾ ਹਨਵੰਤਾ, ਹੈਨਾ। ਮੈਂ ਸੋਚ ਰਿਹਾ ਸੀ ਕਿ ਹਾਂਜੀ ਫਾਜ਼ਿਲਕਾ ਜ਼ਿਲ੍ਹਾ ਹੋ ਗਿਆ ਸ਼ਾਇਦ। ਤੋ ਬਣਵਾਲਾ ਜਿਹੜਾ ਹੈ, ਇੱਕ ਤਾਂ ਬਣ ਮਤਲਬ ਹੁੰਦਾ ਜੰਗਲ, ਹੈਨਾ, ਤੋ ਜੰਗਲ ਹੁੰਦਾ ਹੋਏਗਾ ਪਿੰਡ ਦੇ ਆਲੇ ਦੁਆਲੇ, ਹੈਨਾ। ਇੱਕ ਕਈ ਪਿੰਡਾਂ ਦੇ ਨਾਮ ਬਣਵਾਲਾ ਵੀ ਹੈ, ਜਿੱਥੇ ਦਰਿਆ ਦਾ ਬੰਨ ਮਾਰਿਆ ਹੁੰਦਾ ਦਰਿਆ ਨੂੰ ਤੇ ਉਹਦੇ ਨੇੜੇ ਤੇੜੇ ਵਸਿਆ ਹੋਇਆ ਕਿ ਪਿੰਡ, ਉਹਦਾ ਨਾਮ ਬੰਨ ਵਾਲਾ ਵੀ ਬਣ ਜਾਂਦਾ। ਪਿੰਡਾਂ ਦੇ ਨਾਮ ਵੀ ਇੱਕ ਰਵਾਇਤ ਹੁੰਦੀ ਹੋਏਗੀ ਨਾ ਕਿ ਕਿਸ ਚੀਜ਼ ਤੋਂ ਕਿਸੇ ਪਿੰਡ ਦਾ ਨਾਮ ਮਸ਼ਹੂਰ ਹੋ ਗਿਆ। ਸੋ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਜੀ ਕਿ ਇਹਨਾਂ ਦੇ ਪਿੰਡ ਵਿੱਚ ਬਣ ਹੋਏਗਾ, ਜੰਗਲ ਹੋਏਗਾ ਕਿਸੇ ਟਾਈਮ ਤੇ, ਇਸ ਕਰਕੇ ਬਣ ਵਾਲਾ ਹਨਵੰਤਾ ਦਾ ਕੀ ਮਤਲਬ ਹੈ ਇਹ ਵੀ ਸਾਨੂੰ ਦੱਸਣ ਦੀ ਕੋਸ਼ਿਸ਼ ਕਰਿਓ। ਚਿੱਠੀ ਤੁਹਾਡੀ ਬਹੁਤ ਮਜ਼ੇਦਾਰ ਸੀ ਜੀ, ਇਸ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹਾਂ ਅਸੀਂ ਤੁਹਾਡੇ
1: ਜੀ। ਤੇ ਉਮੀਦ ਹੈ ਕਿ ਅਗਲੀ ਚਿੱਠੀ ਦੇ ਵਿੱਚ ਇਹ ਸਾਰਾ ਤੁਸੀਂ ਸਾਨੂੰ ਜਾਣਕਾਰੀ ਲਿਖ ਕੇ ਭੇਜੋਗੇ। ਅਗਲੀ ਚਿੱਠੀ ਹੈ ਜੀ, ਇਹ ਸਾਨੂੰ ਭੇਜੀ ਹੈ ਬਲਵੀਰ ਸਿੰਘ ਪਤਨੀ ਰਣਜੀਤ ਕੌਰ, ਬਲਵੀਰ ਸਿੰਘ ਪਤਨੀ, ਅੱਛਾ ਪਤਨੀ ਦਾ ਨਾਮ ਰਣਜੀਤ ਕੌਰ ਹੈ, ਪਿੰਡ ਚੱਕ ਹਾਜ਼ੀਪੁਰ ਗੜ ਸ਼ੰਕਰ ਹੁਸ਼ਿਆਰਪੁਰ ਤੋਂ
0: ਜੀ। ਅਕਸਰ ਸਾਨੂੰ ਚਿੱਠੀ ਲਿਖਦੇ ਹੁੰਦੇ ਹੈ
1: ਜੀ,
0: ਇਹਨਾਂ ਦੀ ਚਿੱਠੀ ਲਿਖਣ ਦਾ ਇੱਕ ਅੰਦਾਜ਼ ਇਹ ਹੈ ਕਿ ਇਧਰਲੇ ਪਾਸੇ ਇਹ ਚਿੱਠੀ ਨੂੰ ਥੋੜਾ ਜਿਹਾ ਮਚਕੋੜ ਕੇ ਹਾਸ਼ੀਆ ਛੱਡ ਦਿੰਦੇ ਹੁੰਦੇ ਨੇ, ਹੈਨਾ ਜੀ।
1: ਕਹਿੰਦੇ ਕਿ ਮੈਂ ਪਹਿਲਾਂ 3 ਚਿੱਠੀਆਂ ਪਾਈਆਂ ਪਰ ਇੱਕ ਚਿੱਠੀ ਦਾ ਜਵਾਬ ਦਿੱਤਾ ਗਿਆ। ਕੋਈ ਗੱਲ ਨਹੀਂ, ਮੈਨੂੰ ਪਤਾ ਹੈ ਕਿ ਤੁਸੀਂ ਸਾਰੀਆਂ ਚਿੱਠੀਆਂ ਮਿਲਾ ਕੇ ਇੱਕ ਮਿਲਾ ਲੈਂਦੇ ਹੋ ਤੇ ਸਾਰੀਆਂ ਦਾ ਜਵਾਬ ਦੇ ਦਿੰਦੇ ਹੋ, ਮੈਨੂੰ ਇਸ ਦੇ ਵਿੱਚ ਕੋਈ ਸਮੱਸਿਆ ਨਹੀਂ, ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਤੁਸੀਂ ਚਿੱਠੀ ਪੜ੍ਹਦੇ ਹੋ। ਮੇਰਾ ਭਰਾ, ਮੇਰੀ ਪਤਨੀ, ਮੇਰੇ ਯਾਰ ਦੋਸਤ ਸਾਰੇ ਰਲ ਮਿਲ ਕੇ ਅਸੀਂ ਸੁਣਦੇ ਹਾਂ, ਮੇਰੇ ਬੱਚੇ ਬਾਹਰ ਕੈਨੇਡਾ ਹਨ ਤੇ ਤੁਹਾਡਾ ਪ੍ਰੋਗਰਾਮ ਸੁਣਦੇ ਨੇ।
0: ਅੱਛਾ ਜੀ
1: ਜੀ, ਮਿਤੀ 11 ਜੁਲਾਈ ਨੂੰ ਦਿਨੇ ਵਸਦੇ ਵੇੜੇ ਪ੍ਰੋਗਰਾਮ ਸੁਣਿਆ, ਮੈਂ ਖੇਤ ਵਿੱਚ ਕੰਮ ਕਰ ਰਿਹਾ ਸਾਂ ਤੇ ਨਾਲੋ ਨਾਲ ਮੋਬਾਈਲ ਐਪ ਤੇ ਪ੍ਰੋਗਰਾਮ ਸੁਣ ਰਿਹਾ ਸੀ। ਜਨਸੰਖਿਆ ਬਾਰੇ ਮੈਡਮ ਸੁਖਪ੍ਰੀਤ ਜੀ ਨੇ ਗੱਲਬਾਤ ਕੀਤੀ, ਚੰਗੀ ਲੱਗੀ। ਮਿਤੀ 13 ਜੁਲਾਈ ਨੂੰ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਸੁਣਿਆ ਜੋ ਬਹੁਤ ਚੰਗਾ ਸੀ ਪ੍ਰੋਗਰਾਮ, ਮੈਂ ਸਾਰੇ ਸੁਣਦਾ, ਸਾਰਿਆਂ ਦਾ ਵੇਰਵਾ ਦੇਣਾ ਮੁਸ਼ਕਿਲ ਹੈ। ਸ਼ਨੀਵਾਰ ਤੇ ਐਤਵਾਰ ਤਕਰੀਬਨ ਮੈਂ ਸਾਰੇ ਪ੍ਰੋਗਰਾਮ ਸੁਣਦਾ। ਮੈਡਮ ਦੀਪਾਲੀ, ਮੈਡਮ ਆਸ਼ਾ, ਸੋਂਦੀ ਸਾਹਿਬ, ਵਰਿੰਦਰ ਜੀ, ਸਾਰੇ ਅੰਕਲ ਜਿਨ੍ਹਾਂ ਦੇ ਮੈਨੂੰ ਨਾਮ ਯਾਦ ਹਨ, ਕਾਬਿਲੇ ਤਾਰੀਫ ਪ੍ਰੋਗਰਾਮ ਪੇਸ਼ ਕਰਦੇ ਨੇ। ਇੱਕੋ ਇੱਕ ਗੱਲ ਮੁਲਾਕਾਤ, ਜ਼ਿੰਦਗੀ ਸੀਨੇ, ਸੋਹਣੀ ਸਵੇਰ, ਫੌਜੀ ਵੀਰਾਂ ਲਈ ਸਾਰੇ ਪ੍ਰੋਗਰਾਮ ਕਾਬਿਲੇ ਤਾਰੀਫ ਹੁੰਦੇ ਨੇ ਤੇ ਆਖਿਰ ਦੇ ਵਿੱਚ ਇਹਨਾਂ ਨੇ ਬਹੁਤ ਸਾਰਾ ਪਿਆਰ ਭੇਜਿਆ ਹੈ।
0: ਵਾਹ ਪੂਨਮ ਜੀ, ਦੋ ਚੀਜ਼ਾਂ ਨੋਟ ਕੀਤੀਆਂ ਇਹਨਾਂ ਦੇ ਖਤ ਵਿੱਚ। ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਅਦਾ ਕਰੀਏ ਜੀ ਕਿ ਇਹਨਾਂ ਨੇ ਕਾਫੀ ਸਾਰੀ ਤਾਰੀਫ ਲਿਖੀ, ਐਂਕਰ ਸਾਹਿਬਾਨ ਦੇ ਨਾਮ ਲਿਖੇ, ਜਿਹਨਾਂ ਦੇ ਪ੍ਰੋਗਰਾਮ, ਜਿਹਨਾਂ ਦੀ ਪੇਸ਼ਕਾਰੀ ਇਹਨਾਂ ਨੂੰ ਵਧੀਆ ਲੱਗਦੀ ਹੈ। ਦੂਸਰੀ ਗੱਲ ਇਹਨਾਂ ਨੇ ਲਿਖੀ ਕਿ ਬੱਚੇ ਬਾਹਰ ਨੇ, ਵਿਦੇਸ਼ ਦੇ ਵਿੱਚ ਨੇ, ਪਰ ਉੱਥੇ ਉਹ ਮੋਬਾਈਲ ਐਪ ਰਾਹੀਂ ਸੁਣਦੇ ਹੋਣਗੇ। ਇਹ ਖੁਦ ਵੀ ਜਦੋਂ

0: ਖੇਤਾਂ 'ਚ ਕੰਮ ਕਰ ਰਹੇ ਹੁੰਦੇ ਨਾ ਉਦੋਂ ਹੀ ਮੋਬਾਈਲ ਐਪ ਰਾਹੀਂ ਪ੍ਰੋਗਰਾਮ ਸੁਣਦੇ ਰਹਿੰਦੇ ਨੇ। ਹੁਣ ਦੇਖੋ ਖੇਤਾਂ ਦੇ ਵਿੱਚ ਅੱਜ ਕੱਲ੍ਹ ਬਲਦਾਂ ਦੇ ਨਾਲ ਹਲ ਵਾਹੁਣ ਦਾ ਜ਼ਮਾਨਾ ਤੇ ਨਹੀਂ ਰਿਹਾ, ਪਰ ਤੁਸੀਂ ਇਹ ਸੋਚੋ ਕਿ ਜੇ ਬਲਦਾਂ ਦੇ ਨਾਲ ਹਲ ਵਾਹਿਆ ਜਾ ਰਿਹਾ ਤੇ ਜਿਹੜੀ ਪੰਜਾਲੀ ਹੈ ਪੰਜਾਲੀ ਦੇ ਨਾਲ ਹਲ ਬੰਨਿਆ ਹੋਇਆ ਤੇ ਉੱਥੇ ਵਿਚਕਾਰ ਨਾਲ ਮੋਬਾਈਲ ਲਟਕ ਰਿਹਾ ਤੇ ਮੋਬਾਈਲ ਦੇ ਐਪ ਦੇ ਜ਼ਰੀਏ ਆਕਾਸ਼ਵਾਣੀ ਜਲੰਧਰ ਚੱਲ ਰਿਹਾ ਤੇ ਉਹਦੀ ਬੈਕਗ੍ਰਾਉਂਡ ਵਿੱਚ ਬਲਦਾਂ ਦੇ ਗਲਾਂ ਦੀਆਂ ਟੱਲੀਆਂ ਜਿਹੜੀਆਂ ਨੇ ਉਹ ਚੱਲ ਵੱਜ ਰਹੀਆਂ ਨੇ, ਹੈ ਨਾ? ਕਿਆ ਸੋਹਣਾ ਮਾਹੌਲ ਬਣਦਾ। ਖੈਰ ਅਸੀਂ ਤੁਸੀਂ ਜਿਸ ਮਾਹੌਲ 'ਚ ਤੁਸੀਂ ਸੁਣ ਰਹੇ ਹੋਗੇ, ਜਾਂ ਤਾਂ ਤੁਸੀਂ ਮੋਟਰ 'ਤੇ ਪਾਣੀ ਲਾ ਰਹੇ ਹੋਗੇ ਜਾਂ ਟਰੈਕਟਰ ਦੇ ਨਾਲ ਵਾਹੀ ਕਰ ਰਹੇ ਹੋਗੇ ਜਾਂ ਕੋਈ ਹੋਰ ਫਸਲ ਬੰਨੇ ਦੀ ਸਾਂਭ ਸੰਭਾਲ ਦਾ ਕੰਮ ਜਿਹੜਾ ਉਹ ਖੇਤਾਂ 'ਚ ਕਰ ਰਹੇ ਹੋਗੇ, ਪਰ ਮੋਬਾਈਲ ਤੁਹਾਡੀ ਜੇਬ 'ਚ ਹੋਏਗਾ, ਹੈ ਨਾ? ਅਤੇ ਸਾਡੇ ਵਾਸਤੇ ਓਨਾ ਹੀ ਖੂਬਸੂਰਤ ਅਹਿਸਾਸ ਹੈ ਕਿ ਆਕਾਸ਼ਵਾਣੀ ਜਲੰਧਰ ਦੇ ਸਟੂਡੀਓ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਉਹ ਤੁਹਾਡੇ ਖੇਤਾਂ ਦੇ ਵਿੱਚ ਗੂੰਜ ਰਹੀਆਂ ਨੇ।
1: ਬਹੁਤ ਵਧੀਆ,
0: ਬਹੁਤ ਸ਼ੁਕਰੀਆ ਜੀ, ਬਹੁਤ ਮਜ਼ਾ ਆਇਆ ਤੁਹਾਡਾ ਖਤ ਪੜ੍ਹ ਕੇ, ਔਰ ਇਹ ਪਿਆਰ ਦੁਲਾਰ ਸਾਨੂੰ ਇਸੇ ਤਰ੍ਹਾਂ ਹੀ ਕਰਦੇ ਰਿਹਾ ਜੀ।
1: ਜਗਦੀਸ਼ ਸਿੰਘ ਮਠਾੜੂ ਹੁਣੀ ਈਮੇਲ ਜ਼ਰੀਏ ਆਏ ਨੇ।
0: ਹਾਂਜੀ,
1: ਇਹ ਕਹਿੰਦੇ ਕਿ ਕਈ ਅਨਾਊਂਸਰ ਪੰਜਾਬੀ ਸਹੀ ਉਚਾਰਨ ਨਹੀਂ ਕਰਦੇ, ਅਸੀਂ ਚੰਗੀ ਤਰ੍ਹਾਂ ਨਾਮ ਲਿਖ ਕੇ ਭੇਜਦੇ ਹਾਂ ਪਰ ਉਹ ਪੂਰੀ ਤਰ੍ਹਾਂ ਤੇ ਚੰਗੀ ਤਰ੍ਹਾਂ ਨਹੀਂ ਪੜ੍ਹਦੇ, ਇਸ ਪਲ ਧਿਆਨ ਦਿੱਤਾ ਜਾਵੇ
0: ਜੀ। ਇਸ ਵਾਸਤੇ ਅਸੀਂ ਮਾਫ਼ੀ ਚਾਹੁੰਦੇ ਹਾਂ ਜੀ, ਤੁਹਾਨੂੰ ਇਹ ਦਿੱਕਤ ਪੇਸ਼ ਆਈ ਹੈ, ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ ਨਾਲ। ਇਹਦੇ ਦੋ ਜਾਂ ਤਿੰਨ ਮੁੱਖ ਕਾਰਨ ਹੁੰਦੇ ਨੇ, ਕਈ ਵਾਰ ਅਨਾਊਂਸਰ ਸਾਹਿਬਾਨ ਵੱਲੋਂ ਵੀ ਗਲਤੀ ਕੀਤੀ ਜਾਂਦੀ ਹੈ ਔਰ ਕਈ ਵਾਰ ਚਿੱਠੀ ਵਿੱਚ ਲਿਖਿਆ ਗਿਆ ਨਾਮ ਜਿਹੜਾ ਉਹ ਪੜ੍ਹਨ ਯੋਗ ਨਹੀਂ ਰਹਿੰਦਾ ਕੁਛ ਕਾਰਨਾਂ ਕਰਕੇ, ਜਾਂ ਸਿਆਹੀ ਫੈਲੀ ਹੁੰਦੀ ਹੈ ਜਾਂ ਫਿਰ ਆਪੋ ਆਪਣੀ ਲਿਖਾਵਟ ਜਿਹੜੀ ਹੁੰਦੀ ਉਹ 'ਚ ਵੀ ਫਰਕ ਪੈਂਦਾ ਹੈ ਨਾ। ਹੁਣ ਇਹ ਜਿਹੜੀ ਈਮੇਲ ਹੈ ਇਹ ਤੁਸੀਂ ਟਾਈਪ ਕਰਕੇ ਭੇਜੀ ਹੈ, ਇਸ ਕਰਕੇ ਇਹਨੂੰ ਪੜ੍ਹਨ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ, ਪਰ ਹੱਥ ਲਿਖਿਤ ਚਿੱਠੀਆਂ 'ਚ ਕਈ ਵਾਰੀ ਕਿਸੇ ਗੱਲ ਨੂੰ ਪੜ੍ਹਨ ਵਿੱਚ ਜਾਂ ਡਿਸਾਈਫਰ ਕਰਨ ਦੇ ਵਿੱਚ ਜਾਂ ਇਹ ਕਹਿ ਲਓ ਕਿ ਸ਼ਬਦ ਜੋੜ ਮਿਲਾਉਣ ਦੇ ਵਿੱਚ ਥੋੜ੍ਹੀ ਜਿਹੀ ਦਿੱਕਤ ਹੋ ਜਾਂਦੀ ਹੈ। ਸੋ ਸਾਡੀਆਂ ਗਲਤੀਆਂ ਵਾਸਤੇ ਤੁਸੀਂ ਸਾਨੂੰ ਮਾਫ਼ ਕਰੋਗੇ ਜੀ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਬਲਕਿ ਵਾਅਦਾ ਕੀਤਾ ਹੋਇਆ ਪੱਕਾ ਕਿ ਅਸੀਂ ਹਮੇਸ਼ਾ ਇਸ ਬਾਬਤ ਬਿਹਤਰੀ ਕਰਨ ਦੀ ਜਾਂ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਔਰ ਕੋਸ਼ਿਸ਼ ਕਰਾਂਗੇ ਜੀ ਕਿ ਤੁਹਾਡੀ ਇਹ ਸ਼ਿਕਾਇਤ ਅੱਗੋਂ ਅਸੀਂ ਦੂਰ ਕਰ ਸਕੀਏ।
1: ਗੁਰਪ੍ਰੀਤ ਸਿੰਘ ਤੰਗੋਰੀ ਹੁਣੇ ਆਏ ਨੇ ਤੰਗੋਰੀ ਪਿੰਡ ਤੋਂ, ਜ਼ਿਲ੍ਹਾ SAS ਨਗਰ ਮੋਹਾਲੀ ਤੋਂ। ਕਹਿੰਦੇ ਕਿ ਤੁਸੀਂ ਪਿਛਲੇ ਪ੍ਰੋਗਰਾਮ 'ਚ ਮੇਰੀ ਈਮੇਲ ਪੜ੍ਹੀ, ਧੰਨਵਾਦ। ਸੁਝਾਵਾਂ ਅਤੇ ਵਿਚਾਰਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਇੱਕ ਬਹੁਤ ਸ਼ਲਾਘਾਯੋਗ ਉਪਰਾਲਾ ਹੈ।
0: ਜੀ ਗੁਰਪ੍ਰੀਤ ਸਿੰਘ ਤੰਗੋਰੀ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਡੀ ਪਿਛਲੀ ਮੇਲ ਵੀ ਕਾਫ਼ੀ ਲੰਬੀ ਸੀ, ਇਹ ਮੇਲ ਵੀ ਸੁੱਖ ਨਾਲ ਕਾਫ਼ੀ ਲੰਬੀ ਹੈ ਔਰ ਸਾਡੇ ਲਈ ਇਹ ਬੇਸ਼ਕੀਮਤੀ ਇਸ ਲਈ ਹੈ ਕਿਉਂਕਿ ਤੁਸੀਂ ਇੱਕ ਸੂਝਵਾਨ ਸਰੋਤੇ ਹੋ ਔਰ ਸਾਨੂੰ ਬੇਸ਼ਕੀਮਤੀ ਸੁਝਾਅ ਦਿੰਦੇ ਹੋ ਔਰ ਸਾਡੇ ਜਿਹੜੇ ਵੀ ਸੁਣਨ ਵਾਲੇ ਨੇ, ਬਲਕਿ ਸਾਡੇ ਸਾਰੇ ਹੀ ਸੁਣਨ ਵਾਲੇ ਸਾਡੇ ਵਾਸਤੇ ਬੇਸ਼ਕੀਮਤੀ ਨੇ ਔਰ ਉਹਨਾਂ ਦੇ ਸੁਝਾਅ ਜਿਹੜੇ ਨੇ ਪ੍ਰੋਗਰਾਮ 'ਚ ਜਦੋਂ ਵੀ ਆਉਂਦੇ ਨੇ ਸਾਡੇ ਵਾਸਤੇ ਇੱਕ ਸੇਧ ਦਾ ਕੰਮ ਕਰਦੇ ਨੇ, ਇਸ ਕਰਕੇ ਹਮੇਸ਼ਾ ਅਸੀਂ ਮਸ਼ਕੂਰ ਰਹਿੰਦੇ ਹਾਂ।
1: ਅਗਲੀ ਦਿਨੇ ਕਿ ਬੇਸ਼ੱਕ ਵੀਰਿੰਦਰ ਜੀ ਨੇ ਪਿਛਲਾ ਪ੍ਰੋਗਰਾਮ ਇਕੱਲਿਆ ਹੀ ਸੰਭਾਲਿਆ, ਭਾਵੇਂ ਕਹਿ ਸਕਦੇ ਹਾਂ ਕਿ ਬੋਲਿੰਗ ਵੀ ਆਪ ਕੀਤੀ, ਬੈਟਿੰਗ ਵੀ ਤੇ ਫੀਲਡਿੰਗ ਵੀ।
0: ਪੂਨਮ ਜੀ, ਵੈਸੇ ਤੇ ਵੀਰਿੰਦਰ ਜੀ ਖੁਦ ਕ੍ਰਿਕੇਟਰ ਨੇ, ਹੈ ਨਾ, ਨੈਸ਼ਨਲ ਗ੍ਰੇਡ ਦੇ, ਇੰਟਰਨੈਸ਼ਨਲ ਗ੍ਰੇਡ ਦੇ ਕ੍ਰਿਕੇਟ ਕਮੈਂਟੇਟਰ ਵੀ ਨੇ, ਉਹਨਾਂ ਦੀ ਆਵਾਜ਼ 'ਚ ਕ੍ਰਿਕੇਟ ਕਮੈਂਟਰੀ ਵੀ ਬਹੁਤ ਸੋਹਣੀ ਹੋਏਗੀ। ਸੋ ਖੁਦ ਕ੍ਰਿਕੇਟ ਖੇਡਦੇ ਵੀ ਸੋਹਣੀ ਨੇ, ਹੈ ਨਾ। ਸੋ ਬੋਲਿੰਗ ਬੈਟਿੰਗ ਖੁਦ ਕਰ ਸਕਦੇ ਨੇ, ਪਰ ਮੈਂ ਵੀ ਇਹ ਕੰਮ ਕਈ ਵਾਰੀ ਕੀਤਾ ਹੈ, ਯਾਦ ਹੈ ਤੁਹਾਨੂੰ, ਜਦੋਂ ਕਿਤੇ ਪੂਨਮ ਜੀ ਅਚਾਨਕ ਛੁੱਟੀ ਤੇ ਚਲ ਗਿਆ ਤੇ ਫਿਰ ਤੁਹਾਡੇ ਦਾਸ ਨੇ ਵੀ ਬੈਟਿੰਗ ਖੁਦ ਕੀਤੀ ਸੀ, ਬੋਲਿੰਗ ਵੀ ਖੁਦ ਕੀਤੀ,
1: ਮਤਲਬ ਕਿ ਬਾਲ ਕਰਵਾ ਕੇ ਆਪ ਹੀ ਤੁਸੀਂ ਫਿਰ ਬੈਟਿੰਗ ਕਰਨ ਵੀ ਆ ਗਏ ਸੀ।
0: ਜੀ ਜੀ, ਬਾਲ ਸੁੱਟ ਕੇ ਤੇ ਫਿਰ ਅੱਗੋਂ ਦੌੜ ਕੇ ਛਿੱਕਾ ਵੀ ਮਾਰ ਦਿੱਤਾ ਸੀ।
1: ਇਸੇ ਤਰ੍ਹਾਂ ਕਹਿੰਦੇ ਵੀਰਿੰਦਰ ਜੀ ਨੇ ਕੀਤਾ, ਪੂਰੀ ਕੋਸ਼ਿਸ਼ ਨਾਲ ਵਧੀਆ ਸ਼ਾਟ ਲਗਾਏ
0: ਜੀ।
1: ਫਿਰ ਵੀ ਮੇਰੀ ਬੇਨਤੀ ਹੈ ਕਿ ਇਸ ਪ੍ਰੋਗਰਾਮ ਵਿੱਚ ਦੋ ਅਨਾਊਂਸਰਸ ਦੀ ਸ਼ਮੂਲੀਅਤ ਨੂੰ ਲਾਜ਼ਮੀ ਬਣਾਇਆ ਜਾਵੇ
0: ਜੀ ਜੀ,
1: ਉਹਨਾਂ ਦੀ ਆਪਸੀ ਗੱਲਬਾਤ ਨਾਲ ਪ੍ਰੋਗਰਾਮ ਵਿੱਚ ਹੋਰ ਰੌਣਕ, ਹੋਰ ਤਾਜ਼ਗੀ ਤੇ ਸੁਣਨ ਯੋਗਤਾ ਪੈਦਾ ਹੋ ਸਕਦੀ ਹੈ।
0: ਬਿਨਾਂ ਸ਼ੱਕ ਪੂਨਮ ਜੀ, ਆਪਣੀ ਤਾਰੀਫ ਕਰ ਲਈਏ ਥੋੜੀ ਜੀ, ਦੇਖੋ ਨਾ ਆਪਾਂ ਦੋਵੇਂ ਗੱਲਾਂ ਕਰ ਰਹੇ ਹਾਂ, ਹਾਸਾ ਮਜ਼ਾਕ ਵੀ ਚੱਲ ਰਿਹਾ, ਸੋ ਤਾਜ਼ਗੀ ਔਰ ਰੌਣਕ ਤਾਂ ਬਣ ਜਾਂਦੀ ਹੈ। ਬਿਨਾਂ ਸ਼ੱਕ ਗੁਰਪ੍ਰੀਤ ਹੋਰਾਂ ਨੇ ਬਹੁਤ ਵਧੀਆ ਲਿਖਿਆ।
1: ਪ੍ਰੋਗਰਾਮਾਂ ਦੀ ਗੱਲ ਕਰੀਏ ਤੇ ਲਗਭਗ ਡੇਢ ਮਹੀਨੇ ਬਾਅਦ ਚਿੱਠੀਆਂ ਮਿੱਠੀਆਂ ਵਿੱਚ ਮੇਰੀ ਚਿੱਠੀ ਸ਼ਾਮਿਲ ਕੀਤੀ ਗਈ, ਜਿਸ ਲਈ ਇੱਕ ਵਾਰ ਫਿਰ ਧੰਨਵਾਦ। ਇਸ ਪ੍ਰੋਗਰਾਮ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਮਹਿਸੂਸ ਹੁੰਦੀ ਹੈ।
0: ਜ਼ਰੂਰ ਦੱਸੋ।
1: ਮੇਰੀ ਬੇਨਤੀ ਹੈ ਕਿ ਫਾਲਤੂ ਗੱਲਬਾਤ ਨੂੰ ਕੁਝ ਘੱਟ ਕਰਕੇ ਸਰੋਤਿਆਂ ਦੀਆਂ ਫਰਮਾਇਸ਼ਾਂ ਤੇ ਉਹਨਾਂ ਨਾਲ ਜੁੜੇ ਸੰਦੇਸ਼ਾਂ ਨੂੰ ਵਧੇਰੇ ਸਮਾਂ ਦਿੱਤਾ ਜਾਵੇ। ਨਾਲ ਹੀ ਇਸ ਪ੍ਰੋਗਰਾਮ ਦੇ ਪ੍ਰੋਮੋ ਵੀ ਨਿਯਮਤ ਤੌਰ ਤੇ ਚਲਾਏ ਜਾਣ ਤਾਂ ਜੋ ਵੱਧ ਤੋਂ ਵੱਧ ਸਰੋਤੇ ਇਸ ਨਾਲ ਜੁੜ ਸਕਣ। ਇਸ ਸੰਦਰਭ ਵਿੱਚ ਮਿਤੀ 2 ਸਤੰਬਰ ਨੂੰ ਪ੍ਰਸਾਰਿਤ ਹੋਏ ਤਾਂ ਮੈਂ ਜਲੰਧਰ ਪੈਂਦੀ ਪ੍ਰੋਗਰਾਮ ਵੱਲ ਹੀ ਧਿਆਨ ਦਿਵਾਉਣਾ ਚਾਹੁੰਦਾ। ਇਸ ਪ੍ਰੋਗਰਾਮ ਵਿੱਚ ਮੈਡਮ ਨਿਧੀ ਵੱਲੋਂ ਪੰਜਾਬੀ ਸ਼ਬਦਾਂ ਤੇ ਖਾਸ ਕਰਕੇ ਦੋਸਤਾਂ ਸਰੋਤਿਆਂ ਦੇ ਨਾਮਾਂ ਦਾ ਉਚਾਰਨ ਕਈ ਥਾਵਾਂ ਤੇ ਗਲਤ ਕੀਤਾ ਗਿਆ, ਜਿਸ ਦੇ ਕਾਰਨ ਕਾਫੀ ਗਲਤੀਆਂ ਸੁਣਨ ਨੂੰ ਮਿਲੀਆਂ। ਮੇਰੀ ਬੇਨਤੀ ਹੈ ਕਿ ਪ੍ਰੋਗਰਾਮ ਪੇਸ਼ ਕਰਨ ਵਾਲੇ ਅਨਾਊਂਸਰਾਂ ਲਈ ਉਚਾਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਲੋੜ ਪੈਣ ਤੇ ਮੁਸ਼ਕਿਲ ਨਾਵਾਂ ਤੇ ਸ਼ਬਦਾਂ ਦੀ ਤਿਆਰੀ ਕਰਵਾਈ ਜਾਵੇ।
0: ਜੀ ਜੀ।
1: ਇੱਕ ਹੋਰ ਸੁਝਾਅ ਇਹ ਹੈ ਕਿ ਜਿਹੜੇ ਪ੍ਰੋਗਰਾਮ ਪੰਜਾਬੀ ਭਾਸ਼ਾ ਵਿੱਚ ਹਨ ਉਹਨਾਂ ਦੀ ਪੇਸ਼ਕਾਰੀ ਵੀ ਪੰਜਾਬੀ ਦੇ ਮਾਹੌਲ ਤੇ ਸੁਭਾਅ ਅਨੁਸਾਰ ਹੀ ਹੋਣੀ ਚਾਹੀਦੀ ਹੈ। ਜੇਕਰ ਕੋਈ ਸਰੋਤਾ ਪੰਜਾਬੀ ਵਿੱਚ ਆਪਣਾ ਸੰਦੇਸ਼ ਭੇਜਦਾ ਹੈ ਤਾਂ ਉਸ ਨੂੰ ਪੰਜਾਬੀ

0: ਕਿਉਂਕਿ ਭਾਸ਼ਾ ਸਿਰਫ ਸੰਚਾਰ ਦਾ ਸਾਧਨ ਨਹੀਂ ਸਗੋਂ ਸਰੋਤਿਆਂ ਨਾਲ ਜੁੜਨ ਦਾ ਵੀ ਇੱਕ ਮਜ਼ਬੂਤ ਪੁਲ ਹੈ।
1: ਜੀ, ਇਸ ਬਾਬਤ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਜੀ ਕਿ ਅਸੀਂ ਹਮੇਸ਼ਾ ਇੰਜ ਹੀ ਕਰਦੇ ਹਾਂ, ਇਹ 'ਚ ਸਾਡੇ ਕੋਲੋਂ ਕੁਤਾਹੀ ਕਿੱਥੇ ਹੋਈ ਹੈ ਇਹ ਸਮਝ ਨਹੀਂ ਆਇਆ, ਕਿਉਂਕਿ ਪੰਜਾਬੀ 'ਚ ਜੇ ਕੋਈ ਮੈਸੇਜ ਹੈ ਜਾਂ ਸੁਨੇਹਾ ਹੈ ਤਾਂ ਉਹਨੂੰ ਪੰਜਾਬੀ ਵਿੱਚ ਹੀ ਪੜਿਆ ਜਾਂਦਾ ਹੈ। ਮੇਰਾ ਖਿਆਲ ਹੈ ਇਸ ਤਰ੍ਹਾਂ ਦੀ ਗਲਤੀ ਜਾਂ ਗੁਸਤਾਖੀ ਅਸੀਂ ਕਦੇ ਵੀ ਨਹੀਂ ਕਰਦੇ। ਤੁਹਾਨੂੰ ਕੀ ਲੱਗਦਾ ਪੂਨਮ ਜੀ, ਇਹਨਾਂ ਦਾ ਇਸ਼ਾਰਾ ਕਿਸ ਚੀਜ਼ ਵੱਲ ਹੋ ਸਕਦਾ?
0: ਬਿਲਕੁਲ, ਜੇ ਇਹ ਪ੍ਰੋਗਰਾਮ ਦਾ ਨਾਮ ਲਿਖ ਕੇ ਭੇਜ ਦੇ ਕਿ ਕਿਸ ਪ੍ਰੋਗਰਾਮ ਦੀ ਗੱਲ ਕਰ ਰਹੇ ਨੇ ਖਾਸ ਤੌਰ 'ਤੇ, ਤਾਂ ਫਿਰ ਜ਼ਿਆਦਾ ਹੋਰ ਅਸੀਂ ਸਮਝ ਪਾਉਂਦੇ ਇਸ ਗੱਲ ਨੂੰ।
1: ਜੀ,
0: ਅੱਗੇ ਇਹਨਾਂ ਨੇ ਬਾਕੀ ਸਟੇਸ਼ਨਸ ਦੇ ਕੁਝ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਅਤੇ ਉਹਨਾਂ ਦੀ ਮਿਸਾਲ ਦਿੱਤੀ ਹੈ ਕਿ ਉਹ ਤੁਸੀਂ ਵੀ ਆਪਣੀ ਪੇਸ਼ਕਾਰੀ ਅਤੇ ਉਚਾਰਨ ਉਹਨਾਂ ਵਾਂਗ ਸ਼ੁੱਧ ਕਰ ਸਕਦੇ ਹੋ। ਇੱਕ ਗੱਲ ਹੋਰ ਵੀ ਧਿਆਨ ਖਿੱਚਦੀ ਹੈ ਕਿ ਜਦੋਂ ਪੰਜਾਬੀ ਨਾਲ ਸਿੱਧੇ ਤੌਰ 'ਤੇ ਘੱਟ ਵਾਹ ਵਾਸਤਾ ਰੱਖਣ ਵਾਲੇ ਕਈ ਵਾਰੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਨੇ, ਤਾਂ ਆਕਾਸ਼ਵਾਣੀ ਜਲੰਧਰ ਜੋ ਪੰਜਾਬੀ ਭਾਸ਼ਾ ਦੇ ਕੇਂਦਰ ਵਜੋਂ ਆਪਣੀ ਵਿਸ਼ੇਸ਼ ਪਛਾਣ ਰੱਖਦਾ ਹੈ, ਪੰਜਾਬੀ ਦੇ ਉਚਾਰਨ ਤੇ ਪੇਸ਼ਕਾਰੀ ਦਾ ਮਿਆਰ ਹੋਰ ਵੀ ਉੱਚਾ ਹੋ ਜਾਣਾ ਚਾਹੀਦਾ ਹੈ।
1: ਬਿਨਾਂ ਸ਼ੱਕ ਜੀ, ਅਸੀਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਤੁਹਾਡੇ ਵੱਲੋਂ, ਔਰ ਯਕੀਨ ਮੰਨੋ ਅਸੀਂ ਵੀ ਇਸ ਬਾਬਤ ਹਮੇਸ਼ਾ ਕੋਸ਼ਿਸ਼ ਵਿੱਚ ਅਗਰਸਰ ਰਹਿੰਦੇ ਹਾਂ।
0: ਇਸ ਪਾਸੇ ਕਹਿੰਦੇ ਥੋੜੀ ਸਖਤੀ ਤੇ ਨਿਯਮਤ ਅਭਿਆਸ ਦੀ ਲੋੜ ਮਹਿਸੂਸ ਹੁੰਦੀ ਹੈ।
1: ਜੀ,
0: ਅੱਗੇ ਇਹ ਲਿਖ ਰਹੇ ਨੇ ਜੀ ਕਿ ਇਸ ਤੋਂ ਇਲਾਵਾ ਰਾਤ 9 ਵਜੇ FM ਰੇਨਬੋ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਗੀਤ ਸੁਣਨ ਨੂੰ ਮਿਲਦੇ ਨੇ, ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬੀ ਗੀਤਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਮੈਂ ਇਹ ਗੱਲ ਕਿਸੇ ਭਾਸ਼ਾ ਨਾਲ ਵਿਤਕਰੇ ਦੇ ਰੂਪ ਵਿੱਚ ਨਹੀਂ ਕਹਿ ਰਿਹਾ, ਯਾਨੀ ਜਿਹੜੀ ਭਾਸ਼ਾ ਦਾ ਵਿਸ਼ਾ ਦਾ ਪ੍ਰੋਗਰਾਮ ਦਾ ਕੇਂਦਰ ਹੈ ਉਸੇ ਪ੍ਰੋਗਰਾਮ ਨੂੰ ਉਸੇ ਨੂੰ ਪ੍ਰੋਗਰਾਮ ਵਿੱਚ ਤਰਜੀਹ ਮਿਲਣੀ ਚਾਹੀਦੀ ਹੈ। ਜੇਕਰ ਪ੍ਰੋਗਰਾਮ ਪੰਜਾਬੀ ਸਰੋਤਿਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਤਾਂ ਪੰਜਾਬੀ ਗੀਤਾਂ ਦੀ ਗਿਣਤੀ ਵੀ ਉਸੇ ਅਨੁਪਾਤ ਵਿੱਚ ਹੋਵੇ।
1: ਗੁਰਪ੍ਰੀਤ ਜੀ, ਇਸ ਮਾਮਲੇ 'ਚ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਜੀ ਕਿ ਪੰਜਾਬੀ ਗੀਤ ਚਾਹੇ ਉਹ ਫਿਲਮੀ ਹੋਣ ਚਾਹੇ ਉਹ ਗੈਰ ਫਿਲਮੀ ਹੋਣ, ਇਸੇ ਤਰ੍ਹਾਂ ਹਿੰਦੀ ਗੀਤ, ਜ਼ਿਆਦਾਤਰ ਫਿਲਮੀ ਗੀਤ, ਇਹਨਾਂ ਵਾਸਤੇ ਵੱਖ ਵੱਖ ਪ੍ਰੋਗਰਾਮ ਹਨ ਔਰ ਵੱਖ ਵੱਖ ਪ੍ਰੋਗਰਾਮਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਗੀਤ ਹੀ ਪੇਸ਼ ਕੀਤੇ ਜਾਂਦੇ ਨੇ। ਹਾਂ, ਕਈ ਪ੍ਰੋਗਰਾਮ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਵਿੱਚ ਵਿਸ਼ਾ ਵਸਤੂ ਜਿਹੜਾ ਹੈ ਉਹ ਕੇਂਦਰੀ ਭਾਵ ਵਿੱਚ ਰਹਿੰਦਾ ਹੈ, ਗੀਤ ਸੰਗੀਤ ਵਾਸਤੇ ਉਸ ਨੂੰ ਓਪਨ ਰੱਖਿਆ ਜਾਂਦਾ ਹੈ ਕਿ ਉਹਦੇ ਵਿੱਚ ਹਿੰਦੀ ਗੀਤ ਵੀ ਚੱਲ ਸਕਣ, ਪੰਜਾਬੀ ਗੀਤ ਵੀ ਚੱਲ ਸਕਣ। ਅਨਾਊਂਸਰ ਸਾਹਿਬਾਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਕਿ ਜਿਸ ਵਿਸ਼ੇ 'ਤੇ ਗੱਲ ਕੀਤੀ ਜਾ ਰਹੀ ਹੈ ਉਹਦੇ ਨਾਲ ਮਿਲਦਾ ਜੁਲਦਾ ਜਾਂ ਢੁੱਕਦਾ ਗੀਤ ਹੀ ਚਲਾਇਆ ਜਾਵੇ, ਜਿਵੇਂ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਵੀ ਤੁਸੀਂ ਇਹ ਚੀਜ਼ ਮਹਿਸੂਸ ਕੀਤੀ ਹੋਏਗੀ। ਸੋ ਉਹਦੇ ਵਾਸਤੇ ਕਈ ਵਾਰੀ ਹੁੰਦਾ ਹੈ ਕਿ ਪੰਜਾਬੀ ਗੀਤ ਢੁੱਕਵਾਂ ਲੱਭ ਪਿਆ ਜਾਂ ਫਿਰ ਹਿੰਦੀ ਗੀਤ ਢੁੱਕਵਾਂ ਲੱਭ ਪਿਆ, ਤਾਂ ਜੋ ਜਿਹੜੀ ਗੱਲ ਕੀਤੀ ਗਈ ਹੈ ਉਹਦਾ ਥੋੜ੍ਹਾ ਜਿਹਾ ਭਰਮਪਾ ਹੋਰ ਡੂੰਘਾ ਹੋ ਸਕੇ। ਵਰਨਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ। ਪੰਜਾਬੀ ਭਾਸ਼ਾ ਦੇ ਨਾਲ ਆਕਾਸ਼ਵਾਣੀ ਜਲੰਧਰ ਨੇ ਹਮੇਸ਼ਾ ਪ੍ਰੇਮ ਕੀਤਾ ਹੈ ਔਰ ਬਿਨਾਂ ਸ਼ੱਕ ਸਾਡੇ ਪ੍ਰਸਾਰਣ ਦੀ ਕੇਂਦਰੀ ਭਾਸ਼ਾ ਵੀ ਪੰਜਾਬੀ ਹੀ ਹੈ। ਇਸ ਕਰਕੇ ਉਮੀਦ ਹੈ ਜੀ ਕਿ ਇਸ ਤਰ੍ਹਾਂ ਦੀ ਜਿਹੜੀ ਤੁਹਾਨੂੰ ਸ਼ਿਕਾਇਤ ਹੈ ਇਹ ਦੂਰ ਹੋਏਗੀ ਜ਼ਰੂਰ।
0: ਬਿਲਕੁਲ ਜੀ, ਇਹ ਵੀ ਇਹ ਉਮੀਦ ਰੱਖਦੇ ਨੇ ਕਿ ਸੁਧਾਰ ਲਈ ਆਪਣੇ ਸੁਝਾਅ ਜੋ ਭੇਜੇ ਨੇ ਆਪਣੇਪਨ ਦੀ ਭਾਵਨਾ ਨਾਲ ਭੇਜੇ ਨੇ ਵਿਚਾਰੇ ਜਾਣਗੇ। ਬਾਕੀ ਹੋਰ ਕੁਝ ਸੁਝਾਅ ਕਹਿੰਦੇ ਅਗਲੇ ਹਫ਼ਤੇ ਸਾਂਝੇ ਕਰਾਂਗਾ। ਉਮੀਦ ਹੈ ਮੇਰੇ ਸੁਝਾਵਾਂ ਨੂੰ ਆਲੋਚਨਾ ਵਜੋਂ ਨਹੀਂ ਸਗੋਂ ਇੱਕ ਸਰੋਤੇ ਵੱਲੋਂ ਆਪਣੇ ਪਸੰਦੀਦਾ ਰੇਡੀਓ ਕੇਂਦਰ ਨੂੰ ਹੋਰ ਬਿਹਤਰ ਦੇਖਣ ਦੀ ਇੱਛਾ ਵਜੋਂ ਲਿਆ ਜਾਵੇਗਾ।
1: ਗੁਰਪ੍ਰੀਤ ਜੀ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਬਹੁਤ ਮੁਹੱਬਤ ਕਰਦੇ ਹਾਂ ਔਰ ਯਕੀਨ ਮੰਨੋ ਸਾਡੇ ਸੁਣਨ ਵਾਲਿਆਂ ਵੱਲੋਂ ਸਾਡੇ ਕਿਸੇ ਵੀ ਪ੍ਰੋਗਰਾਮ ਦੀ ਜਦੋਂ ਵੀ ਕਦੇ ਨੁਕਤਾਚੀਨੀ ਕੀਤੀ ਜਾਂਦੀ ਹੈ ਨਾ, ਮੈਂ ਜਾਣ ਬੁੱਝ ਕੇ ਨੁਕਤਾਚੀਨੀ ਲਫ਼ਜ਼ ਨੂੰ ਇਸਤੇਮਾਲ ਕੀਤਾ ਹੈ। ਨੁਕਤਾਚੀਨੀ ਹਮੇਸ਼ਾ ਸਜੀਵ ਹੁੰਦੀ ਹੈ, ਕੰਸਟਰਕਟਿਵ ਹੁੰਦੀ,
0: ਉਸਾਰੂ ਹੁੰਦੀ ਹੈ,
1: ਹਮੇਸ਼ਾ ਉਸਾਰੂ ਹੁੰਦੀ ਹੈ, ਕਿਉਂਕਿ ਉਹਦੇ ਨਾਲ ਹੀ ਸਾਨੂੰ ਅੱਗੇ ਵਧਣ, ਬਿਹਤਰੀ ਕਰਨ ਬਾਬਤ ਸੁਝਾਅ ਪ੍ਰਾਪਤ ਹੁੰਦੇ ਨੇ ਔਰ ਅਸੀਂ ਇਸ ਕੋਸ਼ਿਸ਼ ਵਿੱਚ ਕਾਮਯਾਬ ਹੋ ਪਾਉਂਦੇ ਹਾਂ। ਜੇ ਅਸੀਂ ਇਹ ਸਮਝੀਏ ਜੀ ਕਿ ਅਸੀਂ ਸਭ ਠੀਕ ਕਰ ਰਹੇ ਹਾਂ, ਜੋ ਚੱਲ ਰਿਹਾ ਸਾਰਾ ਕੁਝ ਠੀਕ ਚੱਲ ਰਿਹਾ, ਤਾਂ ਇਹਦਾ ਮਤਲਬ ਇਹ ਹੈ ਕਿ ਸਾਡੇ ਸੋਚ ਅੰਦਰ ਇੱਕ ਖੜੋਤ ਆ ਗਈ ਹੈ ਅਤੇ ਉਹ ਖੜੋਤ ਸਾਨੂੰ ਅੱਗੇ ਉਭਰਨ ਨਹੀਂ ਦੇਵੇਗੀ।
0: ਬਿਲਕੁਲ,
1: ਸੋ ਅਸੀਂ ਹਮੇਸ਼ਾ ਸਕਾਰਾਤਮਕ ਸੋਚ ਦੇ ਨਾਲ ਅੱਗੇ ਵਧਦੇ ਹਾਂ। ਸਾਡੇ ਸੁਣਨ ਵਾਲਿਆਂ ਦੇ ਸੁਝਾਅ ਜਿਹੜੇ ਨੇ ਉਹ ਸਾਨੂੰ ਕਦੇ ਵੀ ਤੰਗ ਪਰੇਸ਼ਾਨ ਨਹੀਂ ਕਰਦੇ, ਸਗੋਂ ਸਾਡੇ ਉਤਸ਼ਾਹ ਨੂੰ ਹੋਰ ਵਧਾਉਂਦੇ ਨੇ ਕਿ ਅਸੀਂ ਹੋਰ ਬਿਹਤਰੀ ਕਿਵੇਂ ਲਿਆ ਸਕਦੇ ਹਾਂ। ਸੋ ਤੁਹਾਡੇ ਜਿਹੜੇ ਖਤ ਨੇ ਉਹ ਸਾਡੇ ਵਾਸਤੇ ਬੇਸ਼ਕੀਮਤੀ ਨੇ, ਹਮੇਸ਼ਾ ਸਿਰ ਮੱਥੇ 'ਤੇ ਨੇ ਔਰ ਜ਼ਰੂਰ ਲਿਖੋ, ਸਾਨੂੰ ਵਧੀਆ ਲੱਗਦਾ ਔਰ ਇਹਨਾਂ ਨੂੰ ਲਾਗੂ ਕਰਕੇ ਸਾਨੂੰ ਹੋਰ ਜ਼ਿਆਦਾ ਮਜ਼ਾ ਆਉਂਦਾ ਹੈ।
0: ਬਿਲਕੁਲ ਜੀ, ਸਹੀ ਕਿਹਾ ਤੁਸੀਂ। ਅਗਲਾ ਖਤ ਹੈ ਹੁਣ ਸੁਨੀਲ ਜੋਸ਼ੀ, ਪੰਖੂ, ਨੀਤੂ ਭਾਰਦਵਾਜ ਹੋਣਾ ਦਾ ਤਲਵਾੜਾ ਹਾਜੀਪੁਰ ਤੋਂ।
1: ਅੱਛਾ ਜੀ,
0: ਇਹ ਲਿਖਦੇ ਨੇ ਕਿ ਤੁਹਾਡੇ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਅਤੇ ਪੇਸ਼ਕਰਤਾਵਾਂ ਨੂੰ ਪਿਆਰ ਭਰਿਆ ਨਮਸਕਾਰ। 19 ਜੁਲਾਈ ਨੂੰ ਦਿਹਾਤੀ ਪ੍ਰੋਗਰਾਮ ਵਿੱਚ ਇੱਕ ਵਿਸ਼ੇਸ਼ ਰੂਪਕ ਤੀਆਂ, ਤ੍ਰਿੰਝਣ ਅਤੇ ਸਾਉਣ ਮਹੀਨੇ ਦੇ ਬਾਰੇ ਪੇਸ਼ ਕੀਤਾ ਗਿਆ, ਵਿਰਸੇ ਬਾਰੇ ਦੱਸਿਆ ਗਿਆ, ਬਹੁਤ ਚੰਗਾ ਲੱਗਾ। ਵਿਸ਼ੇਸ਼ ਮਹਿਮਾਨਾਂ ਦੇ ਅਨੁਭਵ ਪ੍ਰੋਗਰਾਮਾਂ ਨੂੰ ਦਿਲਕਸ਼ ਬਣਾ ਗਏ। ਪੇਸ਼ਕਾਰੀ ਸ਼ਲਾਘਾਯੋਗ ਸੀ। 20 ਤਾਰੀਖ ਨੂੰ ਦਿਹਾਤੀ ਪ੍ਰੋਗਰਾਮ ਵਿੱਚ ਸ਼ਹਿਦ ਮੱਖੀਆਂ ਦੀ ਸੰਭਾਲ ਤੇ ਡਾਕਟਰ ਯਸ਼ਪਾਲ ਜੀ ਤੋਂ ਵਿਸਤਾਰ ਪੂਰਵਕ ਗੱਲਬਾਤ ਚੰਗੀ ਲੱਗੀ। ਪਸ਼ੂਆਂ ਵਿੱਚ ਟੀਕਾਕਰਨ ਦਾ ਸਮਾਂ, ਸੰਭਾਲ ਵਿਸ਼ੇ ਤੇ ਡਾਕਟਰ ਸੁਖਜਿੰਦਰ ਸਿੰਘ ਨਾਲ ਗੁਰਵਿੰਦਰ ਸਿੰਘ ਜੀ ਦੀ ਕੀਤੀ ਭੇਟ ਵਾਰਤਾ ਬਹੁਤ ਹੀ ਵਧੀਆ ਸੀ। ਵਿਵਿਧਾ ਪ੍ਰੋਗਰਾਮ 'ਚ ਪ੍ਰੇਮ

0: 10 ਵਜੇ ਪ੍ਰੋਗਰਾਮ ਤੁਹਾਡੀ ਫਰਮਾਇਸ਼ ਦੀ ਸ਼ੁਰੂਆਤ ਦੌਰਾਨ ਪਹਿਲਾ ਗੀਤ ਪੰਜਾਬੀ ਵਿੱਚ ਲਾਇਆ ਗਿਆ, ਜਦਕਿ ਇਹ ਹਿੰਦੀ ਫਿਲਮੀ ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ ਹੈ।
1: ਜੀ
0: 28 ਅਗਸਤ ਦਿਨ ਸ਼ੁੱਕਰਵਾਰ ਨੂੰ ਪ੍ਰੋਗਰਾਮ ਹੈਲੋ ਫਰਮਾਇਸ਼ ਆਸ਼ਾ ਜੀ ਨੇ ਬਹੁਤ ਵਧੀਆ ਪੇਸ਼ ਕੀਤਾ। ਇਸ ਉਪਰੰਤ FM ਰੇਨਬੋ ਜਲੰਧਰ ਤੋਂ ਪ੍ਰੋਗਰਾਮ ਪੰਜਾਬੀ ਤੜਕਾ RJ ਰਣਜੀਤ ਜੀ ਨੇ ਚੰਗਾ ਪੇਸ਼ ਕੀਤਾ। ਸ਼ਾਮ ਨੂੰ FM ਰੇਨਬੋ ਜਲੰਧਰ ਤੋਂ ਪ੍ਰੋਗਰਾਮ ਪਬਲਿਕ ਮੰਚ ਕੁਲਦੀਪ ਜੀ ਨੇ ਵਧੀਆ ਪੇਸ਼ ਕੀਤਾ। ਪ੍ਰੋਗਰਾਮ ਦੌਰਾਨ ਲਾਪਰਵਾਹੀ ਵਿਸ਼ੇ ਤੇ ਗੱਲਬਾਤ ਕੀਤੀ ਗਈ ਤੇ ਫੋਨ ਕਾਲ ਰਾਹੀਂ ਜੁੜੇ ਸਰੋਤਿਆਂ ਵੱਲੋਂ ਵਧੀਆ ਵਿਚਾਰ ਪੇਸ਼ ਕੀਤੇ ਗਏ। ਸ਼ਨੀਵਾਰ ਨੂੰ ਤੁਹਾਡੀ ਚਿੱਠੀ ਮਿਲੀ, ਵੀਰੇਂਦਰ ਜੀ ਨੇ ਇਕੱਲੇ ਹੀ ਵਧੀਆ ਪੇਸ਼ ਕਰ ਲਿਆ ਸੀ। ਇਸ ਉਪਰੰਤ ਵਿਚਾਰ ਚਰਚਾ ਵਿਸ਼ਾ ਹਵਾ ਪ੍ਰਦੂਸ਼ਣ ਦੇ ਕਾਰਨ ਤੇ ਰੋਕਥਾਮ ਸੰਬੰਧੀ ਆਕਾਸ਼ਵਾਣੀ ਪਟਿਆਲਾ ਦਾ ਤਿਆਰ ਕੀਤਾ ਵਿਸ਼ੇਸ਼ ਪ੍ਰੋਗਰਾਮ ਸੁਣਵਾਇਆ ਗਿਆ ਜੋ ਕਿ ਜਾਣਕਾਰੀ ਭਰਪੂਰ ਸੀ। ਵਿਚਾਰ ਚਰਚਾ ਦੌਰਾਨ ਅਵਨੀਤ ਪਾਲ, ਚਾਰੂ ਖੰਨਾ ਤੇ ਡਾਕਟਰ ਐਰੇ ਖੰਨਾ ਨਾਲ ਰਿਪੂ ਦਮਨ ਸਿੰਘ ਵੱਲੋਂ ਗੱਲਬਾਤ ਕੀਤੀ ਗਈ ਸੀ। ਮਿਤੀ 29 ਅਗਸਤ ਦਿਨ ਸ਼ਨੀਵਾਰ ਤੇ ਮਿਤੀ 3 ਸਤੰਬਰ ਦਿਨ ਵੀਰਵਾਰ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੀਪਾਲੀ ਵਧਵਾ ਜੀ ਨੇ ਬਹੁਤ ਵਧੀਆ ਪੇਸ਼ ਕੀਤਾ। ਮੈਂ ਰੋਜ਼ਾਨਾ ਸਵੇਰੇ ਤੁਹਾਡੇ ਪ੍ਰਾਇਮਰੀ ਚੈਨਲ ਤੋਂ ਪੇਸ਼ ਕੀਤਾ ਜਾਂਦਾ ਪ੍ਰੋਗਰਾਮ ਸੋਹਣੀ ਸਵੇਰ 7 ਵਜੇ ਤੋਂ 8 ਵਜੇ ਤੱਕ ਸੁਣਦਾ ਹਾਂ ਤੇ 8 ਵਜੇ ਤੋਂ 8:30 ਤੱਕ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਜੋ ਕਿ FM ਰੇਨਬੋ ਤੋਂ ਪੇਸ਼ ਕੀਤਾ ਜਾਂਦਾ ਹੈ ਉਸਦਾ ਆਨੰਦ ਮਾਣਦਾ ਹਾਂ। ਐਤਵਾਰ ਦਾ ਸੋਹਣੀ ਸਿਰ ਪ੍ਰੋਗਰਾਮ ਗਨੀਸ਼ਾ, ਸੋਮਵਾਰ ਦਾ ਵਰਿੰਦਰ, ਮੰਗਲਵਾਰ ਨੂੰ ਰੀਮਾ ਗੁਗਲਾਨੀ, ਬੁੱਧਵਾਰ ਨੂੰ ਨੀਤੂ ਤੇ ਵੀਰਵਾਰ ਨੂੰ ਮੈਡਮ ਸ਼ੀਤਲ ਜੀ ਨੇ ਵਧੀਆ ਪੇਸ਼ ਕੀਤਾ। ਐਤਵਾਰ ਨੂੰ ਗੁੱਡ ਮਾਰਨਿੰਗ ਜਲੰਧਰ ਦੌਰਾਨ ਲਲਿਤ ਜੀ ਨੇ ਫਿਟਨੈਸ ਤੇ ਸਿਹਤ ਸੰਬੰਧੀ ਡਾਕਟਰ ਅਵਨੀ ਸਿੰਧੂ ਨਾਲ ਗੱਲਬਾਤ ਕੀਤੀ ਜੋ ਪਸੰਦ ਆਈ। ਇਸੇ ਦਿਨ ਦਿਹਾਤੀ ਪ੍ਰੋਗਰਾਮ ਦੌਰਾਨ ਰਵਿੰਦਰ ਸਿੰਘ ਚਾਂਦੀ ਦੁਆਰਾ ਕੀਟਨਾਸ਼ਕਾਂ ਦੀ ਜਗ੍ਹਾ ਤੇ ਨਿੰਮ ਦੇ ਘੋਲ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਜੋ ਚੰਗੀ ਲੱਗੀ। ਸ਼ਾਮ ਨੂੰ 7:40 ਤੇ ਵਗਦੇ ਪਾਣੀ ਦੌਰਾਨ ਦਰਸ਼ਨ ਕੁਮਾਰ ਜੋਗਾ ਦੀ ਕਹਾਣੀ ਰੰਗ ਸਮੁੰਦਰੀ ਪੇਸ਼ ਕੀਤੀ। ਕਹਾਣੀ ਲਗਭਗ ਸਮਾਂ 7:57 ਤੇ ਬੰਦ ਕਰ ਦਿੱਤੀ ਗਈ। ਇੰਝ ਪ੍ਰਤੀਤ ਹੋਇਆ ਜਿੱਦਾਂ ਕਹਾਣੀ ਦਾ ਕੁਝ ਹਿੱਸਾ ਪ੍ਰਸਾਰਿਤ ਹੋਣ ਤੋਂ ਰਹਿ ਗਿਆ ਹੋਵੇ ਤੇ ਇਸ ਉਪਰੰਤ 2-3 ਲਗਾਤਾਰ ਪ੍ਰੋਮੋ ਚਲਾਏ ਗਏ। ਸੋਮਵਾਰ ਨੂੰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਡਾਕਟਰ ਸਤਿੰਦਰ ਸਰਤਾਜ ਦੇ ਜਨਮ ਦਿਨ ਉੱਤੇ ਵਿਸ਼ੇਸ਼ ਤੌਰ ਤੇ ਸੋਹਣਾ ਪੇਸ਼ ਕੀਤਾ ਗਿਆ। ਪੂਜਾ ਤੁਹਾਨੀ ਨੇ ਪ੍ਰੋਗਰਾਮ ਵਧੀਆ ਪੇਸ਼ ਕੀਤਾ। ਵਿਸ਼ਵ ਚਿੱਠੀ ਦਿਵਸ ਦੀਆਂ ਤੁਹਾਨੂੰ ਤੇ ਆਕਾਸ਼ਵਾਣੀ ਦੇ ਤਮਾਮ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਚਿੱਠੀ ਦਿਵਸ ਜੀ ਦੀ ਗੱਲ ਕਰ ਰਹੇ ਨੇ,
1: ਮੈਂ ਨਾ ਚੁੱਪ ਚਾਪ ਇਹਨਾਂ ਦੀ ਸਾਰੀ ਚਿੱਠੀ ਸੁਣ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਅਖੀਰ ਵਿੱਚ ਜਵਾਬ ਦੇਵਾਂਗੇ। ਹਾਂ, ਮੈਨੂੰ ਯਕੀਨ ਸੀ ਕਿ ਅਖੀਰ ਤੱਕ ਜਾਂਦੇ ਜਾਂਦੇ ਭੁੱਲ ਜਾਵਾਂਗਾ ਕਿ ਚਿੱਠੀ ਵਿੱਚ ਕੀ ਲਿਖਿਆ ਗਿਆ ਸੀ, ਪਰ ਮੈਂ ਬੜੀ ਨੀਝ ਦੇ ਨਾਲ ਸੁਣ ਰਿਹਾ ਸਾਰੀ ਦੀ ਸਾਰੀ ਚਿੱਠੀ ਨੂੰ।
0: ਅਗਲੇ ਦਿਨ ਕਿ ਆਕਾਸ਼ਵਾਣੀ ਜਲੰਧਰ ਅਨੁਸ਼ਾਸਨ ਦੀ ਇੱਕ ਵੱਖਰੀ ਮਿਸਾਲ ਸਾਡੇ ਸਭ ਲਈ ਹੈ ਕਿਉਂਕਿ ਰੇਡੀਓ ਤੇ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਦਾ ਬਹੁਤ ਮਹੱਤਵ ਹੈ। ਪ੍ਰੋਗਰਾਮ ਸੋਹਣੀ ਸਵੇਰ ਤੋਂ ਬਾਅਦ 8 ਵਜੇ ਸਮਾਚਾਰ ਪ੍ਰਭਾਤ ਮਾਰਨਿੰਗ ਨਿਊਜ਼ ਆਕਾਸ਼ਵਾਣੀ ਜਲੰਧਰ ਤੋਂ 8:30 ਪ੍ਰਸਾਰਿਤ ਹੋਣ ਵਾਲੇ ਪ੍ਰਦੇਸ਼ੀ ਖਬਰਾਂ ਤੇ ਅਨਾਊਂਸਮੈਂਟ ਰੋਜ਼ਾਨਾ ਕੀਤੀ ਜਾਂਦੀ ਹੈ, ਪਰ ਮੰਗਲਵਾਰ ਨੂੰ ਇਹ ਅਨਾਊਂਸਮੈਂਟ ਨਹੀਂ ਕੀਤੀ ਗਈ। ਜਿੱਦਾਂ ਹੀ ਰੀਮਾ ਜੀ ਦੁਆਰਾ ਪ੍ਰੋਗਰਾਮ 7:57 ਤੇ ਖਤਮ ਕੀਤਾ ਗਿਆ, ਤੁਰੰਤ ਬਾਅਦ ਕੁਝ ਪ੍ਰੋਮੋ ਚਲਾਏ ਗਏ ਤੇ ਪ੍ਰੋਮੋ ਅਚਾਨਕ ਬੰਦ ਹੋ ਗਏ ਤੇ ਸਮਾਚਾਰ ਚੱਲ ਪਏ। ਮੰਗਲਵਾਰ ਨੂੰ ਪ੍ਰੋਗਰਾਮ ਵਾਸਤੇ ਵੀਡੀਓ ਦੌਰਾਨ ਮੈਡਮ ਸੁਖਜੀਤ ਜੀ ਨੇ ਸੰਤੁਲਿਤ ਭੋਜਨ ਜੀਵਨ ਦਾ ਆਧਾਰ ਬਾਰੇ ਅਵਨੀਤ ਅਹੂਜਾ ਤੇ ਰੇਨੂ ਵਰਮਾ ਜੀ ਨਾਲ ਨਵ ਜਨਮੇ ਬੱਚੇ ਤੇ ਬਜ਼ੁਰਗਾਂ ਦੇ ਖਾਣੇ ਬਾਰੇ ਗੱਲਬਾਤ ਕੀਤੀ ਜੋ ਚੰਗੀ ਲੱਗੀ। ਦੁਪਹਿਰ ਸਮਾਂ 2:30 ਰੰਗਲੀ ਧਰਤੀ ਦੌਰਾਨ ਗਿਰਧਾਰੀ ਲਾਲ ਤੇ ਸਾਥੀਆਂ ਦੀ ਆਵਾਜ਼ ਵਿੱਚ ਮਾਤਾ ਦੀਆਂ ਭੇਟਾਂ ਚੰਗੀਆਂ ਲੱਗੀਆਂ। 4 ਵਜੇ ਪੰਜਾਬੀ ਫਿਲਮੀ ਸੰਗੀਤ ਦਾ ਆਨੰਦ ਮਾਣਿਆ। 7:40 ਦੀ ਅੰਗਰੇਜ਼ੀ ਭਾਸ਼ਾ ਵਿੱਚ ਵਾਰਤਾ ਈਟ ਨਿਊਟ੍ਰੀਸ਼ਨ ਲਿਵ ਹੈਲਦੀ ਸੁਣੀ ਜੋ ਕਿ ਜਾਣਕਾਰੀ ਭਰਪੂਰ ਸੀ। ਮਿਤੀ 2 ਸਤੰਬਰ ਦਿਨ ਬੁੱਧਵਾਰ ਦੇ ਸੋਹਣੀ ਸਵੇਰ ਪ੍ਰੋਗਰਾਮ ਦੌਰਾਨ ਨੀਤੂ ਜੀ ਨੇ ਪ੍ਰਿੰਸੀਪਲ ਅਰੁਣ ਗਰਗ ਜੀ ਨਾਲ ਬੱਚਿਆਂ ਵਿੱਚ ਗਣਿਤ ਵਿਸ਼ੇ ਸੰਬੰਧੀ ਰੁਚੀ ਪੈਦਾ ਕਰਨ ਬਾਰੇ ਗੱਲਬਾਤ ਕੀਤੀ ਜੋ ਚੰਗੀ ਲੱਗੀ। ਬੁੱਧਵਾਰ ਮਿਤੀ 2 ਸਤੰਬਰ ਦਾ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨਿਸ਼ਾ ਨੇ ਸੋਹਣਾ ਪੇਸ਼ ਕੀਤਾ। ਦੁਪਹਿਰ ਸਮੇਂ ਬਾਅਦ ਦੁਪਹਿਰ 2:30 ਲਾਚੀ ਬਾਵਾ ਤੇ ਗਲੋਰੀ ਬਾਵਾ ਦੇ ਗਾਏ ਲੋਕ ਗੀਤ ਚੰਗੇ ਲੱਗੇ। ਸ਼ਾਮ 7:40 ਤੇ ਪੰਜਾਬੀ ਵਾਰਤਾ ਹਰਕਵਲ ਕੌਰ ਜੀ ਦੁਆਰਾ ਵਿਸ਼ਾ ਬਦਲਦੇ ਯੁੱਗ ਵਿੱਚ ਅਧਿਆਪਕਾਂ ਦੀ ਮਹੱਤਤਾ ਬਾਰੇ ਸੁਣੀ ਜੋ ਚੰਗੀ ਲੱਗੀ। 3 ਸਤੰਬਰ ਨੂੰ ਵਸਦੇ ਵਿਹੜੇ ਪ੍ਰੋਗਰਾਮ 'ਚ ਸੁਖਪ੍ਰੀਤ ਜੀ ਵੱਲੋਂ ਡਾਕਟਰ ਅੰਮ੍ਰਿਤ ਦਿਓਲ ਨਾਲ ਤੰਦਰੁਸਤ ਸਰੀਰ, ਸਹੀ ਖੁਰਾਕ ਤੇ ਕਸਰਤ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਜਾਣਕਾਰੀ ਭਰਪੂਰ ਸੀ। ਇੱਕ ਹੋਰ ਗੱਲ ਦਾ ਜਵਾਬ ਦੇਣ ਦੀ ਕਿਰਪਾਲਤਾ ਕਰਨੀ ਜੀ, ਜੇਕਰ ਕੋਈ ਤੁਹਾਡਾ ਸਰੋਤਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੌਰਾਨ ਜਾਂ ਫਿਰ ਤੁਹਾਡੇ ਕਿਸੇ ਵੀ ਸੋਸ਼ਲ ਮੀਡੀਆ ਹੈਂਡਲ ਉੱਤੇ ਤੁਹਾਡੇ ਅਨਾਊਂਸਰ ਵੱਲੋਂ ਪੇਸ਼ ਕੀਤੇ ਗਏ ਕਿਸੇ ਪ੍ਰੋਗਰਾਮ ਬਾਰੇ ਜੋ ਕਿ ਸਰੋਤੇ ਨੂੰ ਚੰਗਾ ਨਾ ਲੱਗੇ ਸੰਬੰਧੀ ਜਾਣਕਾਰੀ ਸਾਂਝਾ ਕਰਦਾ ਹੈ ਕਿ ਇਹ ਗਲਤ ਹੈ, ਕਿ ਸਰੋਤਿਆਂ ਵੱਲੋਂ ਤੁਹਾਡੇ ਅਨਾਊਂਸਰ ਵੱਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਤੁਹਾਡੇ ਧਿਆਨ ਵਿੱਚ ਲਿਆਉਣਾ ਗਲਤ ਹੈ, ਇਸ ਬਾਰੇ ਜਵਾਬ ਦੇਣ ਦੀ ਕਿਰਪਾਲਤਾ ਜ਼ਰੂਰ ਕਰਨਾ।
1: ਵਾਹ, ਸਭ ਤੋਂ ਪਹਿਲਾਂ ਇਹ ਦੱਸਾਂ ਮਨਦੀਪ ਜੀ ਕਿ ਪੂਨਮ ਜੀ ਜੋ ਤੁਹਾਡਾ ਖਤ ਪੜ੍ਹ ਰਹੇ ਸੀ ਤੇ 3 ਵਾਰ ਪੂਨਮ ਜੀ ਦਾ ਗਲਾ ਖੁਸ਼ਕ ਹੋਇਆ, ਪਰ ਚਲਦੇ ਪ੍ਰੋਗਰਾਮ 'ਚ ਪਾਣੀ ਨਹੀਂ ਸੀ ਪੀ ਸਕਦੇ, ਇਸ ਕਰਕੇ ਪੂਨਮ ਜੀ ਨੇ ਜ਼ਬਤ ਰੱਖਿਆ ਔਰ ਆਪਣਾ ਖਤ ਜਿਹੜਾ ਸੀ ਤੁਹਾਡਾ ਉਹ ਪੂਰੇ ਦਾ ਪੂਰਾ ਪੜਿਆ
0: ਜੀ। ਮਤਲਬ ਕਿ ਇਹ ਪੂਰਾ ਇਮਤਿਹਾਨ ਲੈਂਦੇ ਨੇ ਕਿ ਅਸੀਂ ਇੱਕ ਸਾਹ ਦੇ ਵਿੱਚ ਕਿੰਨਾ ਲੰਬਾ

0: ਸਾਂਝੀ ਕੀਤੀ ਗਈ ਜਾਣਕਾਰੀ ਭਰਪੂਰ ਸੀ। ਇੱਕ ਹੋਰ ਗੱਲ ਦਾ ਜਵਾਬ ਦੇਣ ਦੀ ਕਿਰਪਾਲਤਾ ਕਰਨੀ ਜੀ, ਜੇਕਰ ਕੋਈ ਤੁਹਾਡਾ ਸਰੋਤਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੌਰਾਨ ਜਾਂ ਫਿਰ ਤੁਹਾਡੇ ਕਿਸੇ ਵੀ ਸੋਸ਼ਲ ਮੀਡੀਆ ਹੈਂਡਲ ਉੱਤੇ ਤੁਹਾਡੇ ਅਨਾਊਂਸਰ ਵੱਲੋਂ ਪੇਸ਼ ਕੀਤੇ ਗਏ ਕਿਸੇ ਪ੍ਰੋਗਰਾਮ ਬਾਰੇ ਜੋ ਕਿ ਸਰੋਤੇ ਨੂੰ ਚੰਗਾ ਨਾ ਲੱਗੇ ਸੰਬੰਧੀ ਜਾਣਕਾਰੀ ਸਾਂਝਾ ਕਰਦਾ ਹੈ, ਕੀ ਇਹ ਗਲਤ ਹੈ? ਕੀ ਸਰੋਤਿਆਂ ਵੱਲੋਂ ਤੁਹਾਡੇ ਅਨਾਊਂਸਰ ਵੱਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਤੁਹਾਡੇ ਧਿਆਨ ਵਿੱਚ ਲਿਆਉਣਾ ਗਲਤ ਹੈ? ਇਸ ਬਾਰੇ ਜਵਾਬ ਦੇਣ ਦੀ ਕਿਰਪਾਲਤਾ ਜ਼ਰੂਰ ਕਰਨਾ।
1: ਵਾਹ, ਸਭ ਤੋਂ ਪਹਿਲਾਂ ਇਹ ਦੱਸਾਂ ਮਨਦੀਪ ਜੀ ਕਿ ਪੂਨਮ ਜੀ ਜੋ ਤੁਹਾਡਾ ਖਤ ਪੜ ਰਹੇ ਸੀ ਤੇ ਤਿੰਨ ਵਾਰ ਪੂਨਮ ਜੀ ਦਾ ਗਲਾ ਖੁਸ਼ਕ ਹੋਇਆ, ਪਰ ਚਲਦੇ ਪ੍ਰੋਗਰਾਮ 'ਚ ਪਾਣੀ ਨਹੀਂ ਸੀ ਪੀ ਸਕਦੇ, ਇਸ ਕਰਕੇ ਪੂਨਮ ਜੀ ਨੇ ਜ਼ਬਤ ਰੱਖਿਆ ਔਰ ਆਪਣਾ ਖਤ ਜਿਹੜਾ ਸੀ ਤੁਹਾਡਾ ਉਹ ਪੂਰੇ ਦਾ ਪੂਰਾ ਪੜਿਆ
0: ਜੀ। ਮਤਲਬ ਕਿ ਇਹ ਪੂਰਾ ਇਮਤਿਹਾਨ ਲੈਂਦੇ ਨੇ ਕਿ ਅਸੀਂ ਇੱਕ ਹੀ ਸਾਹ ਦੇ ਵਿੱਚ ਕਿੰਨਾ ਲੰਬਾ ਖਤ ਪੜ ਸਕਦੇ ਹਾਂ।
1: ਔਰ ਦੂਸਰੀ ਗੱਲ ਇਹ ਹੈ ਕਿ ਮੈਨੂੰ ਵੀ ਸੁਣਨ ਵਿੱਚ ਇੰਨੀ ਦੇਰ ਚੁੱਪ ਬੈਠੇ ਰਹਿਣ 'ਚ ਵੀ ਕਾਫੀ ਦਿੱਕਤ ਹੋਈ। ਖੈਰ ਇਹ ਸ਼ਿਕਾਇਤ ਨਹੀਂ ਹੈ ਜੀ, ਅਸੀਂ ਸੋਚ ਸਕਦੇ ਹਾਂ ਕਿ ਪੜ੍ਹਨ ਵੇਲੇ ਸੁਣਨ ਵੇਲੇ ਹੀ ਇੰਨਾ ਲੰਬਾ ਖਤ ਲੱਗਾ, ਲਿਖਣ ਵੇਲੇ ਇੰਨੇ ਸਾਰੇ ਸ਼ਬਦਾਂ ਨੂੰ ਤੁਸੀਂ ਕਿੰਨੀ ਮਿਹਨਤ ਦੇ ਨਾਲ ਟਾਈਪ ਕੀਤਾ ਹੋਏਗਾ,
0: ਬਿਲਕੁਲ
1: ਹੈ ਨਾ। ਸੋ ਥੱਲਿਓਂ ਸ਼ੁਰੂ ਕਰਦੇ ਹਾਂ, ਪਹਿਲਾਂ ਮੈਂ ਦੱਸਿਆ ਸੀ ਕਿ ਹੋ ਸਕਦਾ ਜੀ ਮੈਂ ਕੁਛ ਚੀਜ਼ਾਂ ਵਿੱਚੋਂ ਹੁਣ ਚਲਦੇ ਚਲਦੇ ਜਵਾਬ ਦੇਣ ਵੇਲੇ ਭੁੱਲ ਜਾਵਾਂ। ਸ਼ੁਰੂ ਇੱਥੋਂ ਕਰਦੇ ਹਾਂ ਜੀ ਕਿ ਅਗਰ ਕੋਈ ਸਰੋਤਾ ਜਿਹੜਾ ਉਹ ਸੋਸ਼ਲ ਮੀਡੀਆ ਹੈਂਡਲ ਉੱਪਰ ਕੋਈ ਕਮੈਂਟ ਦਿੰਦਾ ਹੈ ਪ੍ਰੋਗਰਾਮ ਉਹਨੂੰ ਚੰਗਾ ਨਹੀਂ ਲੱਗਿਆ ਤਾਂ ਕੀ ਇਹ ਸਹੀ ਹੈ ਜਾਂ ਗਲਤ ਹੈ, ਇਸ ਬਾਬਤ ਦੱਸ ਦਈਏ ਜੀ ਕਿ ਸਾਡੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਕਮੈਂਟ ਜਿਹੜੇ ਨੇ ਉਹਨਾਂ ਨੂੰ ਡਿਸੇਬਲ ਨਹੀਂ ਕੀਤਾ ਗਿਆ। ਤੁਸੀਂ ਕਮੈਂਟ ਦੇ ਸਕਦੇ ਹੋ ਔਰ ਕਮੈਂਟ ਕੋਈ ਵੀ ਹੋਵੇ, ਤੁਹਾਨੂੰ ਚੰਗਾ ਲੱਗਿਆ ਚੰਗਾ ਕਹੋ, ਚੰਗਾ ਨਹੀਂ ਲੱਗਿਆ ਚੰਗਾ ਨਹੀਂ ਕਹੋ। ਕਿਉਂਕਿ ਇਸ ਤੋਂ ਪਹਿਲਾਂ ਇੱਕ ਗੁਰਪ੍ਰੀਤ ਸਿੰਘ ਹੋਰਾਂ ਦੀ ਚਿੱਠੀ ਸੀਗੀ ਤੰਗੂਰੀ, ਉਹ ਚਿੱਠੀ ਦੇ ਵਿੱਚ ਉਹਨਾਂ ਨੇ ਕਾਫੀ ਗਲਤੀਆਂ ਬਾਬਤ ਸਾਨੂੰ ਦੱਸਿਆ ਸੀ ਤੇ ਅਸੀਂ ਉਸ ਚਿੱਠੀ ਦੇ ਜਵਾਬ ਵਿੱਚ ਇਹ ਕਿਹਾ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਨੁਕਤਾਚੀਨੀ ਹੈ, ਨੁਕਤਾਚੀਨੀ ਤੋਂ ਮਤਲਬ ਕ੍ਰਿਟੀਸਿਜ਼ਮ, ਕ੍ਰਿਟੀਸਿਜ਼ਮ ਨੂੰ ਅਸੀਂ ਹਮੇਸ਼ਾ ਉਸਾਰੂ ਤਰੀਕੇ ਦੇ ਨਾਲ ਲੈਂਦੇ ਹਾਂ। ਸੋ ਜੇ ਸਾਨੂੰ ਸਾਡੀ ਗਲਤੀ ਦਾ ਅਹਿਸਾਸ ਦਿਲਾਇਆ ਜਾਂਦਾ ਤਾਂ ਸਾਨੂੰ ਕਦੇ ਵੀ ਬੁਰਾ ਨਹੀਂ ਲੱਗਦਾ। ਸੋ ਸਰੋਤਿਆਂ ਵਾਸਤੇ ਵੀ ਗਲਤ ਨਹੀਂ ਹੈ ਜੀ, ਕੋਈ ਗਲਤੀ ਸਾਡੀ ਨਜ਼ਰ ਆਉਂਦੀ ਹੈ ਤਾਂ ਚਾਹੇ ਸਾਡੇ ਸੋਸ਼ਲ ਮੀਡੀਆ ਹੈਂਡਲ 'ਤੇ ਜਾਂ ਫਿਰ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਜ਼ਰੀਏ ਸਾਡੇ ਤੱਕ ਜ਼ਰੂਰ ਪਹੁੰਚਾਓ, ਤਾਂ ਹੀ ਸਾਨੂੰ ਸੁਧਾਰ ਕਰਨ ਦਾ ਮੌਕਾ ਮਿਲੇਗਾ ਜਾਂ ਲੱਗੇਗਾ। ਅੱਗੋਂ ਇੱਕ ਜਗ੍ਹਾ ਇਹਨਾਂ ਲਿਖਿਆ ਜੀ ਕਿ 7:57 'ਤੇ ਸਮਾਚਾਰ ਦੀ ਅਨਾਊਂਸਮੈਂਟ ਨਹੀਂ ਕੀਤੀ ਗਈ, ਕੁਛ ਪ੍ਰੋਮੋ ਚੱਲ ਗਏ ਔਰ ਅਚਾਨਕ ਸਮਾਚਾਰ ਚੱਲ ਪਏ, ਰੀਮਾ ਜੀ ਨੇ ਅਨਾਊਂਸਮੈਂਟ ਨਹੀਂ ਕੀਤੀ ਉਸ ਦਿਨ। ਸ਼ਾਇਦ ਜਿੱਥੋਂ ਤੱਕ ਮੈਨੂੰ ਯਾਦ ਹੈ ਜੀ, ਉਸ ਦਿਨ ਕਮਰਸ਼ਲ ਕੁਛ ਜ਼ਿਆਦਾ ਸੀਗੇ ਇਸ ਕਰਕੇ ਜਾਂ ਪ੍ਰੋਮੋ ਕੁਛ ਜ਼ਿਆਦਾ ਸੀਗੇ ਇਸ ਕਰਕੇ ਸ਼ਾਇਦ ਵਿੱਚੇ ਕਿਤੇ ਦੱਬੀ ਗਈ ਅਨਾਊਂਸਮੈਂਟ, ਥੋੜ੍ਹੀ ਜਿਹੀ ਓਵਰ ਕੈਰੀ ਕਰ ਗਈ ਇਸ ਕਰਕੇ ਉਹਨੂੰ ਘੱਟ ਦਿੱਤਾ ਗਿਆ ਅਤੇ ਨਿਊਜ਼ ਚੱਲ ਪਈਆਂ। ਉਸ ਵਾਸਤੇ ਅਸੀਂ ਮਾਫ਼ੀ ਚਾਹੁੰਦੇ ਹਾਂ ਜੀ, ਸਮੇਂ ਦੀ ਕੈਲਕੂਲੇਸ਼ਨ 'ਚ ਕਿਤੇ ਕਿਤੇ ਥੋੜ੍ਹੀ ਥੋੜ੍ਹੀ ਗੜਬੜ ਹੋ ਜਾਂਦੀ ਹੈ। ਇਸੇ ਤਰ੍ਹਾਂ ਵਗਦੇ ਪਾਣੀ ਦੌਰਾਨ ਦਰਸ਼ਨ ਕੁਮਾਰ ਜੋਗਾ ਹੋਰਾਂ ਦੀ ਕਹਾਣੀ ਜੋ 7:57 ਤੇ ਬੰਦ ਕਰ ਦਿੱਤੀ ਗਈ ਔਰ ਇੰਝ ਪ੍ਰਤੀਤ ਹੋਇਆ ਕਿ ਕਹਾਣੀ ਦਾ ਕੁਝ ਹਿੱਸਾ ਪ੍ਰਸਾਰਿਤ ਹੋਣ ਤੋਂ ਰਹਿ ਗਿਆ ਹੋਵੇ, ਇਸ ਬਾਬਤ ਅਸੀਂ ਜ਼ਰੂਰ ਤਹਿਕੀਕਾਤ ਕਰਾਂਗੇ ਜੀ, ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਾਰਨ ਹੋਇਆ, ਕਿਸ ਤਰ੍ਹਾਂ ਦੀ ਗਲਤੀ ਹੋਈ ਸਾਡੇ ਕੋਲ। ਇਸੇ ਤਰ੍ਹਾਂ ਇੱਕ ਜਗ੍ਹਾ ਉਹਨਾਂ ਨੇ ਲਿਖਿਆ ਜੀ ਕਿ 26/8/26 ਬੁੱਧਵਾਰ ਨੂੰ ਤੁਹਾਡੀ ਫਰਮਾਇਸ਼ ਦੀ ਸ਼ੁਰੂਆਤ ਦੌਰਾਨ ਪਹਿਲਾ ਗੀਤ ਪੰਜਾਬੀ ਚਲਾਇਆ ਗਿਆ ਜਦਕਿ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈ, ਇਸ ਵਾਸਤੇ ਇਸ ਗਲਤੀ ਵਾਸਤੇ ਅਸੀਂ ਮਾਫ਼ੀ ਚਾਹੁੰਦੇ ਹਾਂ ਜੀ ਔਰ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਾ ਆਵੇ। ਬਾਕੀ ਉਹਨਾਂ ਨੇ ਆਪਣੀ ਚਿੱਠੀ ਵਿੱਚ ਕਾਫ਼ੀ ਸਾਰੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ, ਤਾਰੀਫ ਵੀ ਲਿਖੀ, ਉਹਦੇ ਵਾਸਤੇ ਇੱਕ ਵੱਟੋਂ ਪੂਰੇ ਦਾ ਪੂਰਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਔਰ ਇਹ ਨਾ ਸਮਝਿਓ ਕਿ ਅਸੀਂ ਲੰਬੀ ਚਿੱਠੀ ਪੜ੍ਹ ਕੇ ਥੱਕ ਗਏ ਹਾਂ, ਅਸੀਂ ਕਦੇ ਵੀ ਨਹੀਂ ਥੱਕਦੇ, ਤੁਸੀਂ ਭਾਵੇਂ ਇਸ ਤੋਂ ਵੀ ਜ਼ਿਆਦਾ ਲੰਬੀ ਚਿੱਠੀ ਲਿਖਿਓ,
0: ਬਸ ਜੀ ਗੱਲ ਇਹ ਹੈ ਕਿ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ
1: ਜੀ।
0: ਤੇ ਯਾਦ ਦਿਲਾ ਦਿੰਦੇ ਹਾਂ ਕਿ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਇਸ ਪਤੇ ਤੇ tcmjalandhar@theratejmail.com
1: ਤੇ ਸਾਨੂੰ ਚਿੱਠੀ ਲਿਖ ਸਕਦੇ ਹੋ ਜੀ। ਤੁਹਾਡੀ ਚਿੱਠੀ ਮਿਲੀ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440।
0: ਸੋ ਕਿਉਂਕਿ ਹੁਣ ਪ੍ਰੋਗਰਾਮ ਦਾ ਸਮਾਂ ਖਤਮ ਹੋ ਰਿਹਾ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਤੁਹਾਡੇ ਤੋਂ ਹੁਣ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਮੰਗਦੇ ਹਾਂ ਜੀ।
1: ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼, ਐਫ ਐਮ ਬੈਂਡ 103.6 ਮੈਗਾਹਰਟਜ਼, ਆਕਾਸ਼ਵਾਣੀ ਅੰਮ੍ਰਿਤਸਰ ਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਉਣ ਸੁਣਦੇ ਕੁਛ ਹਿੰਦੀ ਫਿਲਮੀ ਗੀਤ। ਸਭ ਤੋਂ ਪਹਿਲਾਂ ਇਹ ਗੀਤ ਲਵ ਸਟੋਰੀ ਫਿਲਮ ਤੋਂ, ਇਸ ਗੀਤ ਨੂੰ ਗਾਇਆ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਨੇ, ਸੰਗੀਤਬੱਧ ਕੀਤਾ ਆਰ ਡੀ ਬਰਮਨ ਨੇ ਤੇ ਲਿਖਿਆ ਹੈ ਆਨੰਦ ਬਖਸ਼ੀ ਨੇ।

ਹੁਣੇ ਤੁਸੀਂ ਲਤਾ ਮੰਗੇਸ਼ਕਰ ਤੇ ਨਿਤਿਨ ਮੁਕੇਸ਼ ਦੀ ਆਵਾਜ਼ ਚ ਨੂਰੀ ਫਿਲਮ ਦਾ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿਚ ਯਾਨੀ ਰਾਤ 9:15 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ, 9:00 ਸੁਣੋਗੇ ਨਿਊਜ਼ ਐਟ 9, ਰਾਤ 9:15 ਸੁਣੋਗੇ ਸਪੋਟਲਾਈਟ ਤੇ ਰਾਤ 9:30 ਸੁਣੋਗੇ ਰੂਪਕੋ ਕਾ ਅਖਿਲ ਭਾਰਤੀ ਕਾਰਜਕ੍ਰਮ ਤੇ ਰਾਤ 10:00 ਸੁਣੋਗੇ ਰਵੀਵਾਰ ਸ੍ਰੀਏ ਅਖਿਲ ਭਾਰਤੀ ਸੰਗੀਤ ਸਭਾ। ਅੱਜ ਦੇ ਕਲਾਕਾਰ ਨੇ ਐਨ ਆਰ ਪ੍ਰਸ਼ਾਂਤ। ਇਹ ਸਭ ਪ੍ਰੋਗਰਾਮ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ।

0: By 2029, we have identified the period from 2026 to 2029 as a mission mode period with clearly defined timelines and targets. Our vision document is based on four key pillars. First, intelligence and operations-based enforcement. Second, effective control over precursors and synthetic drugs. Third, demand reduction and harm reduction. And fourth, capacity building and cooperation.
1: Samta Nirman or Samanvay.
2: Vice President C.P. Radhakrishnan today urged students to stay away from drugs and restrict social media usage. He called upon youth to stay healthy and disciplined lives and contribute towards building a drug-free India. He also advised students to use social media constructively and not allow it to consume excessive time. Mr. Radhakrishnan was addressing the convocation ceremony of Sri Manta Sankaradeva University of Health Sciences at Guwahati in Assam. The Vice President reached Guwahati today on a two-day visit to Assam. Earlier in the day, Mr. Radhakrishnan addressed the Golden Jubilee celebrations of Geeta Nagar College in Guwahati. Indian Space Research Organization ISRO has issued a clarification on reports circulating in the media regarding the speculations and misinformation that there is an attempt to privatize ISRO or reduce its role. In a social media post, ISRO said that it will neither be privatized nor will its importance be diminished. It added that participation of the private sector in space is aimed at enabling ISRO to focus even more strongly on the next generation of India's space program while industry scales up mature technologies and capabilities. ISRO said the space sector reforms aims to create a larger, stronger and globally competitive Indian space ecosystem. It also said the reform should therefore be seen as ecosystem expansion and capability multiplication rather than privatization. Union Science and Technology and Earth Sciences Minister Dr. Jitendra Singh has called for taking country's rapidly expanding startup ecosystem beyond the metropolitan centers. He also stressed on creating stronger linkages between sciences, startups and industry to accelerate the journey of indigenous technologies from laboratories to the marketplace. In badminton, Indian men's doubles pair of Sattvik Sairaj Ranki Reddy and Chirag Shetty clinched their maiden title at the China Masters in Shenzhen today. The Indian duo defeated China's He Ji Ting and Ren Xiang Yu by 11-21, 21-13, 21-17 in the summit clash to secure country's first ever title at the tournament. And that is the end of this news bulletin.
3: ਡੇਟਾ ਤੇ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦੇ 11:10 ਹੋ ਗਏ ਨੇ ਤੇ ਵੇਲਾ ਹੋ ਗਿਆ ਜੀ ਤੁਹਾਡੇ ਪਸੰਦੀਦਾ ਪ੍ਰੋਗਰਾਮ ਸੁਕਾਤ ਦਾ। ਤੇ ਇਹ ਸੁਕਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਅਰੁਣ ਹਾਜ਼ਰ ਹੋ ਚੁੱਕਿਆ ਤੇ ਸੁਣ ਰਹੇ ਹੋ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸੋ ਦੋਸਤੋ ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ, ਅਸੀਂ ਕਰਾਂਗੇ ਗੱਲਾਂ ਬਾਤਾਂ ਤੇ ਨਾਲ ਚਲਾਵਾਂਗੇ ਤੁਹਾਡੇ ਫਰਮਾਇਸ਼ੀ ਗੀਤ ਤੇ ਗੱਲਾਂ ਦੇ ਗੀਤਾਂ ਦੇ ਲਈ ਸਾਡਾ ਨੰਬਰ 0181 3142 1 ਯਾਨੀ ਕਿ 0182341 71। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੇ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ। ਸੋ ਜਦ ਤੱਕ ਪਹਿਲੇ ਕਾਲਰ ਦੇ ਸਾਡੇ ਦੇ ਕਾਲਰ ਹੀ ਜੁੜਦੇ ਨੇ, ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ ਮਾਸਟਰ ਸਲੀਮ ਸਾਹਿਬ ਦੀ ਆਵਾਜ਼ ਦੇ ਵਿੱਚ।
4: ਅਸੀਂ ਸਾਹਾਂ ਤੋਂ ਵੱਧ ਉਹਨੂੰ ਚਾਹਿਆ ਸੀ ਪਰ ਉਹ ਮਰ ਜਾਣੀ ਆਪਣੇ ਆਪ 'ਚ ਖੋਈਏ। ਨੇੜੇ ਹੁੰਦਿਆਂ ਵੀ ਉਹਨੇ ਪੁੱਛਿਆ ਸਾਡਾ ਹਾਲ ਨਹੀਂ, ਕੀ ਕਰੀਏ ਕੀ ਕਰੀਏ ਜੇ ਉਹ ਦੂਰ ਜਾਂਦਿਆਂ ਰੋਈਏ, ਕੀ ਕਰੀਏ ਜੇ ਉਹ ਦੂਰ ਜਾਂਦਿਆਂ ਰੋਈਏ।

0: ਕਰਵਾਂਗੇ ਕੀ ਬੀਤੀ ਸਾਡੇ ਨਾਲ ਇਹ ਤਾਂ ਜਿਹੜਾ ਮਾਸਟਰ ਸਲੀਮ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਸੋ ਕਾਤਰ ਮੈਂ ਤੁਹਾਡਾ ਦੋਸਤ ਹਾਂ ਤੁਹਾਡੇ ਨਾਲ ਇਸ ਵੇਲੇ ਜੁੜ ਚੁੱਕਿਆ ਸੋ ਸਾਡਾ ਨੰਬਰ ਹੈ ਜੀ 0181 23 71 ਯਾਨੀ ਕਿ 0182342171 ਅਤੇ ਇਹ ਨੰਬਰ ਡਾਇਲ ਕਰਕੇ ਪਹਿਲੇ ਦੋਸਤ ਆ ਗਏ ਨੇ ਜੀ ਹੈਲੋ
1: ਨਮਸਕਾਰ ਸਰ
0: ਨਮਸਕਾਰ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਧੰਨਵਾਦ ਜੀ
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ
1: ਮਹੇਸ਼ ਗਰਗ ਮੰਡੀ ਹਰਜੀਰਾ ਮਲੌੜ ਤੋਂ
0: ਹਾਂਜੀ ਗਰਗ ਸਾਹਿਬ ਕੀ ਹਾਲ ਚਾਲ ਹੈ ਜੀ ਤੁਹਾਡੇ
1: ਬਹੁਤ ਵਧੀਆ ਸਰ ਤੁਸੀਂ ਦੱਸੋ
0: ਜੀ ਸਾਡੇ ਬਹੁਤ ਵਧੀਆ ਨੇ ਅਤੇ ਅੱਜ ਪਹਿਲੀ ਕਾਲ ਲੱਗ ਗਈ ਫਿਰ ਤੁਹਾਡੀ ਹੈ
1: ਹਾਂਜੀ ਖੁਸ਼ੀ ਹੋ ਗਈ
0: ਜੀ ਜੀ ਚਲੋ ਬਹੁਤ ਵਧੀਆ ਗੱਲ ਹੈ ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ
1: ਹਾਂਜੀ ਚਰਖਾ ਗਲੀ ਦੇ ਵਿੱਚ ਡਾ ਮਾਤਾ ਨੂੰ ਵੇਖਣ ਦੇ ਲਈ
0: ਬਿਲਕੁਲ ਠੀਕ ਹੈ ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ ਜੀ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ
1: ਧੰਨਵਾਦ
0: ਥੈਂਕ ਯੂ ਜੀ

0: ਬਗਜੇ ਮਾਇਆ ਵੇ ਤੇਰੇ ਵੇਖਣ ਲਈ ਮੈਂ ਤਾਂ ਚਰਖਾ ਗੜੀ ਦੇ ਵਿੱਚ ਨਾ ਵਾਂਗੀ ਤੇ ਜਿਹੜਾ ਸ਼ਾਜ਼ੀ ਮਨਜ਼ੂਰ ਜੀ ਦੀ ਆਵਾਜ਼ ਵਿੱਚ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ ਆਪਣੇ ਤੁਹਾਡਾ ਦੋਸਤ ਰੋਹਨ ਨਾਲ ਬਣਿਆ ਹੋਇਆ ਸੁਨੰਦਰ ਜੀ ਸਾਡਾ 0181 23 41 71 ਯਾਨੀ ਕਿ 0182342171 ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਅਗਲੇ ਦੋਸਤ ਬਣ ਗਏ ਨੇ ਜੀ ਆ ਗਏ ਨੇ ਸਾਡੇ ਕੋਲ ਹੈਲੋ
1: ਸਤਿ ਸ਼੍ਰੀ ਅਕਾਲ ਸਰ ਜੀ
0: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਠੰਡਾ ਬਹੁਤ ਠੰਡਾ ਹੋ ਗਿਆ ਚਲੋ ਬਹੁਤ ਵਧੀਆ ਤੇ ਕਿਹੜੇ ਗੀਤ ਸੁਣੀਏ ਫਿਰ ਅੱਜ
0: ਬਿਲਕੁਲ ਠੀਕ ਹੈ ਜੀ ਤੁਹਾਡੀ ਫਰਮਾਇਸ਼ ਤੇ ਮੈਂ ਗੀਤ ਪਲੇ ਕਰਨ ਜਾ ਰਿਹਾ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ

0: ਬਿਲਕੁਲ ਜਦੋਂ ਸੱਪ ਦੇ ਬੱਚੇ ਨੂੰ ਕਾਲੇ ਕੁੜੀ ਨੇ ਸੋਹਣੇ ਹੁੱਕ ਦੇ ਗੀਤ ਜਗ ਰਹੇ ਜੈਸੇ ਵੀ ਹੁਣ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਤੇ ਮੇਰੇ ਦੋਸਤ ਕਹਿੰਦੇ ਨੇ ਹਲੋ ਸਤਿ
1: ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਹਾਂਜੀ ਜੀ ਅਰੁਣ ਸਿੰਘ ਖੇਡਾ ਪਿੰਡ ਲੋਹਗੜ੍ਹ ਠਾਕਰਾ ਜ਼ਿਲ੍ਹਾ ਫਿਰੋਜ਼ਪੁਰ
0: ਹਾਂਜੀ ਖੇਡਾ ਸਾਹਿਬ ਕੀ ਹਾਲ ਚਾਲ ਨੇ ਜੀ ਤੁਹਾਡੇ
1: ਬਹੁਤ ਵਧੀਆ ਜੀ ਪ੍ਰੋਗਰਾਮ ਦਾ
0: ਚਲੋ ਵਧੀਆ ਜੀ ਬਹੁਤ ਸ਼ੁਕਰੀਆ ਤੁਹਾਡਾ ਨਾਲ ਕਾਲ ਦੇ ਲਈ ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ
1: ਆਏ ਇਸ ਪੂਜਾ ਦਾ
0: ਬਹੁਤ ਬਹੁਤ ਸ਼ੁਕਰੀਆ
1: ਧੰਨਵਾਦ
0: ਥੈਂਕ ਯੂ ਜੀ

0: ಸಾರೆ ಪೆಳೆದ ಬರಂಟ ಕಡೆ ಬಿಲ್ಲೋನಿತ್ತರೆ ನಕರೇನೆ ಗೀತ ಜಗನ್ನ ಚಿತ್ರ ಗೆಲ್ಲರ ಚಸ್ಪಂದನ ರೋಲ ಚಿತ್ರ ವಾಸ್ತವಿತ ಪ್ರೋಗ್ರಾಮ್ ಶಾಲೆಜಿ ಸೋಂಕಾ ತಿನಂಬರ ಸಾಧಾ ಸಿಫರಿಕ್ಸ ಕ್ಯಾಸಿ ತೈವಿದಾನಿಕ್ಸ ಕತ್ತರಿ ಯಾನಿಕ 0812342171 ಜೇಕರ್ ತೋಡಿ ಕಾಲ ಅಲ್ಲಿ ನೀ ಲಗ್ಗಿ ನಾ ನಂಬರ್ ಡಾಯಲ್ ಕರೋ ತೋಡಿ ಕಾಲ ಜರೂರ ਲੱਗੇਗੀ ਅਤੇ ਦਿਲ ਆਪਾਂ ਬਿਲਕੁਲ ਛੋਟਾ ਨਹੀਂ ਕਹਿੰਦੇ ਕਿਉਂਕਿ ਹਾਲੇ ਵੀ ਲਗਭਗ ਸਾਡੇ ਕੋਲ ਇੱਕ ਘੰਟਾ ਅਤੇ ਇੱਕ ਮਿੰਟ ਦਾ ਸਮਾਂ ਜਿਹੜਾ ਸਟੂਡੀਓ ਘੜੀ ਦੇ ਮੁਤਾਬਿਕ ਪਿਆ ਕਿਉਂਕਿ ਤੁਹਾਡਾ ਤਾਂ ਮੇਰਾ ਜਿਹੜਾ ਸਾਥ ਹੈ ਰਾਤ 1 ਵਜੇ ਤੱਕ ਬਣਿਆ ਹੋਇਆ ਸੋ ਅਗਲੇ ਕਾਲਰ ਦੋਸਤੋ ਆਏ ਨੇ ਜੀ ਦੇਖਦੇ ਹਾਂ ਕੌਣ ਆਏ ਨੇ ਹੈਲੋ
1: ਹੈਲੋ
0: ਨਮਸਕਾਰ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਸਰ ਨਮਸਕਾਰ ਜੀ
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ
1: ਮੈਂ ਕਾਂਤਾ ਵਰਮਾ ਬੋਲ ਰਹੀ ਜੀ ਮੈਂ ਤੇ ਸੋਲਨ ਸਿੰਘ
0: ਹਾਂ ਜੀ ਕਾਂਤਾ ਜੀ ਕੀ ਹਾਲ ਚਾਲ ਜੀ ਤੁਹਾਡੇ
1: ਬਹੁਤ ਬੜੀਆ ਹੈ ਜੀ ਸਭ ਪ੍ਰੋਗਰਾਮ ਦੇ ਜੀ
0: ਚਲੋ ਵਧੀਆ ਹੋਣਾ ਚਾਹੀਦਾ ਹੈ ਤੇ ਪ੍ਰੋਗਰਾਮ ਦੀ ਰੇਂਜ ਠੀਕ ਮਿਲਦੀ ਹੈ ਜੀ ਇੱਥੇ
1: ਹਾਂ ਜੀ
0: ਰੇਂਜ ਤੁਹਾਡੇ ਤੇ ਸਹੀ ਪਹੁੰਚਦਾ ਹੈ ਜੀ ਪ੍ਰੋਗਰਾਮ ਦਾ
1: ਹਾਂ ਜੀ ਹਾਂ ਜੀ
0: ਚਲੋ ਬਹੁਤ ਵਧੀਆ ਗੱਲ ਹੈ ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ
1: ਸਰ ਆਪ ਨਾ ਦੋ
0: ਬਬੂ ਮਾਨ ਸਾਹਿਬ ਦੀ ਆਵਾਜ਼ ਵਿੱਚ ਜੀ ਬਿਲਕੁਲ ਠੀਕ ਹੈ ਜੀ ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ
1: ਥੈਂਕ ਯੂ ਸਰ ਜੀ ਆਪਨੇ ਕਾਲ ਉਠਾਇਆ ਇਸ ਕੇ ਲਈ ਧੰਨਵਾਦ ਜੀ
0: ਥੈਂਕ ਯੂ ਜੀ ਥੈਂਕ

ਬਿਲਕੁਲ ਜੀ, ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ। ਕੀ ਤੁਸੀਂ ਕਰ ਰਹੇ ਸਰਦੂਲ ਸਿਕੰਦਰ ਸਾਹਿਬ ਦੀ ਆਵਾਜ਼ ਸਭੀ ਤੇ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਦੇ ਨੰਬਰ ਸਾਡਾ 0144-2341-71 ਯਾਨੀ ਕਿ 0181-2342-171। ਸੋ ਇਹ ਨੰਬਰ ਡਾਇਲ ਕਰਕੇ ਅਗਲੇ ਦੋਸਤ ਆ ਗਏ ਨੇ ਜੀ। ਹੈਲੋ ਹੈਲੋ ਹੈਲੋ ਲੱਗਦਾ ਜੀ ਦੋਸਤ ਜਿਹੜੇ ਜੁੜੇ ਸੀ ਉਹਨਾਂ ਦੀ ਕਾਲ ਕੱਟੀ ਗਈ, ਪਰ ਕੋਈ ਗੱਲ ਨਹੀਂ ਜੀ, ਸਾਡਾ ਨੰਬਰ 0181-2342-171 ਯਾਨੀ ਕਿ 0181-2342-171 ਤੇ ਤੁਸੀਂ ਵੀ ਇਸ ਕਾਲ ਦੇ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਗੱਲਾਂ ਬਾਤਾਂ। ਸੋ ਜਦੋਂ ਵਾਲੇ ਕਾਲਰ ਸਾਡੇ ਨਾਲ ਜੁੜਦੇ ਨੇ ਜੀ, ਆਓ ਸੁਣਦੇ ਅਗਲਾ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਕੰਡੇ ਉੱਤੇ ਮਿਹਰ ਮਾਵੇ ਆ ਜਾ ਕਦੋਂ ਦੀ ਖੜੀ। ਕੀ ਤਾਂ ਜਗ੍ਹਾ ਲਖਵਿੰਦਰ ਵਡਾਲੀ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾ ਚੱਲ ਰਿਹਾ ਜੀ, ਔਰ ਮੈਂ ਤੁਹਾਡਾ ਦੋਸਤ ਹੋ ਇਸ ਵੇਲੇ ਤੁਹਾਡੇ ਨਾਲ ਬਣੇ ਹੋਇਆ ਤੇ ਜੀ ਅਗਲੇ ਦੋਸਤ ਵੀ ਆ ਗਏ ਨੇ। ਹੈਲੋ
1: ਜੀ, ਨਮਸਕਾਰ ਕਰਨ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਹਾਂਜੀ ਕਟਾਰੀਆ ਸਾਹਿਬ, ਕੀ ਹਾਲ ਚਾਲ ਜੀ?
1: ਬਹੁਤ ਵਧੀਆ ਜੀ, ਬੜਾ ਵਧੀਆ ਨੇ।
0: ਚਲੋ ਵਧੀਆ ਹੋਣੇ ਚਾਹੀਦੇ ਨੇ। ਤੇ ਕੀ ਕਰ ਰਹੇ ਸੀ ਇਸ ਵੇਲੇ? ਇਸ ਨਾਲ ਪਿਆਰ ਬਣਿਆ ਰਹਿੰਦਾ, ਹਾਲ ਚਾਲ ਪਤਾ ਲੱਗਦਾ ਰਹਿੰਦਾ।
1: ਹਾਂਜੀ ਬਿਲਕੁਲ ਜੀ।
0: ਸੋ ਕਿਹੜਾ ਗੀਤ ਸੁਣੀ ਅੱਜ?
1: ਅੱਜ ਜੈਸਮੀਨ ਤੇ ਸੱਬਾ ਦਾ ਸਾਥ ਹੈ ਕਰਕੇ ਫਲਾਈ ਆਵਾਂ ਜੀ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ ਹਾਂ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਮਿਹਰਬਾਨੀ ਜੀ,
0: ਥੈਂਕ ਯੂ ਜੀ, ਥੈਂਕ ਯੂ।

ਡੀਟੀਆਈ ਤੇ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਤੇ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ। ਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ।

ਗੁਰੂ ਸਾਹਿਬ ਜੀ ਨੇ ਬਾਰ ਬਾਰ ਕੀਤੀ ਹੈ, ਜਿਵੇਂ ਅਰਾਧੋ, ਅਰਾਧ, ਅਰਾਧਿਆ, ਅਰਾਧੀ। ਪਰਮਾਤਮਾ ਦੀ ਅਰਾਧਨਾ ਕਰਨ ਵਾਲਾ ਮਨੁੱਖ ਆਪ ਤਾਂ ਤਰਦਾ ਹੈ, ਆਪਣੇ ਨਾਲ ਜਗਤ ਨੂੰ ਵੀ ਤਾਰ ਦਿੰਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਜਨ ਨਾਨਕ ਨਾਮ ਅਰਾਧਿਆ ਸਭ ਜਗਤ ਤਰਾਇਆ। ਜਿਹੜੇ ਮਨੁੱਖ ਪਰਮਾਤਮਾ ਦੀ ਅਰਾਧਨਾ ਕਰਦੇ ਹਨ, ਉਹਨਾਂ ਦੇ ਬਰਾਬਰ ਕੋਈ ਹੋਰ ਨਹੀਂ ਹੋ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਜਨ ਨਾਨਕ ਨਾਮ ਅਰਾਧ ਤੂੰ ਤਿਸ ਅੱਪੜ ਕੋ ਨਾ ਸਿਕਾਹੀ। ਅਰਾਧਨਾ ਦਾ ਕੋਈ ਸਮਾਂ ਸਥਾਨ ਨਿਸ਼ਚਿਤ ਨਹੀਂ ਹੈ, ਕਿਉਂਕਿ ਪਰਮਾਤਮਾ ਹਰ ਜਗ੍ਹਾ 'ਤੇ ਹੈ ਅਤੇ ਜਦੋਂ ਮਰਜ਼ੀ ਉਸਨੂੰ ਅਸੀਂ ਯਾਦ ਕਰ ਸਕਦੇ ਹਾਂ। ਗੁਰਬਾਣੀ ਦਾ ਫਰਮਾਨ ਹੈ, ਜਿੱਥੇ ਹਰ ਅਰਾਧੀਐ ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ 'ਤੇ ਹਰ ਮਨ ਵਸੈ, ਹੋਰ ਤਬਿੱਦ ਲਿਆ ਨਾ ਜਾਈ। ਪਰਮਾਤਮਾ ਆਪ ਪੂਰਾ ਹੈ, ਉਸਦਾ ਨਾਮ ਪੂਰਾ ਹੈ, ਸੋ ਇਹ ਮਨੁੱਖ ਪਰਮਾਤਮਾ ਦੇ ਨਾਮ ਦੀ ਅਰਾਧਨਾ ਕਰ। ਗੁਰਬਾਣੀ ਦਾ ਫਰਮਾਨ ਹੈ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇਸੇ ਤਰ੍ਹਾਂ ਗੁਰਬਾਣੀ ਦਾ ਇੱਕ ਹੋਰ ਸ਼ਬਦ ਹੈ, ਅਰਾਧਨਾ ਅਰਾਧਨਿਕਾ, ਹਰ ਹਰ ਨਾਮ ਅਰਾਧਨਾ, ਉਹਦਾ ਸੋਹਣਾ ਨਾਮ ਹੇ ਮਨੁੱਖ ਤੂੰ ਜਪਣਾ ਕਰ। ਗੁਰਬਾਣੀ ਦਾ ਫਰਮਾਨ ਹੈ, ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਭਾਵ ਜਿਹੜਾ ਉਹਦੀ ਅਰਾਧਨਾ ਕਰਦਾ ਹੈ, ਉਹਦਾ ਦੁੱਖ ਸੁੱਖ ਭੁੱਖ ਪਿਆਸ ਸਭ ਮੁੱਕ ਜਾਂਦੀ ਹੈ ਅਤੇ ਉਹ ਸੁਰਖਰੂ ਹੋ ਜਾਂਦਾ ਹੈ। ਦਿਨ ਰਾਤੀ ਅਰਾਧੋ ਪਿਆਰੋ ਨਿਮਖਣਾ ਕੀਜੇ ਢੀਲਾ। ਉਕਤ ਪੰਕਤੀ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਪ੍ਰਭੂ ਦੀ ਉਸਤਤ ਦਿਨ ਰਾਤ ਕਰਦਾ ਰਹੋ ਅਤੇ ਅੱਖ ਝਮਕਣ ਜਿੰਨਾ ਸਮਾਂ ਵੀ ਢਿੱਲ ਨਾ ਕਰ। ਗੁਰਬਾਣੀ ਦਾ ਫਰਮਾਨ ਹੈ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਰਾਸ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਸੰਤ ਸੇਵਾ ਕਰ ਭਾਵਨੀ ਲਾਈਏ, ਤਿਆਗ ਮਾਨ ਹਠੀਲਾ। ਮਨੁੱਖ ਨੂੰ ਆਪਣੇ ਮਨ ਵਿੱਚੋਂ ਹੱਠ ਹੰਕਾਰ ਨੂੰ ਤਿਆਗ ਕੇ ਭੈ ਭਾਵਨੀ ਅਤੇ ਪੂਰੀ ਸ਼ਰਧਾ ਸਤਿਕਾਰ ਦੇ ਨਾਲ ਗੁਰੂ ਸਾਹਿਬ ਵੱਲੋਂ ਦੱਸੀ ਸੇਵਾ ਕਰਨੀ ਚਾਹੀਦੀ ਹੈ। ਗੁਰਬਾਣੀ ਦਾ ਫਰਮਾਨ ਹੈ, ਬਿਨ ਸਤਿਗੁਰ ਭਗਤਾਂ ਹੋਵਈ, ਨਾਮ ਨਾ ਲੱਗੇ ਪਿਆਰ, ਜਨ ਨਾਨਕ ਨਾਮ ਅਰਾਧਿਆ ਗੁਰ ਕਹਿ ਹੇਤ ਪਿਆਰ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਮੋਹਨ ਪ੍ਰਾਣ ਮਾਨ ਰੰਗੀਲਾ, ਬਾਸ ਰਹਿਓ ਹੀਰੇ ਕੇ ਸੰਗੇ, ਪੇਖ ਮੋਹਿਓ ਮਨ ਲੀਲਾ ਰਹਾਓ। ਖਿੜੇ ਸੁਭਾਅ ਵਾਲਾ ਅਤੇ ਮਨ ਨੂੰ ਮੋਹ ਲੈਣ ਵਾਲਾ ਸੁੰਦਰ ਪ੍ਰਭੂ, ਮੇਰੇ ਪ੍ਰਾਣਾਂ ਦੀ ਜਿੰਦ ਜਾਨ ਹੈ, ਜਿੰਦ ਦਾ ਫਕਰ ਹੈ, ਉਹ ਹਮੇਸ਼ਾ ਮੇਰੇ ਹਿਰਦੇ ਵਿੱਚ ਵੱਸਦਾ ਹੈ। ਮੇਰਾ ਮਨ ਉਸਦੇ ਕੌਤਕ ਵੇਖ ਵੇਖ ਕੇ ਵਿਸਮਾਦ ਹੋ ਰਿਹਾ ਹੈ ਅਤੇ ਮਸਤ ਹੋ ਰਿਹਾ ਹੈ। ਗੁਰਬਾਣੀ ਦਾ ਫਰਮਾਨ ਹੈ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਜਿਸ ਸਿਮਰਤ ਮਨ ਹੋਤ ਆਨੰਦਾ, ਉਤਰੈ ਮਨੋ ਜੰਗੀਲਾ। ਮਨੁੱਖੀ ਮਨ ਨੂੰ ਕਈ ਜਨਮਾਂ ਤੋਂ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ, ਜਿਸ ਕਰਕੇ ਇਸ ਦਾ ਮਨ ਸਵਾਹ ਵਰਗਾ ਕਾਲਾ ਹੋਇਆ ਹੈ। ਗੁਰੂ ਸਾਹਿਬ ਜੀ ਨੇ ਤੇਲ ਵਾਲੇ ਕੋਲੋ ਨੂੰ ਸਾਫ਼ ਕਰਨ ਵਾਲੇ ਕੱਪੜੇ ਦੀ ਉਦਾਹਰਣ ਦਿੱਤੀ ਹੈ ਕਿ ਕੋਲੋ ਨੂੰ ਸਾਫ਼ ਕਰਨ ਵਾਲਾ ਕੱਪੜਾ ਇੰਨਾ ਜ਼ਿਆਦਾ ਗੰਦਾ ਹੁੰਦਾ ਹੈ ਕਿ ਭਾਵੇਂ ਉਹਨੂੰ 100 ਵਾਰਾਂ ਧੋ ਲਓ ਪਰ ਉਹ ਸਾਫ਼ ਨਹੀਂ ਹੁੰਦਾ। ਗੁਰਬਾਣੀ ਦਾ ਫਰਮਾਨ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹੋ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾ ਹੋ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ। ਪਰਮਾਤਮਾ ਦਾ ਸਿਮਰਨ ਕਰਨ ਨਾਲ ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਰੂਪੀ ਮੈਲ ਉੱਤਰ ਜਾਂਦੀ ਹੈ ਅਤੇ ਮਨ ਆਨੰਦਿਤ ਹੋ ਜਾਂਦਾ ਹੈ, ਖੇੜੇ ਵਿੱਚ ਆ ਜਾਂਦਾ ਹੈ। ਸਿਮਰਨ ਦੇ ਨਾਲ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਸ ਦੇ ਪਿੱਤਰ ਵੀ ਤਰ ਜਾਂਦੇ ਹਨ। ਗੁਰਬਾਣੀ ਦਾ ਫਰਮਾਨ ਹੈ, ਜਿਸ ਸਿਮਰਤ ਸਭ ਕਿਲ ਵਿਖ ਨਾਸਹਿ, ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਸ਼ਬਦੀਆਂ

0: ਅਖੀਰਲੀਆਂ ਪੰਕਤੀਆਂ ਹਨ। ਮਿਲਬੇ ਕੀ ਮਹਿਮਾ ਵਰਨ ਨਾ ਸਾਕੋਂ, ਨਾਨਕ ਪਰੈ ਪਰੀਲਾ। ਪਰਮਾਤਮਾ ਅਪਰੰਪਰ ਅਪਾਰ ਹੈ, ਮਨੁੱਖੀ ਪਹੁੰਚ ਤੋਂ ਦੂਰ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਹਰ ਹਰ ਅਗਮ ਅਗਾਧ ਅਪਰੰਪਰ ਅਪਰ ਪਰਾ, ਜੋ ਤੁਮ ਧਿਆਵੈ ਜਗਦੀਸ਼ ਤੇ ਜਨ ਭਉ ਬਿਖਮ ਤਰਾ। ਜਿਨ੍ਹਾਂ ਪਿਆਰੇ ਨੇ ਉਸਦੇ ਨਾਮ ਦਾ ਰਸ ਚੱਖਿਆ ਹੈ, ਉਹ ਉਸਦੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੇ। ਗੁਰੂ ਸਾਹਿਬ ਜੀ ਨੇ ਗੂੰਗੇ ਦੇ ਮਠਿਆਈ ਖਾਣ ਦੀ ਉਦਾਹਰਨ ਦਿੱਤੀ ਹੈ ਕਿ ਜਿਵੇਂ ਗੂੰਗਾ ਮਠਿਆਈ ਖਾ ਕੇ ਉਸਦੀ ਮਿਠਾਸ ਨੂੰ ਬਿਆਨ ਨਹੀਂ ਕਰ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਹਰ ਗੁਣ ਕਹਿਤੇ ਕਹਿ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਸੇ ਤਰ੍ਹਾਂ ਪਰਮਾਤਮਾ ਨਾਲ ਮਿਲਿਆ ਹੋਇਆ ਜਗਿਆਸੂ ਪ੍ਰਭੂ ਦੀ ਮਹਿਮਾ ਉਸਦੇ ਗੁਣ ਬਿਆਨ ਨਹੀਂ ਕਰ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਮਹਿਮਾ ਕਈ ਨਾ ਜਾਏ ਗੁਰਸਮਰੱਥ ਦੇਵ, ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲੱਖ ਅਪੇਵ। ਸੋ ਆਓ ਅਸੀਂ ਵੀ ਅਰਦਾਸ ਕਰੀਏ ਕਿ ਹੇ ਪਰਮਾਤਮਾ, ਸਾਡੇ 'ਤੇ ਵੀ ਕਿਰਪਾ ਕਰ, ਅਸੀਂ ਵੀ ਤੇਰਾ ਨਾਮ ਦਿਨ ਰਾਤ ਜਪ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਏ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ।
1: ਦਿਨ ਰਾਤੀ ਆਰਾਧੋ ਪਿਆਰੋ, ਨਿਮਕ ਨਾ ਕੀਜੈ ਢੀਲਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਪ੍ਰਿੰਸੀਪਲ ਬਲਦੇਵ ਸਿੰਘ। ਪ੍ਰਭੂ ਦਾ ਜਸ ਵਡਿਆਈ ਕਲਿਆਣਕਾਰੀ ਹੈ ਤੇ ਉਸਦਾ ਹਿਰਦੇ ਘਰ ਵਿੱਚ ਵਾਸਾ ਪਵਿੱਤਰ ਅਵਸਥਾ ਦਾ ਸੂਚਕ ਹੈ। ਰਾਗ ਮਾਰੂ ਦੇ 8 ਪਦਿਆਂ ਵਾਲੇ ਸ਼ਬਦ ਵਿੱਚ ਜਗਿਆਸੂ ਵੱਲੋਂ ਬੇਨਤੀ ਹੈ ਕਿ ਹੇ ਗੁਰੂ ਪਿਆਰੇ, ਹਿਰਦੇ ਘਰ ਵਿੱਚ ਆਓ ਤਾਂ ਕਿ ਮੈਂ ਹਰ ਜਸ ਸ਼ਰਵਣਾ ਨਾਲ ਸਰਵਣ ਕਰ ਸਕਾਂ। ਤੇਰੇ ਹਿਰਦੇ ਘਰ ਵਿੱਚ ਆਉਣ ਕਰਕੇ ਮੇਰਾ ਆਤਮਿਕ ਜੀਵਨ ਨਵਾਂ ਨਰੋਇਆ ਹੋ ਗਿਆ ਹੈ। ਇਸੇ ਕਰਕੇ ਤੇਰੇ ਚਰਨਾਂ ਵਿੱਚ ਰਹਿੰਦੇ ਹੋਏ ਹਰ ਜਸ ਗਾਇਆ ਜਾ ਸਕਦਾ ਹੈ। ਗੁਰੂ ਦੀ ਕਿਰਪਾ ਸਦਕਾ ਦੂਜਾ ਭਾਵ ਮਿਟ ਜਾਂਦਾ ਹੈ ਤੇ ਨਾਮ ਦਾ ਵਾਸਾ ਹੋ ਜਾਂਦਾ ਹੈ। ਪ੍ਰਭੂ ਪਿਆਰੇ ਭਗਤਾਂ ਦੀ ਕਿਰਪਾ ਸਦਕਾ ਹੀ ਦੁਰਮਤ ਦਾ ਨਾਸ ਅਤੇ ਬੁੱਧ ਦਾ ਪ੍ਰਕਾਸ਼ ਹੁੰਦਾ ਹੈ। ਪ੍ਰਭੂ ਦੇ ਦਰਸ਼ਨ ਪੁਨੀਤ ਕਰ ਦਿੰਦੇ ਹਨ ਅਤੇ ਗਰਭ ਜੋਨ ਵਿੱਚ ਆਉਣਾ ਨਹੀਂ ਪੈਂਦਾ। ਜਿਹੜਾ ਜੀਵ ਪ੍ਰਭੂ ਨੂੰ ਚੰਗਾ ਲੱਗਦਾ ਹੈ, ਪ੍ਰਭੂ ਉਸਨੂੰ 9 ਨਿਧੀਆਂ ਤੇ ਸਭ ਸ਼ਕਤੀਆਂ ਪ੍ਰਦਾਨ ਕਰਦਾ ਹੈ। ਗੁਰੂ ਤੋਂ ਬਿਨਾਂ ਮੇਰਾ ਕੋਈ ਆਸਰਾ ਨਹੀਂ ਜਿਸ ਪਾਸੇ ਮੈਂ ਜਾ ਸਕਾਂ। ਮੈਨੂੰ ਗੁਣਹੀਣ ਨੂੰ ਕੋਈ ਸ਼ਰਨ ਨਹੀਂ ਦਿੰਦਾ। ਸੰਤਾਂ ਦੀ ਸੰਗਤ, ਗੁਰੂ ਦੀ ਸ਼ਰਨ ਹੀ ਮੇਰਾ ਸਥਾਨ ਹੈ, ਮੇਰਾ ਠੌਰ ਹੈ। ਮੇਰੀ ਸਮਾਈ ਸੰਤਾਂ ਦੀ ਸੰਗਤ ਵਿੱਚ ਹੀ ਹੈ। ਹੁਣ ਤਾਂ ਗੁਰੂ ਨੇ ਮੈਨੂੰ ਅਚਰਜ ਕੌਤਕ ਦਿਖਾ ਦਿੱਤਾ ਹੈ ਕਿ ਮੈਂ ਮਨ ਵਿੱਚ ਹੀ ਉਸਦੇ ਗੁਣ ਗਾਇਨ ਤੇ ਸਰਵਣ ਕਰਕੇ ਆਨੰਦਿਤ ਹੋ ਰਿਹਾ ਹਾਂ। ਆਓ ਜੀ, ਤੂੰ ਆਓ ਹਮਾਰੈ ਹਰ ਜਸ ਸ਼ਰਵਣ ਸੁਨਾਵਣਾ, ਤੁਦ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ। ਸਰਵਣ ਕਰਦੇ ਹਾਂ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

पत्थर भार पत्थर भार नैया।

वही खेवई खेवैया। बहुरी दया को डांड घाट पर आवे नैया। ओ झिझर।

ਹੁਣ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

0: ਵਿੱਚ ਹਰ ਹਰ ਸਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨਦਾ ਦੁਰਭਾਗ ਵਡੇ ਹਰ ਨਾਨਕ ਰਸਗੁੱਲਾ ਰਸਗੁੱਲਾ ਰਸਗੁੱਲਾ
1: ਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਾਰਕਨ ਗੋਪਾਲ ਗਹਿਣੇ ਪਾਉਣ ਬਣੇ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ

0: ਕੋੜੀ ਨਹੋਤਰਾ ਨਿਰੰਕਾਰ ਹੈ ਨਾਇ ਲੈ ਨਰਕ ਨਾ ਜਾਈਏ ਜਿਉ ਪਿੰਡ ਸਭ ਤੇ ਸਦਾ ਦੇਖਾ ਜੇ ਅਗਵਾਈਏ ਜੇ ਲੋੜਾ ਚੰਗਾ ਆਪਣਾ ਕਰਪ ਨਹੁਨੀ ਚ ਸਦਾਈਏ ਜੇ ਜਰਵਾਨਾ ਪਰਵਾਹ ਜਮੇਸ ਕਰੀ ਨੀ ਆਈਏ
1: ਪੰਥ ਦਸਾਵਾ ਨਿਖੜੀ ਮਨ ਰੋਵਨ।

0: ਸਰਬੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪਾ ਪਾਰ ਤੀਰਥ ਨਾਵਹਿ ਅਰਚਾ ਪੂਜਾ ਅਗਰਵਾਸ ਬੇਕਾਰ ਜੋਗੀ ਸੁਣ ਧਿਆਨ ਜੇ ਤੇ ਲੱਖ ਨਾਮ ਕਰਤਾ ਮੂਰਤ ਨਾਮ ਬੰਦਨ ਸਦਿਆ ਮਨ ਸੰਤੋਖ ਉਪਜੇ ਦੇਣ ਤੈ ਵਿਚਾਰ ਦੇ ਗੋ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੂੜਿਆ ਰਾਖਾ ਬਾਵਕਾਰ ਇੱਕ ਹੋ ਦਾਖਾਏ ਚਲੇ ਥਾ ਉਤਨਾ ਪੇ ਕਾਇਕਾ ਜਲ ਥਲ ਗਿਆ ਪੁਰਿਆ ਲੋਆ ਤਾਰਾ ਤਾਰ ਓ ਜੇ ਆਖੇ ਸੋ ਤੂੰ ਹੀ ਜਾਣਤ ਨਾ ਪੇ ਤੇਰੀ ਸਾ ਨਾਨਕ ਭਗਤਾਂ ਭੁੱਖ ਸਨਾਨ ਸਚ ਨਾਮ ਆਧਾਰ ਸਦਾ ਆਨੰਦ ਰਹੇ ਗੁਣ ਰਾਤੇ ਗੁਣਵੰਤੇ ਆ ਪਾਸ਼ਾਰ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ।

0: ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ, ਹੋਂ ਵਿੱਚ ਦਾਦੀ ਜਿਨ ਸਿਖੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਾਰਾ ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਮੈਂ ਕਰ ਕਰ ਜੰਤੂ ਪਾਇਆ, ਹੋਂ ਮੈਂ ਤਾਂ ਸੁਜੈ ਜਾਣ ਹੋਣਾ ਕਦ ਕਦ ਲੁਜੈ, ਨਾਨਕ ਹੁਕਮੀ ਲਿਖੀਏ ਲੇਖ ਜੀ ਹਾ ਵੇਖ ਤੇ ਹਾ ਵੇਖ ਮਹਲਾ ਦੂਜਾ।
1: ਹੋ ਮੈਂ ਇਹਾ ਜਾਤ ਹੈ, ਹੋ ਮੈਂ ਕਰਮ ਕਮਾਹੇ, ਹੋ ਮੈਂ ਇਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਹੇ, ਹੋ ਮੈਂ ਕਿੱਥੋਂ ਉਪਜੇ ਕਿ ਸੰਜੇ ਮਹਿ ਜਾਏ, ਹੋ ਮੈਂ ਇਹੋ ਹੁਕਮੈ ਪਾਇਆ ਕਿਰਤ ਫਿਰਾ, ਹੋ ਮੈਂ ਵੀਰ ਗਰੋਗ ਹੈ ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੋ

ਵੇਖੀਏ ਚੰਗਿਆਈਆਂ ਲੱਕੁਨਾ ਪ੍ਰਵਾਨ ਲੱਕਾ ਪਿਉ ਪਰ ਤੀਰਥਾਂ ਸਹਿਜ ਜੋਗ ਦੇ ਬਾਣ ਲੱਕ ਸੁਰਤਨ ਸੰਗਰਾਮ ਵੈਰਨ ਮੈਂ ਛੁੱਟੇ ਪ੍ਰਾਣ ਲੱਕ ਸੁਰਤੀ ਲੱਕ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕਿਆ ਲਿਖਿਆ ਅਮਰ ਜਾਨ ਨਾਨਕ ਮਤੀ ਮਿੱਥਿਆ ਕਰਮ ਸੱਚਾ ਨੀ ਸਾਨ ਪੌੜੀ ਸੱਚ।

Adem Aryeh, Adem Aryeh.

ਤੇਰੀ ਵਾਹੇ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨਾ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਆ ਅਬਿਨਾਸੀ ਅਭਿਗਤ ਤੇ ਆਇਓ ਤਿਸ

ਸ਼ਬਦ ਰਸ ਪਾਇਆ, ਨਾਮ ਨਿਰੰਜਨ ਉੜ ਧਰਿਆ, ਹਰ ਨਾਮ ਰਸ ਕੇ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵਿ ਕਲ ਠਕੁਰ ਹਰ ਦਾਸ ਤਨੇ, ਗੁਰ ਰਾਮਦਾਸ ਸਾਰ ਅਪਾਰ ਭਰੇ, ਛੁਟਤ ਪਰਵਾਹ ਅਮੇ ਅਮਰਾ ਪਦੇ, ਅੰਮ੍ਰਿਤ ਸਰੋਵਰ ਸਾਧ ਭਰਿਆ।

जंप गुण बिमल सो जान जान के रे अमे नाम जाको फुरिया इन सतगुर से।

ਅਨਪੈ ਪਰ ਦੀਨਾ ਸ਼ਬਦ ਮਾਤਰ ਤੇ ਉਤਾਰ ਧਰੇ ਕਵੀ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਰੇ ਸਤਿਗੁਰ ਮਤ ਗੂੜ ਬਿਮ

0: ਕਮਲ ਸਹਿਜ ਪ੍ਰਕਾਸ਼ਿਆ ਅਪੈ ਨਿਰੰਜਨ ਕਰਹੇ ਲਹਾ। ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵਿ ਕਲ ਠਕੁਰ ਹਰ ਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਰੇ। ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵਿ ਕਲ ਠਕੁਰ ਹਰ ਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਰੇ।
1: ਅਨਭੋ ਉਨਮਾਨ ਅਕਲ ਲਿਵਲਾਗੀ ਪਾਰਸ ਪੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਂਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਾਰ ਭਰੇ ਅਪਾਰ ਭਰੇ ਪਾਇਓ ਅਪਾਰ ਰਿਧ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਹੇ ਹਰ ਭਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕਹਿ ਪ੍ਰਸਾਦ ਸਹਿਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ।
2: ਸੰਤੋਖ ਸਰੋਵਰ ਬਸੈ ਅਮੇ ਅੰਮ੍ਰਿਤ ਰਸ ਪਾਸੇ ਸੰਤੋਖ ਸਰੋਵਰ ਬਸੇ ਅਮੇ ਰਸ ਰਸਨ ਪ੍ਰਕਾਸੇ ਮਿਲਤ ਸ਼ਾਂਤ ਉਪਜੈ ਦੁਰਤ ਦੂਰ ਅੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗ ਨਾ ਹੁਟੇ ਸੰਜਮ ਸਤ ਸੰਤੋਖ ਸੀਲ ਸੁਨਾਮ ਫੁੱਟੇ ਸਤਿਗੁਰ ਪ੍ਰਮਾਣ ਬਿਦ ਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰ।

0: ਕਹੇ ਅਪਏ ਅਮਰੇ ਪਦ ਪਾਇਓ। ਜਗ ਜਿਤੋ ਸਤਿਗੁਰ ਪ੍ਰਮਾਣ ਮਨ ਏਕ ਧਿਆਇਓ। ਧੰਨ ਧੰਨ ਸਤਿਗੁਰ ਅਮਰਦਾਸ ਜਿਨ ਨਾਮ ਦਿੜਾਇਓ। ਨਵਨਿਤ ਨਾਮ ਨਿਧਾਨ ਰਿਦ ਸਿਧ ਤਾਕੀ ਦਾਸੀ। ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਭਿਨਾਸੀ। ਆਦਲੇ ਭਗਤ ਜਿਤ ਲੱਗ ਤਰੇ ਸੋ ਗੁਰ ਨਾਮ ਦਿੜਾਇਓ। ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ।
1: ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁਬਲੀ ਨਾ ਹੁੱਟੈ। ਸਤਿਗੁਰ ਸ਼ਬਦ ਅਥਾ ਅਮੇ ਤਾਰਾ ਰਸ ਗੁੱਟੈ। ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ। ਅਯੁਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ। ਅਭਗਤ ਅਗੋਚਰੇ ਅਪਰ ਪਰ ਮਨ ਗੁਰ ਸ਼ਬਦ ਵਸਾਇਓ। ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਦਾਰਨ ਪਾਇਓ। ਅਭਗਤ ਅਗੋਚਰੇ ਅਪਰ ਪਰ ਮਨ ਗੁਰ ਸ਼ਬਦ ਵਸਾਇਓ। ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਦਾਰਨ ਪਾ

ਭਗਤੈ ਪਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਵਿਖੇ ਨਿਵਾਰਨ ਸਹਿਜ ਧਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਬਟ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬੁਝਾਇਓ ਸੇਜ ਸਦਾ ਸਹਿ ਸ਼ਾਵਾਨ ਸੰਤੋਖ ਸਰਾਇ ਚੋ ਸਦਾ ਸੀਲ ਸਨਾਹ ਸੋਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਤ ਬੋਹੈ ਅਜੋਨਿਓ ਪਾਲਾ ਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ।

ਜੁਗ ਜੋਤ ਸਮਾਣੇ ਅਨਪੌ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਯੋਗ ਗੁਰੂ ਰਾਮਦਾਸ ਤੁਮ

0: ਜਨਕ ਸੋਏ ਜਿਨ ਜਾਣਿਆ ਉਨ ਮਨ ਰਖ ਧਰਿਆ ਸਤ ਸੰਤੋਖ ਸਮਾਚਾਰ ਅਪਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਾਨਿਆਵੈ
1: ਤੂੰ ਸਤਿਗੁਰ ਚਹੁ ਜੁਗੀ ਆਪੇ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਖ ਸਿੱਧ ਸੁਰ ਨਰ ਸਾਧਿਕ ਸਿੱਧ ਸਿੱਖ ਸੇ

कुछ साथ ना चल पूरा मात पिता पाई सत बंद पर

अनेक रंग माया के पेखे

ਸਾਧ ਸੰਗ ਨਾਨਕ ਦਰਸ ਪਾਇਓ ਬਿਨਸਿਓ ਸਗਲ ਨਿਹੋਰਾ ਬਲ ਬਲ ਬਲ ਬਲ ਚਰਨ ਤੁਮਾਰੇ।

ਕਾਦਰ ਮਿੱਠਾ ਜਿਸ ਨਾਨਕ ਸਾਚਾ ਨਾਮ ਅਧਾਰੋ ਵਾਜੇ ਪੰਜ ਸਬੰਧ ਬਾਰਿਸ ਪਾ ਕੇ ਭਾਰਤ ਪਾ ਕੇ ਸਬੰਧ ਵਾਜੇ ਖਰਾਸ ਕਰਤਾ ਪੰਜ ਮੂਤ ਤੁਦ ਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰਕ

0: ਜਿਨ ਪਏ ਸਿਰ ਤੇ ਪੂਰੇ ਸੁਣਦੇ ਮਨੀ ਤਹਿਤੇ ਪਵਿੱਤ ਸਤਿਗੁਰ ਵਾਇਆ ਪਰ ਪੂਰੇ ਬਿਨਵੰਤ ਨਾਲ ਗੁਰ ਚਰਨ ਲਾ ਕੇ ਬਾਜੇ
1: ਬੋਲੋ ਜੀ ਵਾਹੀ ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਤਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਸਿਮਰਾਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨੌ ਨਿਧ ਅਵਤਾਰ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਗਿਆਂ ਚਾਲੀਆਂ ਮੁਕਤਿਆਂ ਹਟਿਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਕੇ ਕਾਲੇ ਸਾਜੀ ਬੋਲੇ ਜੇ ਵਾਹਿਗੁਰੂ ਬੋਲੇ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਪਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸ ਵਸਨ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੇ ਵਾਹਿਗੁਰੂ ਬੋਲੇ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ